ਕੇ ਜਨ ਸਤਿਗੁਰ ਸਤਿਪੁਰਖ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ।

ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰਿ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤਿ ਸੰਗਤ ਜਿਤ ਹਰਿ ਰਸ ਪਾਇਆ।

ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਰਹਾ ਜਨਨ ਪਿਤਾ ਲੋਕ ਸੁਤ ਬਨਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੀ ਠਾਕੁਰ ਕਾਹੀ ਮਨ ਭਉ ਕਰਿਆ

ਸੇ ਮੁਕਤ ਪਏ ਜਿਨ ਹਰਿ ਧਿਆਇਆ ਜੀ, ਤਿਨ ਤੂਟੀ ਜਮ ਕੀ ਫਾਸੀ। ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ

ਬਹੁ ਸਿਮਰਤ ਸਾਸਤ ਜੀ। ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ। ਜੋ ਭਾਵਹਿ ਮੇਰੇ ਹਰ ਭਗਵੰਤਾ ਤੂੰ ਆਦ ਪੁਰਖ ਅਪਰੰਪਰ ਕਰਤਾ ਜੀ। ਤੁਧ ਜੇ ਵਡਾ ਅਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ। ਤੂੰ ਨਿਹਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ।

ਜੋ ਤੋਂ ਭਾਵੈ ਸੋਈ ਥਿਸੀ, ਜੋ ਤੂੰ ਦੇਹੇ ਸੋਈ ਹੋ ਪਾਈ ਰਹਾਉ। ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੋ ਕਿਰਪਾ ਕਰਹੇ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਧਾ ਮਨ ਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ।

ਜਿਸਨੋ ਤੂੰ ਜਾਣਾ ਹੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ

ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹੱਥ ਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਿਪਾਰਾ ਹਮਰੇ ਦੁਸ਼ਟ ਸਭੈ ਤੁਮ ਕਾਵ ਹੋ ਆਪ ਹੱਥ ਦੈ ਮੋਹੇ ਬਚਾਵ ਹੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰੀਐ

ਪਿਆਸਾ ਤੁਮ ਹੈ ਸ਼ਾਡ ਕੋਈ ਅਵਰ ਨਾ ਤਿਆਉਂ ਜੋ ਬਰ ਚਾਹੂ ਸੋ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀਐ ਚੁਨ ਚੁਨ ਸੱਤਰ ਹਮਾਰੇ ਮਾਰੀਐ ਆਪ ਹਾਥ ਦੇ ਮੁਝੇ ਉਬਰੀਐ ਮਰਨ ਕਾਲ ਕਾ ਤ੍ਰਾਸ ਨਿਵਰੀਐ ਹੂ ਜੋ ਸਦਾ ਹਮਾਰੇ ਪੱਛਾ ਸ਼੍ਰੀ ਅਸ ਤੁਜ ਜੋ ਕਰੀ ਉਹ ਰੱਛਾ ਰਾਖ ਲੈ ਹੋ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ

ਆਪ ਆਪਣੀ ਬੁੱਧ ਹੈ ਜੇਤੀ ਵਰਣਤ ਭਿੰਨ ਭਿੰਨ ਤੁਹੇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਿਹੇ ਬਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਪਇਓ ਰਾਵ ਕਹੀ ਭੂਪਾ ਅੰਡਜ ਜੇ ਰਜ ਸੇ ਤਜ ਕੀਨੀ ਉਤ ਭੁਜ ਖਾਨ ਬਹੁਰ ਰਚ ਦੀਨੀ

ਕਰੋ ਸਿੱਖ ਉਬਾਰਿਆ ਸਿੱਖ ਸੰਗਰੋ ਦੁਸ਼ਟ ਜਿਤੇ ਉਠਵਤੀ ਉਤਪਾਤਾ ਸਕਲ ਮਲੇਸ਼ ਕਰੋ ਰਣਕਾਤਾ

ਜੀਉ ਪਿੰਡਾ ਸਭ ਤੇਰਾ ਵਾਹਿਗੁਰੂ ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਵਾਹਿਗੁਰੂ ਬੋਲੋ ਜੀ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰੇਥਾਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਇ ਹੇ ਰੰਗਰ ਗੁਰਦੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦਰੋਂ ਸਿਮਰਾਂ ਸ੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਹ ਡਿਠੇ ਸਾਬ ਦੁਖ ਜਾਇ ਤੀਕ ਬਹਾਦਰ ਸਿਮਰਿਆ ਕਰਨੋਂ ਦਿਆ ਬਤਾਈ ਸਭ ਥਾਈ ਹੋਈ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਈ ਸਹਾਇ

ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿੰਨਾ ਨਾਮ ਜਪਿਆ ਬਣ ਸਕਿਆ ਦੇ ਚਲਾਈ ਤੇਗ ਬਾਹੀ ਦੇਖ ਕੇ ਅੰਡਟ ਕੀਤਾ ਤਰਾਂ ਪਿਆਰਿਆਂ ਸੱਚਿਆਰਿਆਂ ਦੀ

ਸੀ ਸਦਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਦੇ ਜੜੀ ਆਰਿਆਂ ਨਾ ਚਰਾਏਗਾ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸਵਾਸਾਂ ਸੰਗ ਨਿਭਾਈ ਤੇਰਾ

ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੈ ਚਿਤ ਆਵਨ ਕਾ ਸਦਕਾ ਸਰਬ ਸੁਖ ਉਵੈ ਜਹਾਂ ਜਹਾਂ ਖਾਲਸਾ ਜੀ ਸਾਹਿਬਾ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਮੂੰਗੇ ਜੁਗਾਂ ਜੁਗਿਆ ਟਲ

ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ਼੍ਰੀ ਨਨਕਾਣਾ ਸਾਹਿਬਾ, ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੂੜਿਆ ਗਿਆ, ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੀਨ ਮਾਣਿਆਂ ਦੇ ਮਾਣ, ਨੇਤਾਣਿਆਂ ਦੇ ਤਾਣ, ਨਿਓਟਿਆਂ ਦੇ ਓਟ, ਗੁਰੂ ਗਰੀਬ ਨਿਵਾਸ, ਸਤਿਗੁਰੂ ਧੰਨ ਧੰਨ ਸਾਹਿਬਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਨੇ ਪਾਰ ਕਿਰਪਾ ਕੀਤੀ, ਆਪ ਜੀ ਦੀ ਪਾਵਨ ਹਜ਼ੂਰੀ ਵਿਖੇ ਗੁਰਬਾਣੀ ਦੇ ਸ਼ਬਦ ਕੀਰਤਨ ਹੋਏ, ਪ੍ਰੰਤ ਸੋ ਦਰ ਰਹਿ ਰਾਜ ਸਾਹਿਬ ਜੀ ਦੇ ਪਾਠ ਹੋਏ, ਬਾਣੀ ਗਾਇਨ ਕਰਦਿਆਂ ਬਾਣੀ ਪੜ੍ਹਦਿਆਂ ਅੱਖਰ ਵਾਧਾ ਘਟਾ।

ਕਰਨਾ ਸਭ ਦੇ ਪਰਿਵਾਰਾਂ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਦਰੋਂ ਕਰੋਂ ਸਿੱਖੀ ਸਿਦਕਾ ਭਰੋਸਾ ਨਾਮਦਾਨ ਬਖਸ਼ਣਾ ਬੱਚਿਆਂ ਨੂੰ ਗੁਰਮਾਂ ਦੀ ਸੋਝੀ ਵਿਦਿਆ ਦੇ ਦਾਨ ਬਖਸ਼ਣੇ ਖਾਲਸੇ ਪੰਥ ਦੀ ਸਦਾ ਚੜ੍ਹਦੀ ਕਲਾ ਰੱਖਣੀ ਪੰਥ ਵਿੱਚ ਏਕਤਾ ਤੀਰਥ ਪਾ ਬਖਸ਼ਣਾ ਪਾਵਨ ਹਜੂਰੀ ਵਿਖੇ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਕਿਰਪਾ ਕਰਨੀ ਸੱਚੇ ਪਾਤਸ਼ਾਹ ਜੀ ਅੱਜ ਸ਼ਾਮ ਦੇ ਲੰਗਰਾਂ ਦੀ ਸੇਵਾ ਭਾਈ ਜਸਵੀਰ ਸਿੰਘ ਗਰੇਵਾਲ ਬੀਬੀ ਪਰਮਿੰਦਰ ਕੌਰ ਗਰੇਵਾਲ ਦੀ ਬੇਟੀ ਬੀਬਾ ਕੁਲਜੀਤ ਕੌਰ ਗਰੇਵਾਲ ਅਤੇ ਸਰਦਾਰ ਮਨਦੀਪ ਸਿੰਘ ਕੰਦੋਲਾ ਬੀਬੀ ਕਮਲਜੀਤ ਕੌਰ ਕੰਦੋਲਾ ਦੇ ਸਪੁੱਤਰ ਕਾਕਾ ਜਸਰਾਜ ਸਿੰਘ ਕੰਦੋਲਾ ਦੇ ਸ਼ਗਨ ਦੀ ਖੁਸ਼ੀ ਦੇ ਅੰਦਰ ਸੇ ਪਰਿਵਾਰਾਂ ਵੱਲੋਂ ਸ਼ਾਮ ਦੇ ਲੰਗਰਾਂ ਦੀ ਸੇਵਾ ਨਿਭਾਈ ਜਾ ਰਹੀ ਸੱਚੇ ਪਾਤਸ਼ਾਹ ਜੀ ਪਰਿਵਾਰਾਂ ਦੀ ਸੇਵਾ ਪ੍ਰਵਾਨ ਕਰਨੀ ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ

Sarvaksa. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

जतवा तुमरी ओर अपै पद दान सिमरन स्वामी को

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਗੁਰੂ ਸਵਾਰੀ ਸਾਹਿਬ ਸੰਗਤਾ, ਵਡਭਾਗੀ ਹੋ ਜੋ ਸੰਧਿਆ ਸਮੇਂ ਖਾਲਸਾ ਦੀਵਾਨ ਸਾਹਿਬ ਗੁਰਦੁਆਰਾ ਸਾਹਿਬ ਸੁਖ ਸਾਗਰ ਵਿਖੇ ਹਾਜ਼ਰੀਆਂ ਭਰ ਕੇ ਪਾਵਨ ਬਾਣੀ ਸੋਦਰ ਰਹਿਰਾ ਸਾਹਿਬ ਜੀ ਦੇ ਪਾਠ ਸਰਵਣ ਕਰ ਰਹੇ ਸੀ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ, ਗੁਰਸਿੱਖੀ ਨਾਮਦਾਨ ਬਖਸ਼ਿਸ਼ ਕਰਨ। ਆਓ ਸੰਧਿਆ ਦੇ ਦੀਵਾਨ ਦੀ ਰਮਤਾ ਕਰ ਰਹੇ ਨੇ ਭਾਈ ਰਮਨਪ੍ਰੀਤ ਸਿੰਘ ਜੀ ਮਲੇਰਕੋਟ ਵਾਲੇ, ਉਹਨਾਂ ਦੇ ਜਥੇ ਤੋਂ ਗੁਰਬਾਣੀ ਦੇ ਕੀਰਤਨ 6:30 ਵਜੇ ਤੱਕ ਸਰਵਣ ਕਰਦੇ ਹਾਂ। 6:30 ਤੋਂ 7:30 ਵਜੇ ਤੱਕ ਗੁਰਬਾਣੀ ਦੀ ਕਥਾ, ਗੁਰੂ ਭਾਈ ਸਾਹਿਬ ਭਾਈ ਗੁਰਦਾਸ ਜੀ ਅੰਦਰ ਵਾਰਾਂ ਦੀ ਕਥਾ, ਭਾਈ ਰਵਿੰਦਰ ਸਿੰਘ ਜੀ ਦਿੱਲੀ ਵਾਲੇ, ਉਪਰੰਤ ਭਾਈ ਗੁਰਪ੍ਰੀਤ ਸਿੰਘ ਜੀ ਬੰਦਨੀ ਕਲਾ ਵਾਲਿਆਂ ਦਾ ਢਾਡੀ ਜਥਾ ਹਾਜ਼ਰੀ ਭਰਨਗੇ। 8:15 ਵਜੇ ਤੱਕ ਨਿਰੰਤਰ ਦੀਵਾਨ ਜਾਰੀ ਰਹਿਣਗੇ। ਸੋ ਆਓ ਰਾਗੀ ਜਥੇ ਪਾਸੋਂ 6:30 ਵਜੇ ਤੱਕ ਗੁਰਬਾਣੀ ਦੇ ਕੀਰਤਨ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਰਮਨਪ੍ਰੀਤ ਸਿੰਘ ਜੀ ਮਲੇਰਕੋਟ ਵਾਲੇ, ਉਹਨਾਂ ਦੇ ਰਾਗੀ ਜਥੇ ਦਾ। ਭਾਈ ਸਾਹਿਬ ਜੀ ਬੜੇ ਪਿਆਰ ਦੇ ਨਾਲ ਗੁਰੂ ਕੀ ਬਾਣੀ ਸਰਵਣ ਕਰਾ ਰਹੇ ਸਨ। ਆਓ ਸਮਾਂ ਹੈ ਗੁਰਮਤਿ ਵਿਚਾਰਾਂ ਦਾ, ਗੁਰਮਤਿ ਵਿਚਾਰਾਂ ਦੀ ਸਾਂਝ ਪਾ ਰਹੇ ਹਨ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ ਦਿੱਲੀ ਵਾਲੇ। ਉਹਨਾਂ ਤੋਂ 7:30 ਤੱਕ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਗੁਰਮਤਿ ਵਿਚਾਰਾਂ ਸਰਵਣ ਕਰਦੇ ਹਾਂ। ਉਪਰੰਤ ਭਾਈ ਗੁਰਪ੍ਰੀਤ ਸਿੰਘ ਜੀ ਬੰਦਰੀ ਕਲਾ ਵਾਲੇ ਉਹਨਾਂ ਦਾ ਢਾਡੀ ਜਥਾ ਗੁਰ ਇਤਿਹਾਸ ਦੇ ਨਾਲ ਜੋੜਨਗੇ। ਇਸੇ ਤਰ੍ਹਾਂ 8:15 ਤੱਕ ਨਿਰੰਤਰ ਦੀਵਾਨ ਜਾਰੀ ਰਹਿਣਗੇ। ਕੱਲ੍ਹ ਅਤੇ ਪਰਸੋਂ 2 ਦਿਨ ਵਾਸਤੇ ਪੰਥ ਦੀ ਮਹਾਨ ਸ਼ਖਸੀਅਤ ਬਾਬਾ ਤ੍ਰਿਲੋਚਨ ਸਿੰਘ ਜੀ ਮਹੰਤ ਮਿਸਲ ਸ਼ਹੀਦਾਂ ਤਰਨਾ ਦਲ ਬਾਬਾ ਬਕਾਲਾ ਸਾਹਿਬ ਵਾਲੇ ਕੱਲ੍ਹ ਸ਼ਾਮ ਤੋਂ 7 ਤੋਂ 8 ਤੱਕ ਕੀਰਤਨ ਦੀ 2 ਦਿਨ ਹਾਜ਼ਰੀ ਭਰਨਗੇ। ਸੋ ਸਮੂਹ ਸੰਗਤਾਂ ਦੇ ਚਰਣਾਂ ਵਿੱਚ ਬੇਨਤੀ ਹੈ ਕੱਲ੍ਹ ਅਤੇ ਪਰਸੋਂ 2 ਦਿਨ ਵਾਸਤੇ ਮਹੰਤ ਬਾਬਾ ਤ੍ਰਿਲੋਚਨ ਸਿੰਘ ਜੀ ਮਿਸਲ ਸ਼ਹੀਦਾਂ ਤਰਨਾ ਦਲ ਵਾਲੇ ਉਹ ਕਥਾ ਦੀ ਹਾਜ਼ਰੀ ਭਰਨਗੇ। ਸੋ ਆਪ ਜੀ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਖੁਸ਼ੀਆਂ ਬਖਸ਼ਾਂ ਪ੍ਰਾਪਤ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ।

Satnam.

ਲੋਕਾਹ ਸੁਅਮੀ ਮੈਂ ਮੂਰਖ ਕਹਿਣ ਨ ਜਾਈ ਤੇਰੇ ਗੁਣ ਗਾ

ਸਾਹਿਬ ਜੀ

पुरन ब्रह्म जगत विच

गरमख सुख फल अपर अपारी वाहिगुरु जी का खालसा वाहिगुरु जी की फतेह। जुगो हो जुग अटल चवर शतर तखत दे मालक सतगुरु हाजरा हजूर जहरा जहुर सर्ब कला भरपूर राजान राज पनान पहान देवान देव उपमा महान दुकालंग परनासी दयालंग सरूपे सदा अंग संगे अपंगम विभूते सर्व सांझी वालता दे रहबर ज्ञान दे भंडार जगत गुरु शब्द गुरु दया सिंध पीरां दे पीर बाबयां दे बाबे कोट ब्रह्मंडां दे मालक पातशाह सरवरे कायनात गुरता गदी तख्तां ते विराजमान सुभाए मान हो रहे सतगुरु धन धन साहिब श्री गुरु ग्रंथ साहिब पातशाह जी दी पावन पवित्र हजूरी गोद विच जुड़ बैठी गुरु रूप गुरु प्यारी खालसा साध संगत जीओ सतगुरु जी दी महान बख्शिश कृपालता दयालता दा सदका संध्या वेले दे सजे हुए दीवाना दे अंदर जुड़ बैठ के आप समो संगता ने बहुत ही अदब सत्कार सहित सतगुरु जी दी रब्बी गुरबाणी दे कीर्तन सत्कार जो कीर्तनी आपासों सरवण कीते ने उपरंत भाई गुरदास जी दियां वारां दी लड़ीवार विचार जो समा प्राप्त होया है आप जीयां दे नाल सांझी करनी। शब्द आप जी सरवण कर रहे सी मेरे राम राय तू संतां का संत तेरे तेरे सेवक को पाओ किश नाही जम नहीं आवै नेरे जिसके सिर उपर तू स्वामी सो दुख कैसा पावे बोल न जाने माया मद माता मरना चीत न आवे। एक हुंदा है सेवक एक है स्वामी। स्वामी कहिंदे ने मालक ठाकुर सेवक ओ है जेड़ा स्वामी दे दर ते स्वामी दी सेवा दे विच हाजर होवे। मालक रब अकाल पुरख परमेश्वर आप है और जेड़ा सेवक बन के उस दी सेवा दे विच हाजरी ने ਉਹ ਸੇਵਕ ਮਾਲਕ ਦੇ ਦਰ 'ਤੇ ਪ੍ਰਵਾਨ ਹੋ ਜਾਂਦਾ ਹੈ। ਜੀਵਨ ਦੇ ਵਿੱਚ ਪ੍ਰਵਾਨ ਹੋਣ ਵਾਸਤੇ ਹੀ ਅਧਿਆਤਮਕ ਜੀਵਨ ਦੇ ਵਿੱਚ ਮਨੁੱਖ ਸਾਰਾ ਕੁਝ ਕਰ ਰਿਹਾ ਹੈ।
ਭਾ ਜਾਣਾ, ਪ੍ਰਵਾਨ ਹੋ ਜਾਣਾ ਖਜ਼ਾਨਿਆਂ ਦੇ ਵਿੱਚ, ਗੁਰੂ ਦੇ ਚਰਨਾਂ ਦੇ ਵਿੱਚ ਪ੍ਰਵਾਨ ਹੋ ਜਾਣਾ, ਇਹੀ ਜੀਵਨ ਦੀ ਸਫਲਤਾ ਹੈ। ਇਹ ਮਾਲਕ ਆਪ ਜਾਣਦਾ ਹੈ ਕੌਣ ਪ੍ਰਵਾਨ ਹੁੰਦਾ ਹੈ ਅਤੇ ਕੌਣ ਸੰਸਾਰ ਦੇ ਵਿੱਚ ਭਟਕਦਾ ਰਹਿੰਦਾ ਹੈ। ਸਤਿਗੁਰੂ ਗੁਰਦੇਵ ਪਾਤਸ਼ਾਹ ਨੇ ਸੇਵਕ ਦੇ ਜੀਵਨ ਦੀ ਜਦੋਂ ਪਰਿਭਾਸ਼ਾ ਡੈਫੀਨੇਸ਼ਨ ਸਾਨੂੰ ਬਖਸ਼ਿਸ਼ ਕੀਤੀ, ਉਹ ਆਪਾਂ ਰੋਜ਼ ਬਾਣੀ ਦੇ ਵਿੱਚ ਸਰਵਣ ਕਰਦੇ ਹਾਂ। ਜਿਵੇਂ ਅੱਜ ਭਾਈ ਗੁਰਦਾਸ ਜੀ ਦੀ ਜੋ ਇਹ ਵਾਰ ਦੀ ਪੌੜੀ ਆਪ ਜੀ ਨੇ ਸਰਵਣ ਕੀਤੀ ਹੈ, ਕਨਸੈਪਟ ਉਹੀ ਹੈ, ਵਿਚਾਰ ਉਹੀ ਹੈ। ਇਸ ਪੌੜੀ ਦੇ ਵਿੱਚ ਆਖਰੀ ਪੰਕਤੀ ਜੋ ਤੱਤ ਹੈ, ਮੋਲ ਹੈ, ਗੁਰਮੁਖ ਸੁਖ ਫਲ ਅਪਰ ਅਪਾਰੀ। ਪ੍ਰਕਰਨ ਜਿਹੜਾ ਚੱਲਿਆ, ਉਦਾਹਰਣ ਜਿਹੜੀ ਦਿੱਤੀ ਹੈ, ਉਹ ਦਰਖਤਾਂ ਦੀ ਹੈ। ਔਰ ਸਫਲਤਾ ਜਿਹੜੀ ਹੈ ਉਹ ਗੁਰਮੁਖ ਦੇ ਜੀਵਨ 'ਤੇ ਆ ਕੇ ਸੰਪੂਰਨ ਹੁੰਦੀ ਹੈ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਨਿਰਗੁਣ ਸਰੂਪ ਦੇ ਵਿੱਚ ਆਕਾਰ ਤੋਂ ਰਹਿਤ, ਰੂਪ ਨਾ ਰੇਖ ਨਾ ਰੰਗ ਕਿਛ, ਤ੍ਰਹਿ ਗੁਣ ਤੇ ਪ੍ਰਭ ਭਿੰਨ। ਪਰਮੇਸ਼ਵਰ ਦਾ ਜੋ ਆਪਣਾ ਮੂਲ ਰੂਪ ਹੈ ਉਹ ਆਕਾਰ ਤੋਂ ਰਹਿਤ ਹੈ, ਉਸ ਦਾ ਕੋਈ ਆਕਾਰ ਨਹੀਂ ਹੈ, ਉਸ ਦਾ ਕੋਈ ਸਰੀਰ ਨਹੀਂ ਹੈ। ਅਕਾਲ ਮੂਰਤ, ਇਹ ਸ਼ਬਦਾਂ ਨੂੰ ਜਦੋਂ ਆਪਾਂ ਨਖੇੜ ਕੇ ਪੜ੍ਹਦੇ ਹਾਂ, ਅਕਾਲ, ਕਾਲ ਕਹਿੰਦੇ ਨੇ ਸਮਾਂ, ਜਿਹੜਾ ਸਮੇਂ ਤੋਂ ਨਿਰਲੇਪ ਹੈ, ਸਮੇਂ ਦੇ ਪ੍ਰਭਾਵ ਤੋਂ ਪਰੇ ਹੈ, ਉਸਦੀ ਜੋ ਮੂਰਤ ਹੈ ਉਹ ਸਮੇਂ ਦੇ ਪ੍ਰਭਾਵ ਦੇ ਵਿੱਚ ਨਹੀਂ ਹੈ। ਆਪਾਂ ਸਾਰੇ ਸਮੇਂ ਦੇ ਪ੍ਰਭਾਵ ਦੇ ਵਿੱਚ ਹਾਂ, ਸਮੇਂ ਦੇ ਗੁਲਾਮ ਹਾਂ, ਸਮੇਂ ਦੇ ਅਧੀਨ ਹਾਂ। ਔਰ ਸਮੇਂ ਦੇ ਮੁਤਾਬਕ ਸਾਡਾ ਜੀਵਨ ਚੱਲ ਰਿਹਾ, ਤਬਦੀਲ ਹੋ ਰਿਹਾ, ਸਮੇਂ ਦੇ ਮੁਤਾਬਕ ਸਭ ਕੁਛ ਬਦਲ ਰਿਹਾ, ਹਰ ਪਲ ਹਰ ਘੜੀ। ਔਰ ਦੁਨੀਆਂ ਦੇ ਵਿੱਚ ਜੋ ਕੁਛ ਨਜ਼ਰ ਆ ਰਿਹਾ, ਦਿਖਾਈ ਦੇ ਰਿਹਾ, ਇਹ ਸਭ ਕੁਛ ਸਮੇਂ ਦੇ ਅਧੀਨ ਹੈ, ਕਾਲ ਦਿਵਸ ਕਾਲ। ਇਸੇ ਕਰਕੇ ਉਹਨੂੰ ਕਾਲ ਕਹਿੰਦੇ ਆ। ਵੈਸੇ ਜਦੋਂ ਕਾਲ ਸ਼ਬਦ ਆਪਾਂ ਵਰਤਦੇ ਹਾਂ ਤਾਂ ਮੌਤ ਨਜ਼ਰ ਆਉਂਦੀ ਹੈ। ਕਾਲ ਦਾ ਆਖਰੀ ਅਰਥ ਹੈ ਸਮਾਂ, ਸਮਾਂ ਹੀ ਕਾਲ ਦਾ ਰੂਪ ਹੈ, ਕਿਉਂਕਿ ਸਮੇਂ ਨੇ ਸਭ ਕੁਛ ਆਪਣੀ ਗ੍ਰਿਫਤ ਦੇ ਵਿੱਚ ਲਿਆ ਹੋਇਆ ਹੈ। ਜਦੋਂ ਸਮੇਂ ਨੂੰ ਵੰਡਿਆ ਗਿਆ ਤਾਂ ਉੱਥੇ ਸ਼ਬਦ ਇਹ ਵਰਤੇ ਗਏ, ਭੂਤ ਕਾਲ, ਵਰਤਮਾਨ ਕਾਲ, ਭਵਿੱਖ, ਆਉਣ ਵਾਲਾ ਸਮਾਂ, ਕਾਲ ਸਮਾਂ ਹੈ। ਅਤੇ ਮੌਤ 'ਤੇ ਨਜ਼ਰ ਇਸ ਕਰਕੇ ਜਾਂਦੀ ਹੈ ਕਿਉਂਕਿ ਸਮੇਂ ਨੇ ਸਭ ਕੁਛ ਆਪਣੇ ਅਧੀਨ ਕੀਤਾ ਹੋਇਆ, ਆਪਣਾ ਗੁਲਾਮ ਬਣਾਇਆ ਹੋਇਆ। ਔਰ ਸਮੇਂ ਦੇ ਮੁਤਾਬਕ ਸਭ ਕੁਛ ਬਦਲ ਰਹੇ। ਇੱਕ ਦਿਨ ਸਰੀਰ ਬਚਪਨ ਦੇ ਵਿੱਚ ਸੀ, ਬਤੀਤ ਹੋ ਗਿਆ, ਨਿਕਲ ਗਿਆ ਸਮੇਂ ਦੇ ਮੁਤਾਬਕ। ਮਨੁੱਖ ਬੜਾ ਯਤਨ ਕਰਦਾ ਹੈ, ਬਚਪਨ ਤੋਂ ਬਾਅਦ ਜਵਾਨੀ ਆਉਂਦੀ ਹੈ, ਹਰ ਇੱਕ ਮਨੁੱਖ ਚਾਹੁੰਦਾ ਹੈ ਇਹ ਜਵਾਨੀ ਕਦੇ ਨਾ ਜਾਏ। ਦੁਨੀਆਂ ਦੇ ਵਿੱਚ ਮਨੁੱਖ ਦਾ ਇਹ ਯਤਨ ਹੈ, ਔਰ ਪੂਰਨ ਤੌਰ 'ਤੇ
ਹਰ ਹੀਲਾ ਕਰਦਾ ਹੈ ਮਨੁੱਖ ਇਹ ਕਾਇਮ ਰਵੇ। ਸਾਰਿਆਂ ਨੂੰ ਚੰਗੀ ਲੱਗਦੀ ਹੈ ਪਰ ਫਿਰ ਵੀ ਇੱਕ ਦਿਨ ਸਮੇਂ ਦੇ ਮੁਤਾਬਕ ਜਵਾਨੀ ਲੰਘ ਜਾਂਦੀ ਹੈ। ਮਨੁੱਖ ਨਹੀਂ ਚਾਹੁੰਦਾ। ਇੱਕ ਅਦੀਬ ਨੇ ਬੜੇ ਪਿਆਰੇ ਬੋਲ ਲਿਖੇ ਔਰ ਸਮਝਾਉਣ ਵਾਸਤੇ ਉਸਦਾ ਜੋ ਵਿਚਾਰ ਹੈ ਉਹ ਬੜਾ ਚੰਗਾ ਹੈ। ਐ ਮੇਰੇ ਮੌਲਾ, ਤੇਰੀ ਦੁਨੀਆ ਫਾਨੀ ਦੇਖੀ, ਇਸ ਜਹਾਂ ਮੇਂ ਹਰ ਚੀਜ਼ ਆਨੀ ਜਾਨੀ ਦੇਖੀ, ਕੁਛ ਆ ਰਿਹਾ ਅਤੇ ਕੁਛ ਜਾ ਰਿਹਾ, ਸਮਾਂ ਆ ਰਿਹਾ ਅਤੇ ਕੁਛ ਬਤੀਤ ਹੋ ਰਿਹਾ, ਇਸ ਜਹਾਂ ਮੇਂ ਹਰ ਚੀਜ਼ ਆਨੀ ਜਾਨੀ ਦੇਖੀ, ਅਸਥਿਰਤਾ ਕੁਛ ਨਹੀਂ ਹੈ ਨਾ, ਹਰ ਪਲ ਹਰ ਘੜੀ ਕੁਛ ਲੰਘ ਰਿਹਾ, ਕੁਛ ਜਾ ਰਿਹਾ, ਨਵਾਂ ਆ ਰਿਹਾ, ਜੋ ਆ ਕੇ ਨਾ ਜਾਏ ਵੋ ਬੁਢਾਪਾ ਦੇਖਾ, ਜੋ ਜਾ ਕੇ ਨਾ ਆਏ ਵੋ ਜਵਾਨੀ ਦੇਖੀ, ਬਤੀਤ ਹੋ ਗਈ ਮੁੜ ਕੇ ਨਹੀਂ ਆਉਂਦੀ, ਬੁਢਾਪਾ ਆ ਗਿਆ ਉਹ ਜਾਣ ਦਾ ਨਾਂ ਨਹੀਂ ਲੈਂਦਾ। ਸਮੇਂ ਦੀ ਗ੍ਰਫਤ ਦੇ ਵਿੱਚ ਹੈ ਸਾਰਾ ਸੰਸਾਰ, ਸਾਰੀ ਦੁਨੀਆ ਸਮੇਂ ਦੇ ਅਧੀਨ ਹੈ, ਪਰ ਪਰਮੇਸ਼ਵਰ ਉਹ ਇਸ ਕਾਲ ਤੋਂ ਪਰੇ, ਸਮੇਂ ਤੋਂ ਪਰੇ, ਨਾ ਉਹਨੂੰ ਬਚਪਨ ਹੈ, ਨਾ ਉਹ ਜਵਾਨੀ ਦੇ ਵਿੱਚ ਹੈ, ਨਾ ਬੁਢੇਪੇ ਦੇ ਵਿੱਚ ਹੈ, ਨਾ ਮੌਤ ਆਉਂਦੀ ਹੈ, ਕਿਉਂਕਿ ਜਿਸ ਦਾ ਜਨਮ ਨਹੀਂ ਅਤੇ ਮੌਤ ਵੀ ਨਹੀਂ, ਅਕਾਲ, ਉਹ ਕਾਲ ਤੋਂ ਰਹਿਤ ਹੈ। ਮੂਰਤ, ਉਸ ਦੀ ਜੋ ਮੂਰਤੀ ਹੈ, ਉਸ ਦਾ ਜੋ ਆਕਾਰ ਹੈ, ਉਹ ਕਾਲ ਤੋਂ ਰਹਿਤ ਹੈ, ਕਿਉਂਕਿ ਸਰੀਰ ਨਹੀਂ ਹੈ। ਸਰੀਰਾਂ 'ਤੇ ਸਮੇਂ ਦਾ ਪ੍ਰਭਾਵ ਹੈ, ਉਹ ਸਰੀਰ ਤੋਂ ਰਹਿਤ ਹੈ। ਰੂਪ ਨਾ ਰੇਖ ਨਾ ਰੰਗ ਕਿਛ, ਤ੍ਰਹਿ ਗੁਣ 'ਤੇ ਪ੍ਰਭ ਭਿੰਨ, ਤਿਸੈ ਬੁਝਾਏ ਨਾਨਕਾ, ਜਿਸ ਹੋਵੇ ਸੋ ਪ੍ਰਸੰਨ। ਉਹ ਸਮਝਦਾ ਇਸ ਗੱਲ ਨੂੰ ਜਿਸ 'ਤੇ ਉਹ ਆਪ ਦਇਆ ਕਰੇ, ਕਿਰਪਾ ਕਰੇ। ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ, ਚੱਕਰ ਚਿਹਨ ਅਰਬਰਨ, ਜ਼ਾਤ ਅਰਪਾਤ ਨਹਿਨ ਜੀ, ਰੂਪ ਰੰਗ ਅਰੇਖ, ਭੇਖ ਕਉ ਕਹਿਤ ਨ ਸਕਤ ਕਹਿ, ਅਚਲ ਮੂਰਤ ਅਨਪਾਉ ਪ੍ਰਕਾਸ਼। ਉਹਦਾ ਜਿਹੜਾ ਪ੍ਰਕਾਸ਼ ਹੈ, ਅਨਪਾਉ ਕਰਨ ਵਾਲਾ, ਆਪਣੇ ਆਪ ਤੋਂ ਹੈ। ਅਮਿਤੋਜ ਕਹੀ ਜੇ ਉਸ ਦਾ ਪ੍ਰਕਾਸ਼, ਉਹ ਚਾਨਣ ਆਪਣੇ ਆਪ ਤੋਂ ਹੈ, ਕਿਸੇ ਨੇ ਜਨਮ ਨਹੀਂ ਦਿੱਤਾ, ਇਸੇ ਕਰਕੇ ਉਹ ਕਾਲ ਤੋਂ ਪਰੇ ਹੈ। ਅਤੇ ਭਾਈ ਗੁਰਦਾਸ ਜੀ ਕਹਿੰਦੇ ਨੇ, ਉਹਦਾ ਉਹ ਨਿਰਗੁਣ ਸਰੂਪ ਆਕਾਰ ਤੋਂ ਰਹਿਤ ਹੈ, ਸਰੀਰ ਤੋਂ ਰਹਿਤ ਹੈ। ਪਰਮੇਸ਼ਵਰ ਦਾ ਇੱਕ ਰੂਪ ਆਕਾਰ ਤੋਂ ਰਹਿਤ, ਨਿਰਗੁਣ ਵਾਹਿਗੁਰੂ ਦੇ ਸੁੱਖ ਫਲ ਰੂਪ, ਪਰਮੇਸ਼ਵਰ ਦੇ ਮੂਲ ਰੂਪ ਦੇ ਅੰਦਰ ਜੋ ਆਕਾਰ ਨੇ, ਉਹ ਸਮੇਂ ਤੋਂ ਪਰੇ। ਪਰ ਜਿਹੜਾ ਸਾਕਾਰ ਰੂਪ ਹੈ, ਉਹ ਸੰਸਾਰ ਦੇ ਵਿੱਚ ਇਹ ਜੀਵ ਕਾਇਨਾਤ ਦੇ ਅੰਦਰ, ਔਰ ਭਾਈ ਗੁਰਦਾਸ ਜੀ ਨੇ ਸ਼ਬਦ ਵਰਤਿਆ ਗੁਰਮੁਖ, ਕਹਿੰਦੇ ਜੇ ਸਮਝਣਾ ਹੋਵੇ ਤਾਂ ਪਰਮਾਤਮਾ ਆਕਾਰ ਤੋਂ ਰਹਿਤ, ਉਹ ਰੂਪ ਤੋਂ ਪਰੇ ਹੈ, ਪਰ ਜੇ ਸਾਕਾਰ ਰੂਪ ਦੇਖਣਾ ਹੋਵੇ ਤਾਂ ਗੁਰਮੁਖਾਂ ਦੇ ਰੂਪ ਦੇ ਵਿੱਚ, ਸਤਸੰਗੀਆਂ ਦੇ ਰੂਪ ਦੇ ਵਿੱਚ, ਜੋ ਪਰਮੇਸ਼ਵਰ ਦਾ ਫਲ ਸਵਰੂਪ ਹੈ। ਜਿਵੇਂ ਦਰਖਤ, ਉਸਦਾ ਕੁਝ ਹਿੱਸਾ ਤੁਹਾਨੂੰ ਨਜ਼ਰ ਆਉਂਦਾ, ਦਿਖਾਈ ਦਿੰਦਾ, ਪਰ ਜੋ ਦਿਖਾਈ ਦੇ ਰਿਹਾ, ਜੋ ਨਜ਼ਰ ਆ ਰਿਹਾ, ਕੇਵਲ ਉਹੀ ਨਹੀਂ ਹੈ। ਦਰਖਤ ਦੇਖ ਲਈਏ, ਵੱਡੀਆਂ ਇਮਾਰਤਾਂ ਦੇਖ ਲਈਏ, ਜੋ ਕੁਛ ਦਿਖਾਈ ਦੇ ਰਿਹਾ, ਨਜ਼ਰ ਆ ਰਿਹਾ, ਉਸਦਾ ਇੱਕ ਹਿੱਸਾ ਉਹ ਵੀ ਹੈ ਜੋ ਨਜ਼ਰ ਨਹੀਂ ਆ ਰਿਹਾ, ਦਿਖਾਈ ਨਹੀਂ ਦੇ ਰਿਹਾ।
ਗਗਨਾਂ ਨੂੰ ਚੁੰਬਦੀਆਂ ਇਮਾਰਤਾਂ ਇਹਨਾਂ ਦਾ ਕੋਈ ਸਿਖਰ ਹੈ, ਪਰ ਕੇਵਲ ਸਿਖਰ ਨਹੀਂ, ਉਹਨਾਂ ਦੀ ਕੋਈ ਫਾਊਂਡੇਸ਼ਨ ਹੈ ਜਿਸ 'ਤੇ ਉਹ ਇਮਾਰਤਾਂ ਖੜ੍ਹੀਆਂ ਨੇ। ਹਰ ਇੱਕ ਦਰਖਤ ਹੈ, ਫਲ ਰਹੇ, ਫੁੱਲ ਰਹੇ, ਸੋਹਣੇ ਫੁੱਲ ਲੱਗ ਰਹੇ ਨੇ, ਸੋਹਣੇ ਫਲ ਲੱਗ ਰਹੇ ਨੇ, ਸੁਗੰਧੀਆਂ ਲੋਕ ਮਾਣ ਰਹੇ ਨੇ। ਅਤੇ ਮਨੁੱਖ ਕੇਵਲ ਇਹ ਸਮਝ ਲਏ ਬਈ ਦਰਖਤ ਦੇ ਪੱਤੇ ਨਜ਼ਰ ਆ ਰਹੇ ਨੇ, ਦਰਖਤ ਦੇ ਫਲ ਨਜ਼ਰ ਆ ਰਹੇ ਨੇ, ਦਰਖਤ ਦੇ ਤਨੇ ਨਜ਼ਰ ਆ ਰਹੇ ਨੇ, ਟਾਹਣੀਆਂ ਨਜ਼ਰ ਆ ਰਹੀਆਂ ਨੇ, ਲੋਕ ਸੁਗੰਧੀ ਮਾਣ ਰਹੇ ਨੇ। ਅਤੇ ਕਹਿ ਦੇਣਾ ਇਹਦੀਆਂ ਜੜ੍ਹਾਂ ਕੋਈ ਨਹੀਂ, ਇਹ ਮਹਾ ਬੇਕੋਫੀ ਹੋਵੇਗੀ। ਮਨੁੱਖ ਕਹਿ ਦੇਵੇ ਕਿ ਦਰਖਤ ਦੀਆਂ ਕੇਵਲ ਟਾਹਣੀਆਂ ਨੇ, ਪੱਤੇ ਨੇ, ਫਲ ਨੇ, ਫੁੱਲ ਨੇ, ਇਹਦੀਆਂ ਜੜ੍ਹਾਂ ਕੋਈ ਨਹੀਂ, ਇਸ ਤੋਂ ਵੱਡੀ ਬੇਕੋਫੀ ਨਹੀਂ ਹੋ ਸਕਦੀ। ਜੜ੍ਹ ਨਜ਼ਰ ਨਹੀਂ ਆ ਰਹੀ, ਦਿਖਾਈ ਨਹੀਂ ਦੇ ਰਹੀ, ਪਰ ਹਰ ਇੱਕ ਦਰਖਤ ਨੂੰ ਫਲ ਲੱਗਣੇ, ਫੁੱਲ ਲੱਗਣੇ ਇਸ ਗੱਲ ਦਾ ਪ੍ਰਤੀਕ ਹੈ, ਇਹਦੀਆਂ ਜੜ੍ਹਾਂ ਜ਼ਮੀਨ ਦੇ ਵਿੱਚ ਡੂੰਘੀਆਂ ਨੇ। ਇਹ ਸਭ ਕੁਛ ਜੜ੍ਹਾਂ ਤੋਂ ਭਲੀ ਭੂਤ ਹੋ ਰਹੇ ਹੈ। ਆ ਜੋ ਕਾਇਨਾਤ, ਇਹ ਜੋ ਸੰਸਾਰ ਸਾਰਾ ਨਜ਼ਰ ਆ ਰਿਹਾ, ਦੁਨੀਆਂ ਦੇ ਵਿੱਚ ਐਸੇ ਨਾਸਤਕ ਲੋਕ ਕਹਿ ਦਿੰਦੇ ਨੇ ਰੱਬ ਕੋਈ ਨਹੀਂ, ਖੁਦਾ ਕੋਈ ਨਹੀਂ, ਪਰਮੇਸ਼ਵਰ ਕੋਈ ਨਹੀਂ। ਪਰ ਫਲ ਰੂਪ ਦੇ ਵਿੱਚ, ਫੁੱਲਾਂ ਦੇ ਰੂਪ ਦੇ ਅੰਦਰ ਜੋ ਕਾਇਨਾਤ ਨਜ਼ਰ ਆ ਰਹੀ ਹੈ, ਜੀਵ ਨਜ਼ਰ ਆ ਰਹੇ ਨੇ, ਇਹਨਾਂ ਸਾਰਿਆਂ ਦਾ ਜੋ ਮੂਲ ਹੈ ਉਹ ਪਰਮੇਸ਼ਵਰ ਸਾਰਿਆਂ ਦੀ ਜੜ੍ਹ ਹੈ। ਅਤੇ ਮਨੁੱਖ ਯਤਨ ਕਰੇ, ਮੈਂ ਦਰਖਤ ਦੇ ਪੱਤਾਂ ਨੂੰ ਪਾਣੀ ਪਾ ਦਿਆਂ, ਖਾਦ ਪਾ ਦਿਆਂ, ਇਹਦੀਆਂ ਟਾਹਣੀਆਂ ਦੀ ਮੈਂ ਸੇਵਾ ਕਰਾਂ, ਪਰ ਜੜ੍ਹ ਦੇ ਨੇੜੇ ਨਾ ਜਾਵਾਂ, ਨਾ ਜੜ੍ਹ ਨੂੰ ਮੈਂ ਪਾਣੀ ਦਿਆਂ, ਨਾ ਜੜ੍ਹਾਂ ਦੇ ਵਿੱਚ ਖਾਦ ਪਾਵਾਂ, ਅਤੇ ਫਲਾਂ ਦੀ ਪ੍ਰਾਪਤੀ ਹੋ ਜਾਏ, ਫੁੱਲਾਂ ਦੀ ਪ੍ਰਾਪਤੀ ਹੋ ਜਾਏ। ਬੇਕੋਫੀ ਹੈ, ਨਹੀਂ ਹੋ ਸਕਦੀ। ਅੱਜ ਦੁਨੀਆਂ ਦੇ ਵਿੱਚ, ਸੰਸਾਰ ਦੇ ਅੰਦਰ ਬਹੁਤਾਤ ਇਹੀ ਹੋ ਰਹੀ ਹੈ। ਮਨੁੱਖ ਇਸੇ ਭਰਮ ਅਤੇ ਭੁਲੇਖੇ ਦੇ ਵਿੱਚ ਅੱਜ ਜੀ ਰਹੇ ਹੈ। ਬਸ ਮਨੁੱਖ ਫਲਾਂ ਦੇ ਨਾਲ ਜੁੜਿਆ ਹੋਇਆ, ਫੁੱਲਾਂ ਦੇ ਨਾਲ ਜੁੜਿਆ ਹੋਇਆ, ਪੱਤਿਆਂ ਦੇ ਨਾਲ ਜੁੜਿਆ ਹੋਇਆ, ਪਰ ਜਿਹੜਾ ਮੂਲ ਰੂਪ ਦੇ ਵਿੱਚ ਜੜ੍ਹਾਂ ਨੇ ਉਹਨਾਂ ਤੋਂ ਟੁੱਟਦਾ ਜਾ ਰਿਹਾ ਹੈ। ਔਰ ਇਸੇ ਕਰਕੇ ਮਨੁੱਖ ਦੇ ਜੀਵਨ ਦੇ ਵਿੱਚ ਬਹੁਤੇ ਦੁੱਖ, ਕਲੇਸ਼, ਚਿੰਤਾਵਾਂ ਇਹ ਨਤੀਜਾ ਹੈ। ਸਤਿਗੁਰੂ ਨੇ ਸਵਾਮੀ ਮਾਲਕ ਦੇ ਨਾਲ ਜੁੜਨ ਵਾਸਤੇ ਸੇਵਕ ਦਾ ਜੋ ਰੂਪ ਦਿੱਤਾ ਉਹ ਹੈ ਆਪਣੀਆਂ ਜੜ੍ਹਾਂ ਦੇ ਨਾਲ ਜੁੜ ਜਾਣ। ਅਤੇ ਸੇਵਕ ਦੀ ਪਰਿਭਾਸ਼ਾ ਕੀ ਹੈ? ਸੇਵ ਕੀਤੀ ਸੰਤੋਖੀ, ਜਿਹਨੀ ਸੱਚੋ ਸੱਚ 'ਤੇ ਆਇਆ ਉਹਨੇ ਮੰਦੇ ਪੈਰ ਨਾ ਰੱਖਿਓ, ਕਰ ਸੁਕ੍ਰਿਤ ਧਰਮ ਕਮਾਇਆ। ਦੁਨੀਆਂ ਦੇ ਅੰਦਰ ਜਿਉਂਦਿਆਂ ਰਹਿੰਦਿਆਂ ਜਿਹੜਾ ਗੁਰਮੁਖ ਹੈ, ਜਿਹੜਾ ਸੇਵਕ ਹੈ, ਉਹਨੇ ਆਪਣੇ ਜੀਵਨ ਦੇ ਵਿੱਚ ਇਹ ਉਪਦੇਸ਼ ਨੂੰ ਅਪਣਾਉਣਾ ਹੈ, ਸੇਵਾ ਕਰਨੀ ਹੈ, ਕਿਉਂਕਿ ਸੇਵਕ ਬਣਨ ਵਾਸਤੇ ਸਵਾਮੀ ਦੀ ਸੇਵਾ ਲਾਜ਼ਮੀ ਹੈ, ਮਾਲਕ ਦੀ। ਮਾਲਕ ਦੀ ਖੁਸ਼ੀ ਪ੍ਰਾਪਤ ਕਰਨ ਵਾਸਤੇ ਸੇਵਾ ਕਰਨੀ ਪਏਗੀ। ਅਤੇ ਸੇਵਾ ਕਰਨ ਦੀ ਜੋ ਜੁਗਤ ਗੁਰਮਤਿ ਦੇ ਵਿੱਚ ਸਤਿਗੁਰੂ ਨੇ ਬਖਸ਼ਿਸ਼ ਕੀਤੀ, ਉਹਦੇ ਲਈ ਪਹਿਲਾਂ ਸੰਤੋਖ ਹੋਣਾ ਲਾਜ਼ਮੀ ਹੈ। ਸੰਤੋਖੀ ਹੋਵੇ। ਜੇ ਮਨੁੱਖ ਦੇ ਆਪਣੇ ਅੰਦਰ ਤਮਾ ਹੈ, ਲਾਲਚ ਹੈ, ਫਿਰ ਉਹ ਦੂਸਰਿਆਂ ਦੀ ਸੇਵਾ ਨਹੀਂ ਕਰ ਸਕਦਾ, ਕਿਉਂਕਿ ਸੇਵਕ ਬਣਨ ਵਾਸਤੇ ਝੁਕਣਾ ਪੈਂਦਾ ਹੈ, ਸੰਤੋਖੀ ਹੋਣਾ ਪੈਂਦਾ ਹੈ। ਉਹਨੇ ਮੰਦੇ ਪੈਰ ਨਾ ਰੱਖਿਓ, ਰਸਤਾ ਵੀ ਚੁਣਨਾ ਪੈਂਦਾ ਚੰਗਾ ਕਿ ਮਾੜਾ,
ਜਦੋਂ ਇਹਨਾਂ ਗੁਣਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਲੈਂਦਾ, ਓਨੀ ਦੁਨੀਆ ਤੋੜੇ ਬੰਧਨਾ। ਸੰਸਾਰ ਦੇ ਵਿੱਚ ਤਾਂ ਬੰਧਨ ਹੀ ਨਹੀਂ ਨਾ, ਹਰ ਪਲ ਹਰ ਘੜੀ ਹਰ ਸਮਾਂ ਪਰਮੇਸ਼ਵਰ ਦੇ ਨਾਮ ਤੋਂ ਬਿਨਾਂ ਸਾਡੇ ਜੀਵਨ ਦੇ ਵਿੱਚ ਬੰਧਨ ਹੈ, ਫਾਹੀ ਹੈ। ਸਾਨੂੰ ਤਾਂ ਖੁਸ਼ੀ ਹੁੰਦੀ ਹੈ, ਦਿਨ ਚੜ੍ਹ ਗਿਆ ਸ਼ਾਮ ਹੋਈ, ਪਰ ਮਹਾਰਾਜ ਬਾਣੀ ਦੇ ਵਿੱਚ ਕਹਿੰਦੇ ਨੇ ਮਨੁੱਖ ਬਣਿਆ ਹੋਏ ਜਾਲੀ ਰਹਿਣ ਜਾਲ ਦਿਨ ਹੋਆ ਜੇਤੀ ਘੜੀ ਫਾਹੀ ਤੇਤੀ। ਹਰ ਪਲ ਪਰਮੇਸ਼ਵਰ ਤੋਂ ਬਿਨਾਂ ਸਾਡੇ ਲਈ ਬੰਧਨ ਹੈ, ਔਰ ਬੰਧਨਾਂ ਦੇ ਵਿੱਚ ਮਨੁੱਖ ਬਣਿਆ ਜਾਂਦੇ ਜਕੜਿਆ ਹੋਇਆ ਸੰਸਾਰ ਦੇ ਵਿੱਚ। ਆ ਸੰਸਾਰ ਬੰਧਨ ਹੀ ਨੇ ਜਿਨ੍ਹਾਂ ਦੇ ਵਿੱਚੋਂ ਨਿਕਲਣਾ ਔਖਾ ਹੋਇਆ ਪਿਆ। ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨੇ ਬੜੇ ਪਿਆਰੇ ਬਚਨ ਕੀਤੇ, ਬਲ ਛੁਟਕਿਓ ਬੰਧਨ ਪਰੇ ਕਛੂ ਨਾ ਹੋਤ ਉਪਾਏ। ਬਲ ਸੀ ਮਾਲਕ ਦਾ, ਸਵਾਮੀ ਦਾ, ਪਰਮੇਸ਼ਵਰ ਦੇ ਨਾਮ ਦਾ, ਤਾਕਤ ਤਾਂ ਉਸੇ ਦੀ ਹੈ ਨਾ। ਬਲ ਛੁੱਟ ਕੇ ਉਹ ਪਰਮੇਸ਼ਵਰ ਦੇ ਨਾਮ ਦਾ ਜੋ ਸਹਾਰਾ ਸੀ ਉਹ ਛੱਡ ਦਿੱਤਾ, ਹੋਇਆ ਕਿ ਬੰਧਨ ਪਰੇ ਮਾਇਆ ਦੇ ਬੰਧਨਾਂ ਦੇ ਵਿੱਚ ਮਨੁੱਖ ਬਣਿਆ ਗਿਆ। ਔਰ ਮਨੁੱਖ ਬੰਧਨਾਂ ਦੇ ਵਿੱਚ ਆਪਣੇ ਆਪ ਨੂੰ ਬੰਨ ਕੇ ਨਿਤਾ ਪ੍ਰਤੀ ਹਰ ਰੋਜ਼ ਠੱਗਿਆ ਜਾ ਰਿਹਾ। ਪਦਾਰਥਾਂ ਦੇ ਮੋਹ ਦੇ ਵਿੱਚ ਮਨੁੱਖ ਲੁੱਟਿਆ ਜਾ ਰਿਹਾ ਹੈ। ਅਤੇ ਸਾਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਬਲ ਛੁਟਕਿਓ ਬੰਧਨ ਪਰੇ ਕਛੂ ਨਾ ਹੋਤ ਉਪਾਏ, ਕਹੋ ਨਾਨਕ ਅਬ ਓਟ ਹਰ ਗਜ ਜਿਉ ਹੋ ਸਹਾਈ। ਮੇਰੇ ਸਹਾਈ ਹੋਵੋ। ਬੰਧਨ ਕਿਉਂ ਪਏ? ਕਿਉਂਕਿ ਆਪਣੇ ਮਾਲਕ ਆਪਣੇ ਸੇਵਕ ਸਵਾਮੀ ਜਿਹੜਾ ਅਕਾਲ ਪੁਰਖ ਪਰਮੇਸ਼ਵਰ ਹੈ ਉਹਦਾ ਸਹਾਰਾ ਛੱਡ ਦਿੱਤਾ। ਤਾਂ ਹੀ ਮਨੁੱਖ ਗੁਲਾਮ ਹੁੰਦਾ ਹੈ। ਗੁਲਾਮ ਦੀ ਨਿਸ਼ਾਨੀ ਕੀ ਹੈ? ਜਿਹਨੇ ਆਪਣੇ ਮਾਲਕ ਦਾ ਸਹਾਰਾ ਛੱਡ ਦਿੱਤਾ ਦੂਸਰਿਆਂ ਦਾ ਗੁਲਾਮ ਹੋ ਜਾਂਦਾ ਹੈ, ਮਾਇਆ ਦਾ ਗੁਲਾਮ। ਕਹੋ ਨਾਨਕ ਅਬ ਓਟ ਹਰ ਗਜ ਜਿਉ ਹੋ ਸਹਾਏ। ਜਿਵੇਂ ਤੂੰ ਹਾਥੀ ਦੀ ਸਹਾਇਤਾ ਕੀਤੀ ਮੇਰੀ ਵੀ ਕਰ। ਪਾਣੀ ਦੇ ਵਿੱਚ ਤੇਂਦਵੇ ਨੇ ਹਾਥੀ ਨੂੰ ਫੜ ਲਿਆ, ਯਾਦ ਕੀਤਾ ਰੱਬ ਨੂੰ, ਉਹਨਾਂ ਬੰਧਨਾਂ ਤੋਂ ਖਲਾਸੀ ਹੋਈ, ਮੁਕਤ ਹੋਇਆ। ਇਸ ਦੇ ਨਾਲ ਦੂਸਰਾ ਸ਼ਲੋਕ ਸਤਿਗੁਰੂ ਨੇ ਦਰਜ ਕੀਤਾ, ਬਲ ਹੋਆ ਬੰਧਨ ਛੁਟੇ। ਜਦੋਂ ਤੂੰ ਮਾਲਕ ਦੀ ਟੇਕ ਫੜੀ, ਪਰਮੇਸ਼ਵਰ ਦੀ ਟੇਕ ਲਈ, ਬਲ ਹੋਆ ਬੰਧਨ ਛੁਟੇ, ਫਿਰ ਸਾਰੇ ਬੰਧਨ ਜੀਵਨ ਦੇ ਵਿੱਚੋਂ ਕੱਟੇ ਜਾਂਦੇ ਨੇ। ਫਿਰ ਮਨੁੱਖ ਸੰਸਾਰ ਦੇ ਵਿੱਚ ਰਹਿੰਦੇ, ਪਰਿਵਾਰ ਦੇ ਵਿੱਚ ਰਹਿੰਦੇ, ਪਰ ਪਰਿਵਾਰ ਉਹਨਾਂ ਦੇ ਲਈ ਬੰਧਨ ਨਹੀਂ ਹੁੰਦਾ। ਫਿਰ ਪਰਿਵਾਰ ਸਤ ਸੰਗਤ ਬਣ ਜਾਂਦਾ ਹੈ। ਫਿਰ ਪਰਿਵਾਰ ਦਾ ਮੋਹ ਉਹਨਾਂ ਦੇ ਲਈ ਬੰਧਨ ਨਹੀਂ ਰਹਿੰਦਾ, ਉਹ ਸ਼ੁਕਰਾਨਾ ਬਣ ਜਾਂਦਾ ਹੈ। ਫਿਰ ਇਹਨਾਂ ਦਾਤਾਂ ਨੂੰ ਦੇਖ ਕੇ ਅੰਦਰੋਂ ਸ਼ੁਕਰਾਨਾ ਨਿਕਲਦਾ ਹੈ। ਬਲ ਹੋਵਾ ਬੰਧਨ ਛੁਟੇ, ਸਭ ਕੁਛ ਹੋਤ ਉਪਾਏ। ਕਹੋ ਨਾਨਕ ਸਭ ਕੁਛ ਤੁਮਰੇ ਹਾਥ ਮੈਂ, ਤੁਮ ਹੀ ਹੋਤ ਸਹਾਈ। ਕਿਉਂਕਿ ਸਹਾਈ ਤੇ ਆਪ ਪਰਮੇਸ਼ਵਰ ਹੈ ਨਾ, ਤੇ ਜਿਨ੍ਹਾਂ ਦਾ ਸਹਾਈ ਉਹ ਬਣ ਜਾਏ ਉਹਨਾਂ ਦੇ ਲਈ ਬੰਧਨ ਕੋਈ ਨਹੀਂ ਰਹਿੰਦਾ। ਜੀਵਨ ਮੁਕਤ ਇਸੇ ਨੂੰ ਆਖਿਆ ਗਿਆ, ਔਰ ਮਰਨ ਤੋਂ ਬਾਅਦ ਕੋਈ ਮੁਕਤੀ ਨਹੀਂ ਹੈ, ਜਿਉਂਦੇ ਹਾਂ ਜੀ। ਤਤ ਛਿਨ ਗੁਰਮਤ ਦੇ ਅੰਦਰ, ਗੁਰਸਿੱਖੀ ਦੇ ਅੰਦਰ ਜਿਹੜਾ ਜੀਵਨ ਮੁਕਤ ਹੈ ਉਹ ਉਸੇ ਵੇਲੇ। ਇਹ ਨਹੀਂ ਕਿ ਮਰਨ ਤੋਂ ਬਾਅਦ ਜੀਵਨ ਮੁਕਤ ਦੀ ਗੱਲ ਹੈ,
ਪਰਲੋਕ ਦੇ ਸੁੱਖਾਂ ਦੀ ਗੱਲ ਹੈ। ਸਤਿਗੁਰੂ ਦੀ ਬਾਣੀ ਨੇ ਸਾਨੂੰ ਅੱਜ ਦੇ ਵਿੱਚ ਵਰਤਮਾਨ ਦੇ ਵਿੱਚ ਸੁੱਖ ਬਖਸ਼ਿਸ਼ ਕੀਤੇ ਨੇ ਔਰ ਅਕਾਲ ਪੁਰਖ ਦੀ ਇਹ ਰਹਿਮਤ ਹੈ, ਬਖਸ਼ਿਸ਼ ਹੈ ਤੂੰ ਉਹਨੂੰ ਚੇਤੇ ਕਰ, ਉਹਨੇ ਜੀਵਨ ਬੰਧਨਾਂ ਤੋਂ ਮੁਕਤ ਕਰ ਦੇਣਾ। ਇਹ ਗੁਰਬਾਣੀ ਨੇ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ। ਉਹਨੇ ਦੁਨੀਆ ਤੋੜੇ ਬੰਧਨ, ਅੰਨ ਪਾਣੀ ਥੋੜ੍ਹਾ ਖਾਇਆ, ਤੂੰ ਬਖਸ਼ਿਸ਼ੀ ਅਗਲਾ ਨਿਤ ਦੇਵੈ ਚੜ੍ਹੈ ਸਵਾਇਆ। ਉਹ ਰਹਿਮਤਾਂ ਬਖਸ਼ਿਸ਼ਾਂ ਕਰਨ ਵਾਲਾ ਹੈ, ਪਰ ਉਹਦੇ ਲਈ ਕਰਨਾ ਕੀ ਹੈ? ਜੀਵ ਆਪਣੇ ਮੂਲ ਦੇ ਨਾਲ ਜੁੜੇ, ਮੂਲ ਨੇ ਸਾਡੀਆਂ ਜੜ੍ਹਾਂ, ਉਹ ਪਰਮੇਸ਼ਵਰ ਦਾ ਨਾਮ, ਜਿਸ ਤੋਂ ਸੰਸਾਰ ਦੇ ਵਿੱਚ ਸਾਡਾ ਜੀਵਨ ਚੱਲ ਰਿਹਾ। ਪਰਮੇਸ਼ਵਰ ਤੋਂ ਬਿਨਾਂ, ਨਾਮ ਤੋਂ ਬਿਨਾਂ ਜੀਵਨ ਨਹੀਂ। ਔਰ ਜਦੋਂ ਨਾਮ ਦੀ ਸਤਿਗੁਰੂ ਨੇ ਗੱਲ ਕੀਤੀ, ਆਪਾਂ ਬਚਨ ਪੜ੍ਹਦੇ ਹਾਂ, ਰੱਤੇ ਸੇਈ ਜੇ ਮੁੱਖ ਨਾ ਮੋੜਨ, ਜਿਹਨੇ ਸਿੰਜਾਤਾ ਸਾਈਂ, ਝੜ ਝੜ ਪਾਉਂਦੇ ਕੱਚੇ ਬਿਰਹੀ, ਜਿਨ੍ਹਾਂ ਕਾਰ ਨਾ ਆਈ। ਜੋ ਨਾਮ ਦੇ ਵਿੱਚ ਰਤੇ ਗਏ, ਨਾਮ ਦੇ ਵਿੱਚ ਰੰਗੇ ਗਏ, ਪ੍ਰੇਮ ਦੇ ਵਿੱਚ ਜਿਨ੍ਹਾਂ ਨੇ ਆਪਣੇ ਸੁਆਮੀ ਨੂੰ ਆਪਣੇ ਹਿਰਦਿਆਂ ਦੇ ਵਿੱਚ ਟਿਕਾ ਲਿਆ, ਆ ਪ੍ਰੇਮ ਦੀ ਖੇਡ ਹੈ। ਧਾਰਮਿਕ ਦੁਨੀਆਂ ਦੇ ਵਿੱਚ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਕਹਿੰਦੇ ਨੇ, ਪ੍ਰੇਮ ਦੇ ਵਿੱਚ ਆਪਣੇ ਮਾਲਕ ਦੇ ਨਾਲ ਜੁੜਿਆ ਜਾ ਸਕਦਾ ਹੈ, ਜੇ ਮੁੱਖ ਨਾ ਮੋੜਨ, ਉਹ ਫਿਰ ਮੁੱਖ ਨਹੀਂ ਮੋੜਦੇ, ਬੇਮੁੱਖ ਨਹੀਂ ਹੁੰਦੇ। ਜਿਹਦੇ ਨਾਲ ਪ੍ਰੇਮ ਹੋਵੇ, ਉਹ ਕਦੇ ਮੁੱਖ ਨਹੀਂ ਮੋੜਦਾ। ਆਪਾਂ ਦੁਨੀਆਂ ਦੇ ਵਿੱਚ ਦੇਖਦੇ ਹਾਂ, ਸੰਸਾਰ ਦੇ ਵਿੱਚ ਮਨੁੱਖ ਦਾਤਾਂ ਨੂੰ ਪ੍ਰਾਪਤ ਕਰਕੇ ਬੇਮੁੱਖ ਹੋ ਜਾਂਦਾ ਹੈ, ਪਦਾਰਥਾਂ ਦੇ ਵਿੱਚ ਜੀਵਨ ਨੂੰ ਜਿਉਂਦਿਆਂ ਬੇਮੁੱਖ ਹੋ ਜਾਂਦੇ। ਐਸੇ ਲੋਕ ਦੁਨੀਆਂ ਦੇ ਵਿੱਚ ਹੈਗੇ ਨੇ। ਸਾਰੀਆਂ ਸੁੱਖ ਸਹੂਲਤਾਂ ਜੀਵਨ ਦੇ ਵਿੱਚ ਮਾਣਦੇ ਹਾਂ, ਪਰ ਰੱਬ ਤੋਂ ਬੇਮੁੱਖ ਨੇ। ਉਹਨਾਂ ਨੂੰ ਨਾਸਤਕ ਆਖਿਆ ਗਏ, ਉਹਨਾਂ ਨੂੰ ਬੇਮੁੱਖ ਆਖਿਆ ਗਏ, ਪਰ ਜਿਨ੍ਹਾਂ ਦੇ ਅੰਦਰ ਗੁਰੂ ਪਰਮੇਸ਼ਵਰ ਲਈ ਪ੍ਰੇਮ ਬਣ ਗਿਆ, ਉਹ ਬੇਮੁੱਖ ਨਹੀਂ ਹੁੰਦੇ। ਰੱਤੇ ਸੇਈ ਜੇ ਮੁੱਖ ਨਾ ਮੋੜਨ, ਉਹੀ ਅਸਲ ਦੇ ਵਿੱਚ ਰੰਗੇ ਹੋਏ ਨੇ ਜਿਹੜੇ ਗੁਰੂ ਤੋਂ ਬੇਮੁੱਖ ਨਹੀਂ ਹੁੰਦੇ, ਮੁੱਖ ਨਹੀਂ ਮੋੜਦੇ। ਰੱਤੇ ਸੇਈ ਜੇ ਮੁੱਖ ਨਾ ਮੋੜਨ, ਜਿਹਨੇ ਸੰਜਾਤਾ ਸਾਈਂ, ਸਾਈਂ ਨੂੰ ਧਿਆਉਂਦੇ ਨੇ, ਪਰ ਇੱਕ ਉਹ ਨੇ ਝੜ ਝੜ ਪਾਉਂਦੇ ਕੱਚੇ ਬਿਰਹੇ, ਜਿਨ੍ਹਾਂ ਕਾਰਨ ਆਈ। ਜਿਨ੍ਹਾਂ ਨੂੰ ਇਹ ਪ੍ਰੇਮ ਦੀ ਦਵਾਈ ਮਾਫਕ ਨਹੀਂ ਨਾ ਆਉਂਦੀ, ਉਹ ਫਿਰ ਕੱਚੇ ਫਲਾਂ ਦੀ ਤਰ੍ਹਾਂ ਦਰਖਤਾਂ ਤੋਂ ਡਿੱਗ ਪੈਂਦੇ ਨੇ। ਝੜ ਝੜ ਪਾਉਂਦੇ ਕੱਚੇ ਬਿਰਹੇ, ਆ ਫਲ ਕੋਈ ਲੱਗਾ ਹੋਵੇ ਦਰਖਤ ਨੂੰ, ਹਵਾ ਚੱਲਦੀ ਹੈ, ਹਨੇਰੀਆਂ ਆਉਂਦੀਆਂ ਨੇ, ਡਿੱਗ ਪੈਂਦੇ ਨੇ। ਆ ਸੰਸਾਰ ਦੇ ਵਿੱਚ ਹਨੇਰੀਆਂ ਨੇ, ਕਾਮ ਦੀਆਂ, ਕ੍ਰੋਧ ਦੀਆਂ, ਅਹੰਕਾਰ ਦੀਆਂ ਚੱਲ ਰਹੀਆਂ ਨੇ, ਨਿੰਦਿਆ ਚੁਗਲੀ ਇਹ ਹਨੇਰੀਆਂ ਨੇ। ਔਰ ਇਹਨਾਂ ਹਨੇਰੀਆਂ ਦੇ ਵਿੱਚ ਉਹ ਫਲ ਡਿੱਗ ਰਹੇ ਨੇ, ਮਨੁੱਖ ਡਿੱਗ ਰਹੇ ਸੰਸਾਰ ਦੇ ਵਿੱਚ, ਅੱਜ ਸਾਡੀਆਂ ਅੱਖਾਂ ਦੇ ਸਾਹਮਣੇ ਨਜ਼ਰ ਆ ਰਹੇ। ਇਹਨਾਂ ਵਿਕਾਰਾਂ ਦੇ ਅਧੀਨ ਹੋ ਕੇ ਮਨੁੱਖ ਆਪਣੇ ਜੀਵਨ ਨੂੰ ਖੁਆਰ ਕਰ ਰਹੇ। ਸਾਡੇ 'ਤੇ ਸਤਿਗੁਰੂ ਨੇ ਦਇਆ ਕੀਤੀ, ਬਖਸ਼ਿਸ਼ ਕੀਤੀ, ਆ ਗੁਰਬਾਣੀ ਦਾ ਖਜ਼ਾਨਾ, ਗੁਰਮਤ ਦਾ ਉਪਦੇਸ਼ ਕੇਵਲ ਗਾਉਣ ਵਾਸਤੇ, ਪੜ੍ਹਨ ਵਾਸਤੇ ਨਹੀਂ, ਇਹ ਸਾਡੀ ਰੋਜ਼ਮਰ੍ਹਾ ਦੀ ਜ਼ਿੰਦਗੀ ਦਾ ਹਿੱਸਾ ਹੈ, ਹਰ ਵੇਲੇ ਦੀ ਜ਼ਿੰਦਗੀ ਦਾ ਹਿੱਸਾ ਹੈ ਸਤਿਗੁਰੂ ਦੀ ਬਾਣੀ। ਕੋਈ ਕਰਮ ਕਰਨ ਲੱਗਿਆਂ
सतगुरु के उपदेश नूं पहला चेते कर लेना, मन दे विच शब्द नूं टिकाउणा यही है ना, मन को मन दे विच कोई ख्याल पैदा होवे गुरु नूं चेते कर लेना, गुरु की कहिंदे, बाणी की कहिंदी है, यही है गुर शब्द ही मन होड़ी है, गुरु दे शब्द दे नाल मन नूं समझाउणा। चड़ चड़ पाउंदे कच्चे बिरही, जिहड़े कच्चे ने उह चड़ जांदे ने, और उन्हां कच्चियां दी तादाद इस संसार दे अंदर बहुती है। गुरु दे नाल जुड़े हुए सच्चे तां विरले ने, हैण विरले ना ही घणे, फैल फक्कड़ संसार, जिन्हां दे जीवन दे विच सच्चाई है उह प्रेम दे विच जिउंदे ने। इतिहास दे विच इक नाम तुसीं पढ़दे हो, धन गुरु तेग बहादुर पातशाह महाराज, जदों काशी तो बनारस तो होंदे आ प्रचारक दौरे आ ते असाम वल जांदे ने, बिहार दे विच इक नगर है ससराम, धन गुरु तेग बहादुर पातशाह महाराज इस नगर दे विच गए ने। इत्थे इक गुरु नूं प्यार करन वाला रहिंदा है, नाम है इस दा फगू। जीवन दे विच सच्ची किरत करनी, सारिआं दे नाल प्रेम करना, गुरु दे भै दे विच रहना, और एकाग्रता दे नाल रब नूं याद करना, गुरु दे प्रेम दे विच भिज्जी होई रूह। नगर दे सारे लोग इहदा सन्मान करदे ने, और इहनूं चाचा करके सारे बुलाउंदे ने, चाचा फगू। इह करदा की है? धन गुरु तेग बहादुर पातशाह महाराज नूं याद करदा है, और सारिआं दे घरां दे विच जा के उहनां नूं रब दा ज्ञान, रब दी विचार दृढ़ कराउंदा है, परमेश्वर दे नाल जोड़दे, खुदा दी बंदगी दे लई प्रेरदे, उपदेश दिंदा है, सिक्ख्या दिंदा है। जीवन बड़ा कीमती है, मिलिया है, इहनूं सफला कर लईए। और नाल गुरु घर वास्ते ये दसवंध इकट्ठा करदा है, सानूं गुरमत दे विच जो दसवंध दी मर्यादा बख्शिश कीती है ना, ਇਹ ਦਸਵੰਧ ਇਕੱਠਾ ਕਰਦਾ ਹੈ ਲੋਕਾਂ ਦੇ ਘਰਾਂ ਦੇ ਵਿੱਚ ਜਾ ਜਾ ਕੇ। ਔਰ ਜੋ ਦਸਵੰਧ ਇਕੱਠਾ ਹੁੰਦਾ ਹੈ, ਇਕੱਠਿਆਂ ਕਰਕੇ ਉਸ ਦਾ ਹਿਸਾਬ ਬਣਾ ਕੇ ਹੁੰਡੀ ਕਰਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੇ ਵਿੱਚ ਭੇਜ ਦਿੰਦਾ ਹੈ, ਗੁਰੂ ਘਰ ਵਾਸਤੇ ਭੇਜ ਦਿੰਦਾ ਹੈ। ਇਮਾਨਦਾਰ ਬਹੁਤ ਹੈ, ਕਦੇ ਇੱਕ ਪੈਸੇ ਦੇ ਇੱਕ ਟਕੇ ਦੀ ਹੇਰਾ ਫੇਰੀ ਨਹੀਂ ਕਰਦਾ, ਇਮਾਨਦਾਰ ਹੈ। और ये उपदेश भी साड़ी जिंदगी दे अंदर, साड़े जीवन दे अंदर जो सतगुरु ने दिता, अपनी किरत दे विचों दसवंध कढ़ना सीखना, बड़ा ही सुनहरी उपदेश है। किरत करनी, नाम जपना, ते वंड की छकना, ये वंड छकना दसवंध दी मर्यादा है। सिखी दे विच, गुरमत दे विच दान नहीं है, दसवंध दा नाम दिता है। ਆਪਣੀ ਕਿਰਤ ਦੇ ਵਿੱਚੋਂ, ਕਮਾਈ ਦੇ ਵਿੱਚੋਂ ਦਸਵਾਂ ਹਿੱਸਾ। ਅਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਾਂ ਇੱਕ ਬਚਨ ਕੀਤਾ ਸੀ, ਦਸਵੰਧ ਗੁਰੂ ਨਹਿ ਦੇਵਈ, ਝੂਠ ਬੋਲ ਜੋ ਖਾਏ, ਕਹਿ ਗੋਬਿੰਦ ਸਿੰਘ ਲਾਲ ਜੀ, ਤਿਸਕਾ ਕਿਛ ਨਾ ਵਿਸਾਏ। ਜਿਹੜਾ ਸਿੱਖ ਦਸਵੰਧ ਧਰਮ ਕਾਰਜਾਂ ਵਾਸਤੇ, ਲੋੜਵੰਦਾਂ ਦੇ ਲਈ ਆਪਣੀ ਕਮਾਈ ਦਾ ਦਸਵਾਂ ਹਿੱਸਾ ਨਹੀਂ ਕੱਢਦਾ, ਉਹ ਇੱਕ ਤਰ੍ਹਾਂ ਦੇ ਨਾਲ ਝੂਠ ਬੋਲ ਰਹੇ। ਦਸਵੰਧ ਗੁਰੂ ਨਹਿ ਦੇਵਈ, ਝੂਠ ਬੋਲ ਜੋ ਖਾਏ, ਕਹਿ ਗੋਬਿੰਦ ਸਿੰਘ ਲਾਲ ਜੀ, ਤਿਸਕਾ ਕਿਛ ਨਾ ਵਿਸਾਹੇ। ਉਹ ਵਿਸ਼ਵਾਸ ਦਾ ਪਾਤਰ ਨਹੀਂ ਹੈ ਇਹ ਚਾਚਾ ਫੱਗੂ। ਸਾਰਿਆਂ ਦੇ ਘਰ ਜਾ ਕੇ ਦਸਵੰਧ ਇਕੱਠਾ ਕਰਦਾ ਹੈ, ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨੂੰ ਭੇਜ ਦਿੰਦਾ ਹੈ। ਆਪ ਬਾਣੀ ਪੜ੍ਹਨ ਵਾਲਾ,
ਬੜੀ ਨੇਕ ਇਮਾਨਦਾਰੀ ਦੇ ਨਾਲ ਸਤਿਗੁਰੂ ਨੂੰ ਯਾਦ ਕਰਦਿਆਂ ਇਹ ਕਾਰਜ ਕਰਦੇ, ਪਰ ਨਾਲ ਆਪਣੇ ਮਨ ਦੇ ਵਿੱਚ ਇਹਨੇ ਭਾਵਨਾ ਪ੍ਰਗਟ ਕਰ ਲਈ ਕਿ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ। ਮੈਂ ਬਾਣੀ ਪੜ੍ਹਦਾ, ਸੇਵਾ ਵੀ ਕਰਦਾ, ਪਰ ਤੁਹਾਡੇ ਦਰਸ਼ਨਾਂ ਦੀ ਤਾਂਘ ਬੜੀ ਹੈ, ਕਦੇ ਕਿਰਪਾ ਕਰੋ, ਬਖਸ਼ਿਸ਼ ਕਰੋ, ਮੇਰੇ ਘਰ ਦੇ ਵਿੱਚ ਆ ਕੇ ਮੈਨੂੰ ਆਪ ਦੀਦਾਰ ਬਖਸ਼ੋ, ਦਰਸ਼ਨ ਦੇਵੋ। ਇਹਨੇ ਘਰ ਬਣਵਾਇਆ, ਔਰ ਜਦੋਂ ਘਰ ਬਣਵਾਉਣ ਲੱਗਾ ਨਾ, ਮੇਨ ਦਰਵਾਜ਼ਾ ਇਹਨੇ ਬੜਾ ਵੱਡਾ ਰੱਖਿਆ। ਲੋਕਾਂ ਨੇ ਪੁੱਛ ਲਿਆ, ਚਾਚਾ ਫੱਗੂ ਐਡਾ ਵੱਡਾ ਦਰਵਾਜ਼ਾ? ਕਹਿਣ ਲੱਗਾ, ਹਾਂ, ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਆਉਣਗੇ, ਉਹਨਾਂ ਨੂੰ ਘੋੜੇ ਤੋਂ ਉਤਰਨਾ ਨਾ ਪਵੇ, ਉਹ ਘੋੜੇ ਸਮੇਤ ਘਰ ਦੇ ਵਿੱਚ ਅੰਦਰ ਆਉਣ। ਲੋਕ ਹੈਰਾਨ, ਕਿੱਥੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ, ਪੰਜਾਬ ਦੀ ਧਰਤੀ ਕਿੱਥੇ ਬਿਹਾਰ? ਪਰ ਇਹ ਭਾਵਨਾ ਦੀ ਗੱਲ ਹੈ, ਪ੍ਰੇਮ ਦੀ ਗੱਲ ਹੈ। ਸਿੱਖ ਅਤੇ ਗੁਰੂ ਦਾ ਰਿਸ਼ਤਾ ਕੇਵਲ ਸਰੀਰ ਦਾ ਰਿਸ਼ਤਾ ਨਹੀਂ ਹੈ, ਭਾਵਨਾ ਦੀ ਗੱਲ ਹੈ, ਪ੍ਰੇਮ ਦੀ ਗੱਲ ਹੈ। ਸਰੀਰਾਂ ਤੱਕ ਉਹ ਲੋਕ ਸੀਮਤ ਨੇ ਜਿਨ੍ਹਾਂ ਨੂੰ ਮਹਾਰਾਜ ਨੇ ਆਖਿਆ ਝੜ ਝੜ ਪਾਉਂਦੇ ਕੱਚੇ ਬਿਰਹੀ, ਉਹ ਸਰੀਰਾਂ ਤੱਕ ਸੀਮਤ ਰਹਿੰਦੇ ਨੇ। ਸਿੱਖ ਗੁਰੂ ਦੇ ਨਾਲ ਅੰਦਰੂਨੀ ਤੌਰ 'ਤੇ ਜੁੜਦਾ, ਭਾਵਨਾ ਪ੍ਰੇਮ ਦੇ ਨਾਲ ਜੁੜਦਾ। ਇਹ ਯਾਦ ਕਰਦਾ ਕਿ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਆਉਣਗੇ, ਘੋੜੇ ਸਮੇਤ ਘਰ ਦੇ ਵਿੱਚ ਪ੍ਰਵੇਸ਼ ਕਰਨ। ਘਰ ਬਣਿਆ, ਘਰ ਦੇ ਵਿੱਚ ਨਿਵੇਕਲਾ ਥਾਂ ਸਤਿਗੁਰੂ ਦੇ ਲਈ ਨਿਯਤ ਕਰ ਦਿੱਤਾ, ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਆਉਣਗੇ। ਬਸ ਇਸੇ ਆਸ ਦੇ ਵਿੱਚ ਜੀ ਰਹੇ ਔਰ ਸੇਵਾ ਕਰ ਰਹੇ ਹੈ। ਗੁਰੂ ਰਹਿਮਤਾਂ ਦਾ, ਬਖਸ਼ਿਸ਼ਾਂ ਦਾ ਦਾਤਾ ਹੈ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਉਹਨੂੰ ਨਿਹਾਲ ਕਰਦੇ ਨੇ। ਇਸ ਪ੍ਰਚਾਰ ਦੌਰੇ 'ਤੇ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਇੱਧਰ ਆਏ ਨੇ ਅਤੇ ਇਹਦੇ ਘਰ ਪਹੁੰਚਦੇ ਨੇ, ਨਾਲ ਸਿੱਖ ਘੋੜਿਆਂ 'ਤੇ ਸਵਾਰ। ਤਿੰਨ ਦਿਨ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਇਹਦੇ ਘਰ ਦੇ ਵਿੱਚ ਰਹਿੰਦੇ ਨੇ। ਹੁਣ ਇਸ ਵਾਰੀ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਆਏ, ਇਹਨੇ ਜੋ ਦਸਵੰਧ ਇਕੱਠਾ ਹੋਇਆ ਉਹ ਅਜੇ ਭੇਜਿਆ ਨਹੀਂ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨੇ ਮੰਗ ਲਿਆ, ਚਾਚਾ ਫੱਗੂ ਸੰਗਤਾਂ ਦਾ, ਸਿੱਖਾਂ ਨੇ ਜੋ ਦਸਵੰਧ ਦਿੱਤਾ ਉਹ ਸਾਰਾ ਤੁਸੀਂ ਲਿਆਓ। ਇਹਨੇ ਕੱਢ ਕੇ ਦੇ ਦਿੱਤਾ ਇਮਾਨਦਾਰੀ ਦੇ ਨਾਲ। ਪਰ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਦਸਵੰਧ ਸਾਰਾ ਨਹੀਂ ਆਇਆ, ਅਜੇ ਰਹਿੰਦਾ ਹੈ। ਇਹਨੇ ਹੋਰ ਘਰ ਦੇ ਵਿੱਚ ਦੇਖਿਆ ਨਹੀਂ, ਪਾਤਸ਼ਾਹ ਜੋ ਕੁਝ ਇਕੱਠਾ ਹੋਇਆ ਸੀ, ਜੋ ਕੁਝ ਸਿੱਖਾਂ ਨੇ, ਸੇਵਕਾਂ ਨੇ ਦਿੱਤਾ, ਮੈਂ ਸਾਰਾ ਕੁਝ ਤੁਹਾਡੇ ਚਰਨਾਂ ਦੇ ਵਿੱਚ ਭੇਟ ਕਰ ਦਿੱਤਾ। ਪਰ ਪਾਤਸ਼ਾਹ ਕਹਿੰਦੇ ਨੇ ਨਹੀਂ, ਅਜੇ ਕੁਛ ਰਹਿੰਦਾ ਹੈ। ਉਹ ਜਿਹੜਾ ਬੋਲ ਹੈਰਾਨ ਕਰ ਦੇਣ ਵਾਲਾ, ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਆਹ ਤੇਰੇ ਵਿਹੜੇ ਦੇ ਵਿੱਚ ਬੇਰੀ ਲੱਗੀ ਹੈ, ਇਹ ਵੀ ਸਾਡਾ ਦਸਵੰਧ ਹੈ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੇ ਚਰਨਾਂ 'ਤੇ ਢਹਿ ਪਏ, ਅੱਖਾਂ ਦੇ ਵਿੱਚ ਅਥਰੂ। ਸਿੱਖ ਦਾ ਜੀਵਨ ਕੀ ਹੈ, ਔਰ ਸਿੱਖ ਗੁਰੂ ਦੇ ਨਾਲ ਕਿੰਨੀ ਕੁ ਨੇੜਤਾ ਰੱਖਦਾ, ਕਿੰਨਾ ਕੁ ਅੰਦਰੋਂ ਪਿਆਰ ਰੱਖਦਾ ਹੈ, ਅੱਖਾਂ ਦੇ ਵਿੱਚੋਂ ਅਥਰੂ ਵਗਦੇ ਨੇ। ਸੀਸ ਰੱਖ ਦਿੱਤਾ ਚਰਨਾਂ 'ਤੇ, ਸਤਿਗੁਰੂ ਇਹ ਵੀ ਤੁਹਾਡਾ ਦਸਵੰਧ ਹੈ। ਅਤੇ ਜਦੋਂ ਸਤਿਗੁਰੂ ਨੇ ਆਖਿਆ ਵੀ ਸੰਗਤਾਂ ਨੂੰ, ਸਿੱਖਾਂ ਨੂੰ ਦੱਸ ਇਸ ਦੀ ਕਹਾਣੀ ਕੀ ਹੈ, ਅਤੇ ਦੱਸਦਾ ਨਹੀਂ, ਬੋਲਿਆ ਨਹੀਂ ਜਾਂਦਾ, ਪਾਤਸ਼ਾਹ ਆਪ ਸਿੱਖਾਂ ਨੂੰ, ਸੰਗਤਾਂ ਨੂੰ ਉਹ ਕਹਾਣੀ ਸੁਣਾਉਂਦੇ ਨੇ। ਕਹਿੰਦੇ ਚਾਚਾ ਫੱਗੂ ਜਦੋਂ ਸਿੱਖਾਂ ਸੇਵਕਾਂ ਦੇ ਘਰਾਂ ਦੇ ਵਿੱਚ ਦਸਵੰਧ ਇਕੱਠਾ ਕਰਨ ਵਾਸਤੇ ਜਾਂਦਾ, ਇੱਕ ਸੇਵਕ ਦੇ ਘਰ ਗਿਆ ਅਤੇ ਘਰ ਦੇ ਵਿੱਚ ਜਨਾਨੀ, ਗਰੀਬ ਪਰਿਵਾਰ ਹੈ, ਗੁਰੂ ਘਰ ਵਾਸਤੇ ਮੰਗ ਕੀਤੀ ਦਸਵੰਧ ਦੀ, ਜੋ ਘਰ ਦੇ ਵਿੱਚ ਹੈ ਦੇ ਦੇਵੋ।
ਅੱਗੋਂ ਜਵਾਬ ਮਿਲਿਆ ਘਰ ਦੇ ਵਿੱਚ ਕੁਛ ਨਹੀਂ, ਉਹ ਘਰ ਦੇ ਵਿੱਚ ਝਾੜੂ ਫੇਰ ਰਹੀ ਸੀ। ਅਤੇ ਜਦੋਂ ਬਾਰ ਬਾਰ ਚਾਚਾ ਫੱਗੂ ਨੇ ਮੰਗ ਕੀਤੀ, ਘਰ ਦੇ ਵਿੱਚ ਜਿੰਨਾ ਕੁ ਕੂੜਾ ਇਕੱਠਾ ਹੋਇਆ ਸੀ ਝੋਲੀ ਦੇ ਵਿੱਚ ਪਾ ਦਿੱਤਾ। ਇਹ ਪ੍ਰੇਮ ਦੇ ਵਿੱਚ ਲੈ ਕੇ ਆ ਗਿਆ, ਗੁਰੂ ਦਾ ਦਸਵੰਧ ਸਮਝ ਕੇ ਆਪਣੇ ਘਰ ਦੇ ਵਿੱਚ ਆਇਆ, ਉਹ ਮਿੱਟੀ ਨੂੰ ਇਕੱਠਿਆਂ ਕਰਕੇ ਘਰ ਦੇ ਵਿਹੜੇ ਵਿੱਚ ਸੁੱਟ ਦਿੱਤਾ। ਉੱਥੇ ਪਾਣੀ ਸੁੱਟਿਆ, ਉਹਦੇ ਵਿੱਚ ਇੱਕ ਬੇਰ ਦੀ ਗਿਟਕ ਸੀ। ਜਦੋਂ ਪਾਣੀ ਪਾਉਂਦਾ ਰਿਹਾ, ਉਹ ਬੇਰ ਉਹ ਗਿਟਕ ਇੱਕ ਦਰਖਤ ਦਾ ਰੂਪ ਧਾਰਨ ਕਰ ਗਈ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਇਹ ਵੀ ਸਾਡਾ ਦਸਵੰਧ ਹੈ। ਇੰਨੀ ਨਿਮਰਤਾ ਸਿੱਖ ਦੇ ਜੀਵਨ ਦੇ ਵਿੱਚ, ਗੁਰੂ ਦੇ ਲਈ ਇਹ ਪ੍ਰੇਮ ਜਿਹੜਾ ਸਿੱਖ ਨੂੰ ਸਤਿਗੁਰੂ ਨੇ ਬਖਸ਼ਿਸ਼ ਕੀਤਾ ਹੈ, ਇਹ ਹੈ ਸਚਿਆਰ ਸਿੱਖ ਦੀ ਗੱਲ। ਅੱਜ ਤਾਂ ਸਾਡੇ ਕੋਲ ਦੁਨੀਆਂ ਦੇ ਵਿੱਚ ਪਦਾਰਥਾਂ ਦੇ ਅੰਬਾਰ ਲੱਗੇ ਹੋਏ ਨੇ, ਸਾਰੀਆਂ ਸੁੱਖ ਸਹੂਲਤਾਂ ਸਾਡੇ ਘਰਾਂ ਦੇ ਵਿੱਚ, ਪਰ ਸਾਡੇ ਮਨਾਂ ਦੇ ਅੰਦਰ ਸਤਿਗੁਰੂ ਦੇ ਲਈ ਉਹ ਪ੍ਰੇਮ ਅੱਜ ਨਹੀਂ ਹੈ, ਘਟਦਾ ਜਾ ਰਿਹਾ। ਕਿਤੇ ਬਣ ਆਏ ਸਿੱਖ ਨੂੰ ਇਸ ਜੀਵਨ ਦਾ ਮਾਲਕ ਬਣਾਇਆ ਸਤਿਗੁਰੂ ਨੇ, ਗੁਰੂ ਦੇ ਲਈ ਇਸ ਪ੍ਰੇਮ ਦੇ ਵਿੱਚ ਜਿਉਣਾ। ਪਰ ਦੁਨੀਆਂ ਦੇ ਲੋਕ ਝੜ ਝੜ ਪਾਉਂਦੇ ਕੱਚੇ ਬਰਹੇ, ਜਿੰਨਾ ਕਾਰਨ ਆਏ ਪ੍ਰੇਮ ਤਾਂ ਇਹ ਹੈ, ਧਣੇ ਵਿਹੋਣਾ ਪਾਟ ਪਟੰਬਰ ਪਾਹੀ ਸੇਤੀ ਜਾਲੇ, ਤੋੜੇ ਵਿੱਚ ਲੁੜੰਦੜੀ ਸੋਹਾ ਨਾਨਕ ਤੈ ਸਹਿ ਨਾਲੇ। ਜਿਉਣਾ ਧਰਤੀ ਦੇ ਨਾਲ ਲੱਗ ਕੇ, ਤੋੜੀ ਵਿੱਚ ਲੁੜੰਦੜੀ ਸੋਹਾ, ਮੈਂ ਕਿਤੇ ਮਿੱਟੀ ਦੇ

ਧਣੇ ਕਹਿੰਦੇ ਨੇ ਖਸਮ ਮਾਲਕ, ਧਣੇ ਵਿਹੋਣਾ ਮਾਲਕ ਤੋਂ ਬਿਨਾਂ, ਖਸਮ ਤੋਂ ਬਿਨਾਂ, ਪਰਮੇਸ਼ਵਰ ਤੋਂ ਬਿਨਾਂ ਧਣੇ ਵਿਹੋਣਾ। ਪਾਟ ਪਟੰਬਰ ਰੇਸ਼ਮ ਦੇ ਸੋਹਣੇ ਵਸਤਰ ਸਰੀਰ 'ਤੇ ਧਾਰਨ ਕੀਤੇ ਹੋਣ, ਭਾਵ ਮਨੁੱਖ ਦੁਨੀਆਂ ਦੇ ਅੰਦਰ ਪਦਾਰਥਾਂ ਦਾ ਮਾਲਕ ਹੋਵੇ, ਸਾਰੀਆਂ ਸੁੱਖ ਸਹੂਲਤਾਂ ਉਸ ਦੇ ਕੋਲ ਹੋਣ, ਪਰ ਨਾਮ ਚੇਤੇ ਨਾ ਆਉਂਦਾ ਹੋਵੇ, ਸਤਿਗੁਰੂ ਦੇ ਨਾਲ ਅੰਦਰੂਨੀ ਪ੍ਰੇਮ ਨਾ ਹੋਵੇ। ਅਤੇ ਮਹਾਰਾਜ ਕਹਿੰਦੇ ਨੇ ਧਣੇ ਵਿਹੋਣਾ ਪਾਟ ਪਟੰਬਰ, ਪਾਹੀ ਛੇਤੀ ਜਾਲੇ, ਅੱਗ ਦੇ ਵਿੱਚ ਸਾੜ ਦੇ, ਕਿਸੇ ਲੇਖੇ ਨਹੀਂ। ਸੋਭਾ ਵਡਿਆਈ ਗੁਰੂ ਦੇ ਸ਼ਬਦ ਨੂੰ ਹਿਰਦਿਆਂ ਦੇ ਵਿੱਚ ਕਮਾ ਕੇ ਜਦੋਂ ਸਿੱਖ ਅੰਦਰੂਨੀ ਤੌਰ 'ਤੇ ਗੁਰੂ ਦੀ ਸਿੱਖਿਆ ਨੂੰ ਅੰਦਰ ਟਿਕਾ ਲੈਂਦੇ, ਫਿਰ ਧਣੇ ਵਿਹੋਣਾ ਪਾਟ ਪਟੰਬਰ ਪਾਹੀ ਛੇਤੀ ਜਾਲੇ, ਤੋੜੀ ਵਿੱਚ ਲੁੜੰਦੜੀ ਸੋਹਾਂ ਨਾਨਕ ਤੈਂ ਸ਼ਹਿ ਨਾਲੇ। ਖਸਮ ਦੇ ਨਾਲ ਬੈਠਣ ਦੀ ਜਾਂਚ ਆ ਜਾਏ ਅਤੇ ਖਸਮ ਨੂੰ ਆਪਣੇ ਅੰਦਰ ਥਾਂ ਦੇ ਦੇਈਏ। ਗੁਰੂ ਦੇ ਸ਼ਬਦ ਨੂੰ, ਪਰਮੇਸ਼ਵਰ ਦੇ ਨਾਮ ਨੂੰ ਅਸੀਂ ਆਪਣੇ ਹਿਰਦਿਆਂ ਦੇ ਵਿੱਚ ਟਿਕਾਉਣਾ, ਅੰਦਰ ਵਸਾਉਣਾ। ਅਜੇ ਤੱਕ ਤਾਂ ਸਾਡੇ ਅੰਦਰ ਸੰਸਾਰ ਹੈ, ਨਿਰੰਕਾਰ ਜੇ ਅੰਦਰ ਆ ਜਾਏ ਫਿਰ ਸੰਸਾਰ ਦੇ ਸਾਰੇ ਸੁੱਖ ਉਹਨਾਂ ਦੇ ਵਿੱਚੋਂ ਸਾਨੂੰ ਆਨੰਦ ਨੇ ਜਿਹੜਾ ਨਾਮ ਦੇ ਵਿੱਚੋਂ ਸੁੱਖ ਪ੍ਰਾਪਤ ਹੋਵੇਗਾ। ਉਹ ਅੱਜ ਭਾਈ ਗੁਰਦਾਸ ਜੀ ਨੇ ਸਾਨੂੰ ਬਖਸ਼ਿਸ਼ ਕੀਤਾ, ਉਦਾਹਰਣ ਬੜੀ ਪਿਆਰੀ ਭਾਈ ਗੁਰਦਾਸ ਜੀ ਸਾਨੂੰ ਦੇ ਰਹੇ ਨੇ। ਵਣ ਵਣ ਵਿੱਚ ਵਣਸਪਤ ਰਹੇ, ਉਜੜ ਅੰਦਰ ਅਵਸਾਰੀ। ਵਣਸਪਤੀ ਜੰਗਲਾਂ ਦੇ ਅੰਦਰ ਅਨੇਕਾਂ ਬੂਟੇ, ਅਨੇਕਾਂ ਦਰੱਖਤ, ਔਰ ਕੇਵਲ ਜੰਗਲਾਂ ਦੇ ਵਿੱਚ ਨਹੀਂ, ਆਮ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਬੂਟੇ ਹੁੰਦੇ ਨੇ, ਕਿਤੇ ਛੋਟੇ ਕਿਤੇ ਵੱਡੇ, ਪਰ ਚੁਣ ਚੁਣ ਅੰਜਨ ਬੂਟੀਆਂ ਪਾਤਸ਼ਾਹੀ ਬਾਗ ਲਾਏ ਸਵਾਰੀ। ਜਿਹੜੇ ਮਾਲੀ ਨੇ, ਜਿਹੜੇ ਬੂਟਿਆਂ ਦੀ ਸੰਭਾਲ ਕਰਦੇ ਨੇ, ਉਹ ਬੂਟਿਆਂ ਨੂੰ ਚੁਣ ਚੁਣ ਕੇ ਲਿਆਉਂਦੇ ਨੇ, ਔਰ ਪਾਤਸ਼ਾਹ ਆਪਣੇ ਮਾਲਕ ਦੇ ਬਾਗ ਦੇ ਵਿੱਚ, ਪਾਰਕਾਂ ਦੇ ਵਿੱਚ ਉਹਨਾਂ ਨੂੰ ਲਾਉਂਦੇ ਨੇ। ਪਾਤਸ਼ਾਹੀ ਬਾਗ ਲਾਏ ਸਵਾਰੀ, ਬੂਟਿਆਂ ਨੂੰ ਤਰਤੀਬ ਦਿੰਦੇ ਨੇ, ਚੁਣ ਚੁਣ ਕੇ ਲਿਆਉਂਦੇ ਨੇ। ਸਿੰਜ ਸਿੰਜ ਬਿਰਖ ਵਡੇਰੀਆਂ, ਮਾਲੀ ਉਹਨਾਂ ਨੂੰ ਸਿੰਜਦਾ, ਪਾਣੀ ਦਿੰਦਾ, ਸੰਭਾਲ ਕਰਦਾ, ਰਖਵਾਲੀ ਕਰਦਾ। ਸਾਰ ਸੰਭਾਲ ਕਰਨ ਵਿਚਾਰੀ, ਸੰਭਾਲ ਵੀ ਕਰਦਾ, ਦੇਖਦਾ, ਧਿਆਨ ਰੱਖਦਾ। ਹੋਏ ਸਫਲ ਰੁੱਤ ਆਏ, ਹੁਣ ਬੂਟਾ ਕੋਈ ਲਿਆਂਦਾ ਹੋਵੇ, ਬੂਟੇ ਨੂੰ ਦੇਖਿਆ ਇਹ ਨਹੀਂ ਪਤਾ ਲੱਗਦਾ ਇਹਨੂੰ ਫਲ ਲੱਗਣਗੇ, ਫੁੱਲ ਲੱਗਣਗੇ, ਕਿਹੋ ਜਿਹੇ ਫੁੱਲ ਹੋਣਗੇ, ਕਿਹੋ ਜਿਹਾ ਰਸ ਹੋਵੇਗਾ। ਭਾਵ ਕੇਵਲ ਬੂਟੇ ਨੂੰ ਦੇਖਿਆ ਉਹਦੀ ਪਛਾਣ ਬਹੁਤੀ ਨਹੀਂ ਹੁੰਦੀ। ਪਛਾਣ ਕਿਵੇਂ ਹੁੰਦੀ ਹੈ? ਹੋਏ ਸਫਲ, ਜਿਹੜੀ ਸਫਲਤਾ ਹੈ, ਰੁੱਤ ਆਏ, ਜਦੋਂ ਸਮਾਂ ਆਉਂਦਾ, ਰੁੱਤ ਆਉਂਦੀ ਹੈ, ਹਰ ਬੂਟੇ ਨੂੰ, ਹਰ ਬਨਸਪਤੀ ਜਦੋਂ ਫਲਦੀ ਫੁੱਲਦੀ ਹੈ, ਉਹਦਾ ਸਮਾਂ ਆਉਂਦਾ। ਹੋਏ ਸਫਲ ਰੁੱਤ ਆਏ, ਅੰਮ੍ਰਿਤ ਫਲ ਅੰਮ੍ਰਿਤ ਰਸ ਭਾਰੀ। ਉਹਨਾਂ ਨੂੰ ਜਦੋਂ ਫੁੱਲ ਲੱਗਦੇ ਨੇ, ਫਲ ਲੱਗਦੇ ਨੇ, ਉਹਨਾਂ ਦੀ ਰਸ ਦਾ ਲੋਕ ਆਨੰਦ ਮਾਣਦੇ ਨੇ, ਸੁੱਖ ਮਾਣਦੇ ਨੇ, ਸੁਗੰਧੀਆਂ ਮਾਣਦੇ ਨੇ। ਬੂਟਾ 'ਤੇ ਲਾਇਆ, ਪਰ ਜਦੋਂ ਉਹਨਾਂ ਦੇ ਫਲਾਂ ਦੇ ਵਿੱਚ ਰਸ ਭਰਿਆ, ਉਹਨਾਂ ਦਾ ਆਨੰਦ ਮਾਣਦੇ ਨੇ। ਬਸ ਭਾਈ ਗੁਰਦਾਸ ਜੀ ਨੇ ਸਾਨੂੰ ਆਤਮਕ ਜੀਵਨ ਦੇ ਵਿੱਚ ਇਹ ਸਮਝਾ ਦਿੱਤਾ ਕਿ ਬਿਰਖੋਂ ਸਾਓ ਨਾ ਆਵੇ, ਫਲ ਵਿੱਚ ਸਾਓ ਸੁਗੰਧ ਸਵਾਰੀ। ਬਿਰਖ ਤੋਂ ਉਸ ਦੀ ਪਛਾਣ ਨਹੀਂ ਹੁੰਦੀ। ਪਛਾਣ ਕਿਵੇਂ ਹੁੰਦੀ ਹੈ? ਸਾਓ ਸੁਗੰਧ ਸਵਾਰੀ, ਉਹਦੇ ਵਿੱਚ ਸੁਗੰਧੀ ਆਉਂਦੀ ਹੈ, ਉਹਨੂੰ ਫਲ ਲੱਗਦੇ ਨੇ, ਉਹਦੀ ਪਛਾਣ ਹੁੰਦੀ ਹੈ। ਬੂਟਾ ਕੰਡਿਆਂ ਵਾਲਾ ਹੈ, ਬੂਟਾ ਸੁਗੰਧੀ ਵਾਲਾ ਹੈ, ਬੂਟਾ ਫਲਾਂ ਵਾਲਾ ਹੈ। ਆ ਦੁਨੀਆਂ ਦੇ ਵਿੱਚ ਜੀਵ ਸਰੀਰ ਤਾਂ ਸਾਰਿਆਂ ਦੇ ਇੱਕੋ ਜਿਹੇ ਨੇ, ਸਰੀਰ ਸਾਰਿਆਂ ਦਾ ਇੱਕੋ ਜਿਹਾ ਸੰਸਾਰ ਦੇ ਅੰਦਰ, ਪਰ ਮਨੁੱਖ ਦੀ ਪਛਾਣ ਉਹਦੇ ਕੋਲ ਬੈਠਿਆਂ ਉਦੋਂ

0: ਇਹ ਹੈ ਜਦੋਂ ਉਹਨੂੰ ਦੇਖਿਆ ਜਾਂਦਾ ਹੈ, ਔਰ ਦੇਖਣਾ ਕੀ ਹੈ, ਉਹਦੇ ਬੋਲ ਸੁਣਨੇ, ਉਹਦੇ ਜੀਵਨ ਦੇ ਕਾਰਨਾਮੇ ਦੇਖਣੇ, ਮਨੁੱਖ ਦੀ ਪਛਾਣ ਹੁੰਦੀ ਹੈ ਇਹ ਚੰਗਾ ਹੈ ਕਿ ਮਾੜਾ ਹੈ, ਇਹ ਸਤ ਦਾ ਧਾਰਨੀ ਹੈ ਕਿ ਦੁਰਮਤ ਦਾ ਧਾਰਨੀ ਹੈ, ਇਸ ਦੇ ਜੀਵਨ ਦੇ ਅੰਦਰ ਸਤਿਗੁਰੂ ਦੀ ਮੱਤ ਹੈ ਜਾਂ ਸੰਸਾਰ ਦੇ ਵਿੱਚੋਂ ਕੇਵਲ ਦੁਰਮਤ ਨੂੰ ਆਪਣੇ ਅੰਦਰ ਇਕੱਠਿਆਂ ਕੀਤਾ ਹੈ। ਇਹ ਪਛਾਣ ਉਦੋਂ ਹੁੰਦੀ ਹੈ ਅਤੇ ਜਿਨ੍ਹਾਂ ਦੇ ਅੰਦਰ ਸਤਿਗੁਰੂ ਦਾ ਸ਼ਬਦ ਵਸਿਆ ਹੋਵੇ, ਉਹਨਾਂ ਦਾ ਬੋਲਣਾ, ਉਹਨਾਂ ਦਾ ਸੁਣਨਾ, ਉਹਨਾਂ ਦਾ ਚੱਲਣਾ, ਇਹ ਸਾਰੇ ਕਰਮ ਸੰਸਾਰ ਦੇ ਨਾਲੋਂ ਵੱਖਰੇ ਹੁੰਦੇ ਨੇ। ਔਰ ਉਹਨਾਂ ਦੇ ਵਿੱਚ ਅੰਤਰ ਕੀ ਹੈ, ਆ ਮਹਾਰਾਜ ਦਾ ਬਚਨ ਤੁਸੀਂ ਪੜ੍ਹਦੇ ਹੋ, ਕੁੜਿਆਰ ਕੁੜਿਆਰੀ ਜਾਏ ਰਲੇ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਦੋਵਾਂ ਦੇ ਜੀਵਨ ਦੇ ਵਿੱਚ ਬੜਾ ਵੱਡਾ ਅੰਤਰ ਹੈ। ਜਿਹੜਾ ਮਨੁੱਖ ਝੂਠ ਦੇ ਨਾਲ ਜੁੜਿਆ ਹੋਇਆ, ਉਹਨੂੰ ਵਿਕਾਰ ਚੰਗੇ ਲੱਗਦੇ ਨੇ, ਉਹਨੂੰ ਭੈੜੀ ਸੰਗਤ ਚੰਗੀ ਲੱਗਦੀ ਹੈ, ਪਰ ਜਿਹਨੇ ਅੰਦਰ ਸਤਿਗੁਰੂ ਦੇ ਉਪਦੇਸ਼ ਨੂੰ ਕਮਾਇਆ, ਉਹਨੂੰ ਗੁਰੂ ਕਾ ਬਚਨ ਪਿਆਰਾ ਲੱਗਦਾ ਹੈ, ਉਹਨੂੰ ਸਾਧ ਸੰਗਤ ਚੰਗੀ ਲੱਗਦੀ ਹੈ, ਉਹ ਚੱਲ ਕੇ ਆਉਂਦਾ ਸਤਿਗੁਰੂ ਦੇ ਚਰਨਾਂ ਦੇ ਵਿੱਚ, ਉਹ ਆ ਕੇ ਸੇਵਾ ਨਿਭਾਉਂਦਾ ਹੈ। ਉਹਦੀ ਪਛਾਣ ਉਦੋਂ ਹੁੰਦੀ ਹੈ ਜਦੋਂ ਉਸ ਦੇ ਜੀਵਨ ਨੂੰ ਵਿਚਾਰਿਆ ਜਾਂਦਾ ਹੈ। ਉਹਨੂੰ ਭਾਈ ਗੁਰਦਾਸ ਜੀ ਨੇ ਆਖਿਆ ਪੂਰਨ ਬ੍ਰਹਮ ਜਗਤ ਵਿੱਚ, ਇਹ ਅਕਾਲ ਪੁਰਖ ਪਰਮੇਸ਼ਵਰ ਦਾ ਸਰਗੁਣ ਸਰੂਪ ਸੰਸਾਰ ਦੇ ਵਿੱਚ ਵਰਤ ਰਹੇ। ਪਰਮਾਤਮਾ ਮਨੁੱਖ ਦੇ ਅੰਦਰ ਉਹ ਆਪਣੀ ਜੋਤ ਕਰਕੇ ਵਿਰਾਜਮਾਨ ਹੈ। ਗੁਰਮੁਖ ਸਾਧ ਸੰਗਤ ਨਿਰੰਕਾਰੀ, ਬਸ ਗੁਰੂ ਕੇ ਚਰਨਾਂ ਦੇ ਵਿੱਚ ਜੁੜ ਬੈਠ ਕੇ ਸਾਧ ਸੰਗਤ ਦੇ ਵਿੱਚ ਸਤਿਗੁਰੂ ਦੇ ਸ਼ਬਦ ਦੀ ਵਡਿਆਈ ਕਰਨੀ। ਪਰ ਮਿਲਦਾ ਕੀ ਹੈ, ਜੀਵਨ ਦੇ ਵਿੱਚ ਉਸਾਰੀ ਕੀ ਹੁੰਦੀ ਹੈ, ਜੀਵਨ ਦੀ ਸਫਲਤਾ ਕੀ ਹੁੰਦੀ ਹੈ? ਗੁਰਮੁਖ ਸੁਖ ਫਲ ਅਪਰ ਅਪਾਰੀ। ਕਿਸੇ ਵੀ ਦਰੱਖਤ ਦੀ ਸਫਲਤਾ ਹੁੰਦੀ ਹੈ ਉਹਨੂੰ ਫਲ ਲੱਗ ਜਾਣੇ, ਉਹਨੂੰ ਫੁੱਲ ਲੱਗ ਜਾਣੇ, ਉਹਨਾਂ ਦੇ ਵਿੱਚ ਰਸ ਭਰ ਜਾਣਾ, ਇਹ ਉਹਦੀ ਸਫਲਤਾ ਹੈ। ਸਾਡੇ ਜੀਵਨ ਦੀ ਸਫਲਤਾ ਨਾਮ ਦਾ ਰਸ ਅੰਦਰ ਭਰ ਜਾਏ, ਅੰਦਰ ਸਤਿਗੁਰੂ ਦਾ ਉਪਦੇਸ਼ ਵਸ ਜਾਏ, ਅੰਦਰ ਸੇਵਾ ਦੀ ਦਾਤ ਟਿਕ ਜਾਏ, ਦੂਸਰਿਆਂ ਦਾ ਭਲਾ ਕਰਨਾ, ਪਰਉਪਕਾਰ ਦੇ ਕੰਮ ਕਰਨੇ, ਇਹ ਸਾਡੇ ਜੀਵਨ ਦੀ ਸਫਲਤਾ ਹੈ। ਪਰ ਜੇ ਮਨੁੱਖ ਕੇਵਲ ਦੂਸਰਿਆਂ ਦਾ ਹੱਕ ਮਾਰ ਕੇ ਦੁਨਿਆਵੀ ਪਦਾਰਥਾਂ ਦੇ ਅੰਦਰ ਮੋਹ ਦੇ ਵਿੱਚ ਆਪਣੇ ਜੀਵਨ ਨੂੰ ਖੁਆਰ ਕਰਦਾ ਰਹੇ, ਇਹ ਜੀਵਨ ਦੀ ਸਫਲਤਾ ਨਹੀਂ ਹੈ। ਪਰ ਸਤਿਗੁਰੂ ਦਾ ਉਪਦੇਸ਼ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਮਾਇਆ ਨਹੀਂ, ਇਸੇ ਕਰਕੇ ਮਹਾਰਾਜ ਨੇ ਸਾਨੂੰ ਉਪਦੇਸ਼ ਦਿੱਤਾ, ਹੁਣ ਵੱਤੇ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ। ਅੱਜ ਸਮਾਂ ਹੈ ਇਸ ਜਨਮ ਦੇ ਅੰਦਰ, ਆ ਵਰਤਮਾਨ ਜਿਹੜਾ ਸਮਾਂ ਚੱਲ ਰਿਹਾ, ਜਿਹੜੇ ਸਵਾਸ ਅੱਜ ਚੱਲ ਰਹੇ ਨੇ, ਇਹ ਵਰਤਮਾਨ ਦੇ ਵਿੱਚ ਨਾਮ ਦੀ ਕਮਾਈ ਕਰ ਲੈਣੀ, ਅੱਗੇ ਕੰਮ ਆਉਂਦੀ ਹੈ। ਆਉਣ ਵਾਲੇ ਸਮੇਂ ਦੇ ਅੰਦਰ ਸਤਿਗੁਰੂ ਐਸੀ ਰਹਿਮਤ ਕਰ ਦੇਣ, ਬਖਸ਼ਿਸ਼ ਕਰ ਦੇਣ। ਗੁਰਮੁਖ ਸੁੱਖ ਫਲ, ਗੁਰੂ ਦੇ ਸਨਮੁਖ ਹੋ ਕੇ ਇਹ ਸੁੱਖਾਂ ਦਾ ਫਲ ਪ੍ਰਾਪਤ ਕਰਨ ਦੇ ਲਈ ਨਾਮ ਦੀ ਦਾਤ ਹਿਰਦਿਆਂ ਦੇ ਵਿੱਚ ਵਸਾ ਲਈਏ। ਸਤਿਗੁਰੂ ਐਸੀ ਦਾਤ ਸਾਰਿਆਂ ਨੂੰ ਬਖਸ਼ਿਸ਼ ਕਰਕੇ ਨਿਵਾਜਣ, ਗੁਰੂ ਕੇ ਉਪਦੇਸ਼ ਦੇ ਧਾਰਨੀ ਬਣ ਕੇ ਆਪਣਾ ਲੋਕ ਅਤੇ ਪ੍ਰਲੋਕ ਸੁਹਿਲਾ ਕਰ ਸਕੀਏ। ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ, ਆਪ ਸਾਰਿਆਂ ਨੂੰ ਨਾਮ ਦੀ ਦਾਤ ਸੇਵਾ ਸਿਮਰਨ ਦੀਆਂ ਦਾਤਾਂ ਸਤਿਗੁਰੂ ਬਖਸ਼ਿਸ਼ ਕਰਕੇ ਨਿਵਾਜਣ। ਇੰਨੀਆਂ ਕੁ ਵਿਚਾਰਾਂ ਪ੍ਰਵਾਨ ਕਰਨੀਆਂ। ਆਓ ਢਾਡੀ ਸਿੰਘਾਂ ਪਾਸੋਂ ਆਪ ਜੀ ਨੇ ਇਤਿਹਾਸ ਸਰਵਣ ਕਰਨ ਦੀ ਕਿਰਪਾਲਤਾ ਕਰਨੀ ਹੈ। ਗਲਤੀਆਂ ਭੁੱਲਾਂ ਦੀ ਖਿਮਾ, ਪਿਆਰ ਨਾਲ ਫਤਿਹ ਗਜਾਓ, ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ ਦਿੱਲੀ ਵਾਲੇ, ਜੋ ਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਕਥਾ ਗੁਰਮਤਿ ਵਿਚਾਰਾਂ ਆਪ ਜੀ ਨੂੰ ਸਰਵਣ ਕਰਾ ਰਹੇ ਸਨ। ਆਓ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਬੰਧਨੀ ਕਲਾ ਵਾਲੇ, ਉਹਨਾਂ ਦਾ ਢਾਡੀ ਜੱਥਾ, ਉਹਨਾਂ ਤੋਂ ਇਤਿਹਾਸ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਤਖਤ ਦੇ ਮਾਲਕ ਸਾਹਿਬੇ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬੈਠੇ ਪਰਮ ਪਿਆਰੇ ਖਾਲਸਾ ਜੀ, ਸਾਰੀ ਗੁਰਸੰਗ ਧੰਤਾ ਦੇ ਯੋਗ ਹੈ ਜੋ ਸੰਧਿਆ ਵੇਲੇ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਹੋ। ਸਾਡੇ ਤੋਂ ਪਹਿਲਾਂ ਗਿਆਨੀ ਰਵਿੰਦਰ ਸਿੰਘ ਜੀ ਦਿੱਲੀ ਵਾਲੇ ਆਪ ਗੁਰਸੰਗਤਾਂ ਦੇ ਨਾਲ ਗੁਰਮਤ ਵਿਚਾਰਾਂ ਦੀ ਸਾਂਝ ਪਾ ਕੇ ਗਏ। ਕੁਝ ਸਮਾਂ ਅਸੀਂ ਆਪ ਗੁਰਸੰਗਤਾਂ ਦੇ ਦਰਸ਼ਨ ਕਰਨੇ ਆ, ਗੁਰ ਇਤਿਹਾਸ ਰਾਹੀਂ ਤਵੱਜੋ ਦਿਓ, ਅਸੀਸ ਬਖਸ਼ਿਸ਼ ਕਰਿਓ। ਆਓ ਸਭ ਤੋਂ ਪਹਿਲਾਂ ਮੁੱਖ ਨੂੰ ਪਵਿੱਤਰ ਕਰ ਦਿਓ, ਸਾਰੀਆਂ ਸਿੱਖ ਸੰਗਤਾਂ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸੋ ਵੇਲਾ ਜੇ ਦਰਸ਼ਨ ਕਰਨਾ ਹੋ ਬਲਿਹਾਰੀ ਸਤਿਗੁਰ ਚਰਨਾ, ਉਹੀ ਸਮਾਂ ਧੰਨ ਜੋ ਆਪਾਂ ਸਤਿਗੁਰਾਂ ਦੇ ਹਜ਼ੂਰ ਬੈਠ ਕੇ ਬਤੀਤ ਕਰ ਰਹੇ ਹਾਂ। ਗੁਰੂ ਸਾਹਿਬ ਤੁਹਾਡੀਆਂ ਸਵਾਵਾਂ ਅਤੇ ਭਟਾਵਾਂ ਮਨਜ਼ੂਰ ਕਰਨ, ਸਾਰਿਆਂ ਨੂੰ ਚੜ੍ਹਦੀ ਕਲਾ ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਬਖਸ਼ਿਸ਼ ਕਰਨ। ਪਿਆਰੇ ਖਾਲਸਾ ਜੀ, ਦਲ ਭੰਜਨ ਗੁਰ ਸੂਰਮਾ ਬੜਜੋਧਾ ਬਹੁ ਪਰਉਪਕਾਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਜੀਵਨ ਇਤਿਹਾਸ ਵਿੱਚੋਂ ਇੱਕ ਲੜੀ ਰੰਭੀ ਹੈ, ਉਸ ਨੂੰ ਅੱਗੇ ਤੋਰਨਾ ਯਤਨ ਕਰਦੇ ਹਾਂ। ਸਭ ਤੋਂ ਪਹਿਲਾਂ ਸਾਰੀਆਂ ਸਿੱਖ ਸੰਗਤਾਂ ਕਹੋ ਸਤਨਾਮ ਸ਼੍ਰੀ ਵਾਹਿਗੁਰੂ। ਸੋ ਪਿਆਰੇ ਖਾਲਸਾ ਜੀ, ਦੁਪਹਿਰ ਦੇ ਦੀਵਾਨਾਂ 'ਚ ਸਰਵਣ ਕਰਾਇਆ ਸੀ ਕਿ ਜੋ ਬਾਬਾ ਬਹਾਦਰ ਵਿਧੀ ਚੰਦ ਦੀ ਡਿਊਟੀ ਲਾਈ ਹੈ ਪਾਤਸ਼ਾਹ ਨੇ, ਜੋ ਜਾਲਮਾਂ ਨੇ ਪ੍ਰੇਮ ਭੇਟਾ ਖੋਹੀ ਘੋੜੇ ਸੇਠ ਕਰੋੜੀ ਲੁੱਟਿਆ, ਉਹ ਦੋਵੇਂ ਘੋੜੇ ਬਾਬਾ ਬਹਾਦਰ ਵਿਧੀ ਚੰਦ ਗੁਰੂ ਸਾਹਿਬ ਦੀ ਕਿਰਪਾ ਨਾਲ ਲੈ ਕੇ ਆਇਆ। ਪਹਿਲਾ ਘੋੜਾ ਘਾਹੀ ਬਣ ਕੇ, ਦੂਜਾ ਘੋੜਾ ਨਜੂਮੀਆਂ ਜੋਤਸ਼ੀ ਬਣ ਕੇ ਲਿਆਇਆ। ਐਡਰੈਸ ਸਾਰਾ ਦੱਸਿਆ ਹੈ ਜਾਲਮਾਂ ਨੂੰ ਵੀ ਇਹ ਸਾਡੇ ਗੁਰਾਂ ਦੀ ਭੇਟਾ ਹੈ, ਗੁਰਾਂ ਦੇ ਘੋੜੇ ਆ, ਤੁਸੀਂ ਧੱਕੇ ਨਾਲ ਸਾਡਾ ਸੇਠ ਕਰੋੜੀ ਲੁੱਟਿਆ, ਅਸੀਂ ਤਾਂ ਹੱਕ ਦਵਾਇਆ ਗਰੀਬ ਦਾ। ਹਾਂਜੀ ਤੁਹਾਨੂੰ ਘੋੜੇ ਚਾਹੀਦੇ ਆ, ਭਾਈ ਰੂਪੇ ਚੱਲਿਆ, ਉੱਥੇ ਸਾਡੇ ਪਾਤਸ਼ਾਹ ਸੱਚੇ ਪਾਤਸ਼ਾਹ ਸੱਚੀ ਸਰਕਾਰ ਬੈਠੀ ਹੈ, ਜੇ ਮਾਂ ਦਾ ਦੁੱਧ ਪੀਤਾ ਉੱਥੇ ਆ ਜਾਓ, ਘੋੜੇ ਲੈ ਜਾਓ, ਉੱਧਰ ਮੈਂ ਜਾਣਾ। ਸਾਰਾ ਐਡਰੈਸ ਦੱਸਦਾ ਹੈ। ਜਦੋਂ ਹੁਣ ਐਡਰੈਸ ਦੱਸਿਆ ਆ, ਮੰਜ਼ਲਾਂ ਮਾਰਦਾ ਘੋੜੇ ਤੇ ਅਸਵਾਰ ਹੋ ਕੇ ਪਾਤਸ਼ਾਹ ਦੇ ਚਰਨਾਂ 'ਚ ਪਹੁੰਚਿਆ। ਮਹਾਰਾਜ ਮੀਰੀ ਪੀਰ ਦੇ ਮਾਲਕ ਮਾਲਵੇ ਦੀ ਧਰਤੀ, ਭਾਈ ਰੂਪੇ ਬੈਠੇ ਆ, ਦੀਵਾਨ ਸਜਿਆ ਹੋਇਆ ਏ, ਉੱਥੇ ਗੁਰੂ ਸਾਹਿਬ ਦੇ ਚਰਨਾਂ 'ਚ ਉਹਨੇ ਡੰਡੌਤ ਕੀਤੀ ਹੈ ਤੇ ਮਹਾਰਾਜ ਨੂੰ ਕਹਿੰਦਾ, ਸੱਚੇ ਪਾਤਸ਼ਾਹ ਤੁਹਾਡੀ ਕਿਰਪਾ ਦੇ ਨਾਲ ਆ ਮੈਂ ਦੂਜਾ ਘੋੜਾ ਦਿਲਵਾਗ ਵੀ ਲਿਆਇਆ। ਉਹ ਕਹਿੰਦਾ, ਮਹਾਰਾਜ ਮੈਥੋਂ ਗਲਤੀ ਹੋ ਗਈ ਇੱਕ। ਮਹਾਰਾਜ ਕਹਿੰਦੇ, ਕੀ ਗਲਤੀ ਹੋ ਗਈ? ਕਹਿੰਦੇ, ਮਹਾਰਾਜ ਐਡਰੈਸ ਸਾਰਾ ਦੱਸਿਆ ਆ ਵੀ ਭਾਈ ਰੂਪੇ ਬੈਠੇ ਹੈ, ਜੇ ਘੋੜੇ ਲੈਣੇ ਹੋਣੇ ਤਾਂ ਆ ਜਾਇਓ ਉੱਥੇ। ਛੇਵੇਂ ਪਾਤਸ਼ਾਹ ਕਹਿੰਦੇ, ਵਿਧੀ ਚੰਦਾ ਜੰਗ ਦਾ ਮੁੱਢ ਦਾ ਤੂੰ ਆਪ ਬੰਨਿਆ ਹੈ, ਉਹ ਤਾਂ ਤਪੇ ਬੈਠੇ ਹੋਣੇ ਆ, ਹੁਣ ਜੰਗ ਹੋਊ। ਮਹਾਰਾਜ ਕਹਿੰਦੇ, ਆਪਾਂ ਇਉਂ ਕਰੋ, ਨਥਾਣੇ ਦੀ ਢਾਬ ਹੈ ਉੱਥੇ ਪਾਣੀ ਹੈ ਟੁੱਬ, ਜੋ ਮਹਾਰਾਜ ਪਿੰਡ ਦਾ ਇਹ ਜੰਗ ਹੈ, ਕਿਪਟਾਂ ਦੇ ਵੱਡੇ ਵੱਡਿਆਂ ਦਾ ਪਿੰਡ, ਉਹ ਨਥਾਣੇ ਦੀ ਢਾਬ ਤੇ ਚੱਲੋ। ਮਹਾਰਾਜ ਕਹਿੰਦੇ, ਉੱਥੇ ਆਸਣ ਲਾਵਾਂਗੇ, ਮੋਰਚੇ ਮੱਲਾਂਗੇ ਤੇ ਮੋਰਚੇ ਗੱਡਾਂਗੇ ਉੱਥੇ ਤੇ ਸਬਕ ਸਿਖਾਵਾਂਗੇ ਉਹਨਾਂ ਨੂੰ, 21 ਦੇ 41 ਮੋੜਨੇ ਹੈ, ਭਾਂਬੜ ਮੱਚਦੇ ਸਾਡੇ ਹਿਰਦਿਆਂ ਦੇ ਵਿੱਚ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਨੂੰ ਤੱਤੀਆਂ ਤਵੀਆਂ ਤੇ ਬਿਠਾਇਆ, ਬਦਲੇ ਲੈਣੇ ਗਿਣ ਗਿਣ ਕੇ, ਭਗਤੀ ਤੇ ਸ਼ਕਤੀ ਇਹ ਪੈਦਾ ਕਰੇ ਮਹਾਰਾਜ ਨੇ ਮੀਰੀ ਪੀਰ ਦੇ ਮਾਲਕਾਂ। ਮਹਾਰਾਜ ਉਸ ਪਾਸੇ ਚਲੇ ਗਏ ਹੈ, ਨਥਾਣੇ ਦੀ ਢਾਬ ਹੈ ਉੱਥੇ ਪਾਣੀ ਹੈ, ਕਿਉਂਕਿ ਗਰਮੀ ਦਾ ਮੌਸਮ ਸੀ, ਬਈ ਸਿੱਖਾਂ ਵਾਸਤੇ ਪਾਣੀ ਦਾ ਇੰਤਜ਼ਾਮ ਗੁਰੂ ਸਾਹਿਬ ਨੇ ਪਹਿਲੇ ਸੋਚਿਆ ਏ ਵੀ ਆਪਾਂ ਉੱਥੇ ਜਾ ਕੇ ਮੋਰਚੇ ਮਲਦੇ ਹਾਂ। ਗੁਰੂ ਦੇ ਕੋਲੇ 4000 ਦੇ ਕਰੀਬ ਸਿੰਘ ਹੈ, ਇੱਕ ਸਾਡੇ ਮਾਲਵੇ ਦਾ ਜਰਨੈਲ ਬੈਠਾ ਏ ਰਾਏ ਜੋਧ, ਉਹ ਕਹਿੰਦਾ ਜੀ 1000 ਕੁ ਸਿੰਘ ਮੇਰੇ ਕੋਲੇ ਹੈ, ਮੈਂ ਤੁਹਾਡੇ ਚਰਨਾਂ ਦਾ ਭੌਰਾ। ਉਹ ਕਹਿੰਦਾ ਕਿ ਮੇਰਾ ਛੋਟਾ ਭਰਾ ਸਲੇਮ ਹੈ, ਛੋਟਾ ਭਾਈ 1200 ਜਵਾਨ ਉਹਦੇ ਕੋਲੇ ਹੈ, ਉਹ ਵੀ ਤੁਹਾਡੇ ਅਰਪਣ ਹੈ। ਮਹਾਰਾਜ ਸਾਡੇ ਸਰੀਰ ਦੀ ਚਾਹੇ ਟੋਟਾ ਟੋਟਾ ਹੋ ਜਾਈਏ, ਤੁਹਾਡੇ ਚਰਨਾਂ ਨੂੰ ਸਮਰਪਿਤ ਹੈ। ਸੋ ਪਿਆਰੇ ਖਾਲਸਾ ਜੀ, 6000 ਤੋਂ ਉੱਪਰ ਲਗਭਗ ਗੁਰੂ ਸਾਹਿਬ ਦੀ ਸੈਨਾ, ਗੁਰਸਿੱਖ ਯੋਧੇ ਲੜਨ ਵਾਲੇ। ਉਧਰੋਂ ਸ਼ਾਹਜਹਾਂ ਤਪਿਆ ਬੈਠਾ ਕਿ ਤੁਹਾਡੇ ਵਿੱਚ ਰਹਿ ਕੇ ਨੱਕ ਭੰਨ ਗਿਆ ਸਰਕਾਰ ਦਾ, ਵਿਧੀਆਂ ਬਣਾ ਬਣਾ ਕੇ ਛੇਵੇਂ ਪਾਤਸ਼ਾਹ ਦਾ ਸਿੱਖ ਵਿਧੀ ਚੰਦ ਘੋੜੇ ਲੈ ਗਿਆ ਏ। ਉਹਦੇ ਵੱਡੇ ਵੱਡੇ ਜਰਨੈਲ ਸੱਦੇ, ਖਾਸ ਆਮ ਦਰਬਾਰ ਲਾਇਆ ਏ, ਸਾਰੇ ਜਨਰਲ ਸੱਦੇ ਹੈ ਆਸੇ ਪਾਸੇ ਸੂਬਿਆਂ ਦੇ, ਸਾਰੇ ਉੱਥੇ ਜਰਨੈਲ ਬੈਠੇ ਹੈ। ਹੁਣ ਸ਼ਾਹਜਹਾਂ ਕੀ ਕਰਦਾ ਕਿ ਦੋ ਧਾਰਾ ਖੰਡਾ ਉਹਨੂੰ ਪਾਨਾਂ ਦਾ ਯਰਦਾ ਲਾ ਕੇ ਉੱਥੇ ਰੱਖਦਾ ਔਰ ਆਪਦੇ ਸੂਰਮਿਆਂ ਨੂੰ ਕਹਿੰਦਾ, ਬਹਾਦਰ
ਉਹ ਯੋਧਿਓ, ਉਹ ਜਰਨੈਲੋ, ਉਹ ਤੁਹਾਡੇ ਵਿੱਚ ਕੋਈ ਸੂਰਮਾ ਹੈ ਨੀ। ਆਪਦੇ ਆਪ ਨੂੰ ਕਹਿੰਦੇ ਹੈ ਕਿ ਛੀਣੀ ਮਾਂ ਦੇ ਅਸੀਂ ਬੱਚੇ ਹੈ, ਸ਼ੇਰਨਗਾਂ ਨੇ ਸਾਨੂੰ ਜਨਮ ਦਿੱਤਾ ਏ। ਉਹ ਦੇਖੋ ਕੜਾ ਪ੍ਰਸ਼ਾਦ ਦੇਗਾ ਛਕਣ ਵਾਲੇ ਉਸ ਗੁਰੂ ਦਾ ਸਿੱਖ। ਉਹ ਦੋਵੇਂ ਘੋੜੇ ਲੈ ਗਏ। ਲੋ ਹੁਣ ਸੁਣੋ, ਦਰਬਾਰ ਲਾ ਕੇ ਸ਼ਾਹਜਹਾਂ ਗੁੱਸੇ ਵਿੱਚ ਭੜਕ ਕੇ ਜਿਵੇਂ ਆਪਣੇ ਜਰਨੈਲਾਂ ਨੂੰ ਕਹਿੰਦਾ ਕਿ ਮੈਨੂੰ ਘੋੜੇ ਚਾਹੀਦੇ ਆ, ਬਦਲਾ ਲਓ। ਉਸ ਸਮੇਂ ਦੀ ਵਾਰਤਾ ਮੇਰੇ ਸਾਥੀ ਸੁਣੋ, ਭਲਾ ਵੀ ਬਿਆਨ ਹੈ।

ਕਿਹਾ ਆਪਣੇ ਜਰਨੈਲਾਂ ਨੂੰ, ਕਹਿੰਦਾ ਤੁਹਾਡੇ ਚ ਕੋਈ ਮਰਦ ਹੈ ਨੀ, ਆਪਦੇ ਆਪ ਨੂੰ ਸੂਰਮੇ ਕਹਾਉਂਦੇ ਹੋ। ਉੱਥੇ ਬੈਠਾ ਸੀ ਕਾਬਲ ਦਾ ਸੂਬਾ ਲੱਲਾ ਬੇਗ। ਉਹ ਕਹਿੰਦਾ ਬਾਦਸ਼ਾਹ ਬਿਆਨ ਬੰਦ ਕਰਦੇ, ਆ ਕੀ ਕਹਿੰਦਾ, ਆ ਵੇਖ ਤੇਰੇ ਕੋਲ ਛੀਣੀਆਂ ਮਾਵਾਂ ਦੇ ਸ਼ੇਰ ਪੁੱਤ ਬੈਠੇ, ਉਹ ਗੁਰੂ ਤੇ ਉਹਦੀ ਸਾਰੀ ਸੈਨਾ ਸਭ ਨੀਵੀਂ ਜਾਤ ਦੇ ਇਕੱਠੇ ਕੀਤੇ ਆ, ਲੰਗਰ ਕੜਾਹ ਪਛਾਦੇ ਛਕਣ ਵਾਲੇ, ਉਹ ਸਾਡਾ ਕੀ ਮੁਕਾਬਲਾ ਕਰਨਗੇ। ਜਿਹੜਾ ਪਾਨਾ ਦਾ ਜਰਦਾ ਲਾਇਆ ਸੀ, ਫੱਕਾ ਮਾਰ ਕੇ ਦੋ ਧਾਰਾ ਤੇਗ ਉਹ ਖੰਡਾ ਉਠਾ ਲਿਆ, ਕਹਿੰਦਾ ਮੈਂ ਜਾਣਾ ਉਹ ਹਿੰਦੂਆਂ ਦੇ ਗੁਰੂ ਨੂੰ, ਔਰ ਉਹਦਾ ਬਿਧੀ ਚੰਦ ਜਿਹੜਾ, ਕਹਿੰਦਾ ਪਹਿਲਾਂ ਬਾਜ ਲੈ ਗਿਆ ਪਰ ਸਾਡੀ ਧੀ ਕੌਲਾਂ ਲਈ ਲੈ ਗਿਆ, ਸਬਕ ਸਿਖਾਉਣੇ ਆ ਉਹਦੇ ਭਾਈ ਜੇਠੇ ਵਰਗੇ, ਬਿਧੀ ਚੰਦ ਵਰਗੇ, ਭਾਈ ਭੈੜੇ ਮੁੱਖੇ ਵਰਗੇ, ਸਾਰਿਆਂ ਨੂੰ ਬੰਨ ਕੇ ਲਿਆਊਂਗਾ ਤੇਰੇ ਕੋਲੇ ਲੈ ਕੇ ਆਊਂਗਾ। ਸੋ ਪਿਆਰੇ ਖਾਲਸਾ ਜੀ, ਉਹ ਲਲਾ ਬੇਗ ਕਹਿੰਦਾ, ਕਹਿੰਦਾ 35,000 ਮੈਨੂੰ ਫੌਜ ਦੇ ਦੇ, 35,000 ਕਹਿੰਦਾ ਲੈ ਜਾ। ਕਹਿੰਦਾ ਇੱਕ ਮੇਰਾ ਭਾਈ ਆ ਕਮਰ ਬੇਗ, ਉਹ ਦੇ ਦੇ ਮੈਨੂੰ। ਸ਼ਾਹਜਹਾਂ ਕਹਿੰਦਾ ਉਹ ਵੀ ਲੈ ਜਾ। ਕਹਿੰਦਾ ਦੋ ਮੇਰੇ ਭਤੀਜੇ ਆ, ਕਾਸਮ ਬੇਗ ਤੇ ਸ਼ਮਸ਼ ਬੇਗ। ਹੁਣ ਘਰ ਦੇ ਟੱਬਰ ਸਾਰਾ ਹੀ ਉਠਾਈ ਜਾਂਦਾ। ਕਹਿੰਦਾ ਪੰਜਵਾਂ ਮੇਰਾ ਭਾਣਜਾ ਕਾਬਲੀ ਬੇਗ ਹੈ। ਲੱਲਾ ਬੇਗ ਨੂੰ ਆਏ ਸੀ ਵੀ ਇਹ ਤਾਂ 2 ਘੰਟਿਆਂ ਦਾ ਕੰਮ ਹੈ, ਆਉਣ ਜਾਣ 'ਚ ਸਮਾਂ ਲੱਗਣਾ ਸਾਨੂੰ, ਜਿਹੜਾ ਗੁਰੂ ਉਹਦੇ ਕੋਲ ਥੋੜ੍ਹੀ ਜਿਹੀ ਸੈਨਾ ਹੋਣੀ, ਮੈਂ ਤਾਂ 35,000 ਫੌਜ ਲੈ ਕੇ ਜਾਣਾ, ਇਹ ਭੁਲੇਖਾ ਸੀ। ਕਹਿੰਦਾ 2 ਘੰਟਿਆਂ ਦਾ ਕੰਮ ਹੈ, 2 ਘੰਟੇ ਕੰਮ ਨਿਬੇੜ ਕੇ ਤੇ ਬਾਦਸ਼ਾਹ ਤੋਂ ਇਨਾਮ ਲਊਂਗਾ, ਜੇ ਮੈਂ ਇਕੱਲਾ ਗਿਆ ਨਾ ਫਿਰ ਮੈਨੂੰ ਇਕੱਲੇ ਨੂੰ ਇਨਾਮ ਮਿਲੂਗਾ। ਹੁਣ ਮੈਂ ਘਰ ਦੇ ਸਾਰੇ ਜੀ ਲੈ ਲਏ ਆ, ਇੱਕ ਭਰਾ ਲੈ ਲਿਆ, 2 ਭਤੀਜੇ, ਇੱਕ ਭਾਣਜਾ। ਕਹਿੰਦਾ ਬਾਦਸ਼ਾਹ ਸ਼ਾਹਜਹਾਂ ਖੁਸ਼ ਹੋ ਕੇ ਸਾਨੂੰ ਢੇਰ ਸਾਰਾ ਇਨਾਮ ਦੇਊਗਾ, ਤਾਂ ਘਰ ਦਾ ਟੱਬਰ ਸਾਰਾ ਲੈ ਲਿਆ ਏ। ਲਓ ਹੁਣ ਉੱਥੋਂ ਪਰਨ ਕਰਕੇ ਤੁਰਦੇ, ਯਾ ਅਲੀ ਅਲੀ ਕਰਦੇ, ਨਾਰੇ ਲਾਉਂਦੇ ਤੁਰਦੇ ਆ। 35,000 ਫੌਜ ਲੈ ਕੇ ਲੱਲਾ ਵੇਗਾ, ਕਾਬਲ ਦਾ ਸੂਬੇਦਾਰ, ਇੱਕ ਭਰਾ, 2 ਭਤੀਜੇ, 5ਵਾਂ ਭਾਣਜਾ ਹਸਨ ਖਾਂ ਸੂਹੀਆ ਏ। 35,000 ਚੋਣਵੇਂ ਨੌਜਵਾਨ ਲੈ ਕੇ ਵੀ ਚੜੀਆਂ ਲਾਹੌਰ ਵਿੱਚੋਂ ਫੌਜਾਂ ਭਾਰੀਆਂ, ਭਾਈ ਰੂਪੇ ਵੱਲ ਨੂੰ ਯਾਲੀ ਦੇ ਨਾਰੇ ਲਾਉਂਦੇ ਹੋਏ, ਜਿਵੇਂ ਘੋੜਿਆਂ ਤੇ ਸਵਾਰ ਹੋ ਕੇ ਲਾਹੌਰ ਤੋਂ ਭਾਈ ਰੂਪੇ ਵੱਲ ਨੂੰ ਚੱਲੇ।

ਵਿੱਚੋਂ ਫੌਜਾਂ ਭਾਰੀਆਂ ਭਾਈ ਰੂਪੇ ਵੱਲ ਨੂੰ 35,000 ਫੌਜ ਤੇ ਘਰ ਦਾ ਸਾਰਾ ਲਾਣਾ ਲੈ ਕੇ ਲੱਲਾ ਵੇਲ ਚੜਾਈ ਕਰਦਾ ਯਾ ਅਲੀ ਦੇ ਨਾਰੇ ਲਾਉਂਦੇ ਹੋਏ ਘੋੜਿਆਂ ਤੇ ਦਗੜ ਦਗੜ ਕਰਦੇ ਆ ਰਹੇ ਹੈ ਭਾਈ ਰੂਪੇ ਵਾਲੇ ਪਾਸੇ। ਮਹਾਰਾਜ ਮੋਰਚੇ ਗੱਡੀ ਬੈਠੇ ਹੈ, ਸਿੰਘਾਂ ਨੂੰ ਕਹਿੰਦਾ ਸਿੰਘੋ ਜੰਗ ਹੋਣੀ ਹੈ, ਘਬਰਾਉਣਾ ਨਹੀਂ ਹੈ, ਆਪਣੇ ਰਾਖੇ ਸਤਿਗੁਰ ਨਾਨਕ ਮਹਾਰਾਜ। 5 ਮੀਲ ਭਾਈ ਰੂਪੇ ਤੋਂ ਪਿੱਛੇ ਆ ਕੇ ਉਹਨਾਂ ਨੇ ਠਹਿਰਾਓ ਕੀਤਾ ਜਾਲਮਾਂ ਦੀਆਂ ਫੌਜਾਂ ਨੇ। ਲੱਲਾ ਬੇ ਕਹਿੰਦਾ ਠਹਿਰਾਓ ਕਰੋ, ਉੱਥੇ ਠਹਿਰਾਓ ਕਰਦੇ ਇੱਕ ਸੂਈਆ ਹਸਨ ਖਾਂ। ਹਸਨ ਖਾਂ ਨੂੰ ਕਹਿੰਦਾ ਸਿੱਖਾਂ ਵਾਲਾ ਭੇਖ ਬਣਾ ਕੇ ਉਹਨਾਂ ਦੇ ਕੈਂਪ ਵਿੱਚ ਜਾ, ਪਤਾ ਕਰ ਕਿੱਥੇ ਗੁਰੂ ਬੈਠਾ, ਕਿੰਨੇ ਕੁ ਮਰਨ ਵਾਲੇ ਆ, ਕਿੰਨੇ ਕੁ ਲੜਨ ਵਾਲੇ ਆ, ਕਿੰਨੇ ਕੁ ਭੱਜਣ ਵਾਲੇ ਆ, ਕਿੰਨੇ ਕੁ ਦੇਗ ਛਕਣ ਵਾਲੇ ਆ, ਲੰਗਰ ਛਕਣ ਵਾਲੇ ਆ। ਕਿਉਂਕਿ ਜਦੋਂ ਭੀੜ ਤਾਂ ਪੈਂਦੀ ਹੈ, ਕਈ ਭੱਜ ਜਾਂਦੇ ਆ ਪਿੱਠ ਭਮਾ ਕੇ, ਪਰਖੇ ਤੋਂ ਉਦੋਂ ਹੀ ਪਤਾ ਲੱਗਦਾ ਏ। ਸੋ ਪਿਆਰੇ ਖਾਲਸਾ ਜੀ, ਉਹ ਕਹਿੰਦਾ ਪਤਾ ਲੈ ਹਸਨ ਖਾਂ ਨੂੰ, ਕਹਿੰਦਾ ਵੀ ਕਿੰਨੇ ਕੁ ਹਥਿਆਰ ਆ ਉਹਨਾਂ ਦੇ ਕੋਲੇ। ਹਸਨ ਖਾਂ ਨੇ ਆਪਦਾ ਹੁਲੀਆ ਬਦਲਿਆ, ਉਸ ਸਮੇਂ ਦੇ ਮੁਤਾਬਕ ਖੁੱਲਾ ਜਿਹਾ ਚੋਲਾ ਪਾ ਲਿਆ, ਇਹ ਪੱਗ ਬੰਨੀ ਆ ਸਿੱਖਾਂ ਵਾਂਗੂ, ਔਰ ਨਕਲੀ ਦਾੜੀ ਲਾ ਲਈ ਆ ਹਸਨ ਖਾਂ ਨੇ, ਮੁਸਲਮਾਨ ਪਠਾਨ। ਘੋੜੇ ਤੇ ਸਵਾਰ ਹੋ ਕੇ ਪਹੁੰਚਿਆ ਭਾਈ ਰੂਪੇ, ਹੁਣ ਮਹਾਰਾਜ ਦੇ ਤਖਤਾਂ ਤੇ ਬੈਠੇ ਹੈ, ਸਿੱਖ ਸੰਗਤਾਂ ਨੂੰ ਨਵਾਜ ਰਹੇ ਜਿਵੇਂ ਕੋਈ ਡਰ ਨਹੀਂ, ਰੱਬ ਨੂੰ ਕਾਹਦਾ ਡਰ ਹੈ। ਮਹਾਰਾਜ ਬੈਠੇ ਹੈ, ਇਹ ਜਿਹੜਾ ਹਸਨ ਖਾਂ ਭੇਸ ਬਟਾ ਕੇ ਆਇਆ, ਨਾ ਤਾਂ ਇਹ ਇੱਧਰ ਜਾਂਦਾ, ਕਿਤੇ ਉੱਧਰ ਜਾਂਦਾ, ਕਿਤੇ ਗੇੜੇ ਕੱਢਦਾ, ਕਿਤੇ ਕਿਹਦੇ ਪਾਸੇ ਜਾਂਦਾ, ਨਾ ਗੁਰੂ ਨੂੰ ਨਮਸਤਕ ਹੋਇਆ, ਨਾ ਲੰਗਰ ਵਾਲੇ ਪਾਸੇ ਗਿਆ, ਨਾ ਟੈਕ ਕੇ ਬੈਠਾ ਹੈ, ਜਿਵੇਂ ਪਤਾ ਨਹੀਂ ਕੋਈ ਲੜਿਆ ਹੁੰਦਾ, ਇਹ ਐਂ ਗੇੜੇ ਕੱਢੀ ਜਾਂਦਾ। ਹੁਣ ਜਿਹਨਾਂ ਦੀ ਅੱਖ ਤੇਜ਼ ਆ ਉਹ ਤਾਂ ਦੇਖਦੇ ਹੀ ਹੈ। ਬਹਾਦਰ ਬਿਧੀ ਚੰਦ, ਬੜੀ ਨਜ਼ਰ ਤੇਜ਼ ਉਹਦੀ, ਬਹਾਦਰ ਬਿਧੀ ਚੰਦ ਦੀ ਨਜ਼ਰ ਪੈ ਗਈ ਵੀ ਇਹ ਬੰਦਾ ਵੀ ਨਾ ਤਾਂ ਗੁਰੂ ਨੂੰ ਇਹ ਨਮਸਤਕ ਹੋਇਆ, ਨਾ ਇਹਨੇ ਬੈਠ ਕੇ ਦੀਵਾਨ ਸੁਣਿਆ, ਨਾ ਇਹ ਲੰਗਰ ਵਾਲੇ ਪਾਸੇ ਗਿਆ, ਕਿਤੇ ਇੱਧਰ ਜਾਂਦਾ, ਕਿਤੇ ਇੱਧਰ ਜਾਂਦਾ, ਕਿਤੇ ਉੱਧਰ ਜਾਂਦਾ, ਕਿਤੇ ਇਸ ਪਾਸੇ ਆਉਂਦਾ, ਗੱਲ ਕੀ ਆ। ਬਹਾਦਰ ਬਿਧੀ ਚੰਦ ਨੇ ਉਹਨੂੰ ਜਾ ਕੇ ਧੌਣੋਂ ਫੜ ਲਿਆ, ਜਦ ਐਡਾ ਭਾਰਾ ਹੱਥ ਰੱਖਿਆ ਧੌਣ ਤੇ, ਕਹਿੰਦਾ ਕੌਣ ਆ ਤੂੰ। ਹਸਨ ਖਾਂ ਕਹਿੰਦਾ ਇਹਦਾ ਹੱਥ ਹੀ ਬੜਾ ਭਾਰਾ ਏ, ਇਹਦਾ ਨਡੋਲ ਹੈ ਸਰੀਰ ਇਹਦਾ, ਬੜਾ ਤਕੜਾ ਲੱਗਦਾ ਏ। ਕਹਿੰਦਾ ਜੇ ਉਹਨੂੰ ਝੂਠ ਬੋਲਿਆ ਨਾ ਤੇ ਮੁੱਕਿਆ ਨਾ, ਮੇਰਾ ਮੂੰਹ ਭੰਨ ਦੂ, ਮਾਰ ਮਾਰ ਕੇ ਹਸਨ ਖਾਂ ਸੱਚ ਦੱਸ। ਕਹਿੰਦਾ ਜੀ ਮੈਂ ਸੁਝਿਆ ਹਸਨ ਖਾਂ, ਬਿਧੀ ਚੰਦ ਨੂੰ ਕਹਿੰਦਾ ਮੈਂ ਰਿਪੋਰਟ ਲੈਣ ਆਇਆ ਤੁਹਾਡੇ ਇੱਥੋਂ, 5 ਮੀਲ ਪਿੱਛੇ ਲੱਲਾ ਬੇਗ ਆਇਆ 35,000 ਫੌਜ ਲੈ ਕੇ, ਤੁਸੀਂ ਘੋੜੇ ਲੈ ਕੇ ਆਉਂਦੇ ਹਨ, ਉਹ ਵਾਪਸ ਲੈਣ ਵਾਸਤੇ ਆਇਆ ਤੇ ਮੈਨੂੰ ਭੇਜਿਆ ਏ ਵੀ ਜਾ ਸਾਰਾ ਪਤਾ ਕਰਕੇ ਆ, ਮੈਂ ਪਤਾ ਕਰਨ ਵਾਸਤੇ ਆਏ। ਬਹਾਦਰ ਬਿਧੀ ਚੰਦ ਨੇ ਫੜਿਆ, ਪਹਿਲਾਂ ਤਾਂ ਧੂ ਕੇ ਗੁਰੂ ਵਾਲੇ ਪਾਸੇ ਲੈ ਕੇ ਜਾਣ ਲੱਗਿਆ ਏ, ਫਿਰ ਕਹਿੰਦਾ ਬਿਧੀ ਚੰਦਾ ਜੇ ਤੂੰ ਗੁਰੂ ਦੇ ਕੋਲੇ ਲੈ ਗਿਆ, ਗੁਰੂ ਤਾਂ ਕਿਰਪਾ ਦੇ ਪਾਤਰ ਹੈ, ਉਹਨਾਂ ਨੇ ਕਹਿੰਦਾ ਛੱਡ ਦੇ, ਇਉਂ ਕਰ ਗੁਰੂ ਦੇ ਕੋਲੇ ਲਿਜਾਣ ਤੋਂ ਪਹਿਲਾਂ ਇਹਦਾ ਸੇਵਾ ਪਾਣੀ ਚੈੱਕ ਕਰ, ਸੇਵਾ ਕਰ ਇਹਦੀ। ਬਹਾਦਰ ਬਿਧੀ ਚੰਦ ਨੇ ਥੱਪੜੇ ਮਾਰੇ ਮੂੰਹ ਤੇ, ਕਿਤੇ ਇੱਧਰ ਮਾਰਦਾ, ਕਿਤੇ ਇੱਧਰ ਮਾਰਦਾ, ਕਿਤੇ ਇੱਧਰ ਮਾਰਦਾ, ਥੱਪੜੇ ਮਾਰ ਮਾਰ ਕੇ ਕਸ਼ਮੀਰ ਦੇ ਸੇਬ ਵਰਗਾ ਬੂਥਾ ਕਰਤਾ ਹਸਨ ਖਾਂ ਦਾ, ਲਾਲ ਹੋ ਗਿਆ ਏ। ਜਦ ਸੇਵਾ ਪਾਣੀ ਪੂਰੀ ਹੋ ਗਈ ਨਾ, ਬਿਧੀ ਚੰਦ ਕਹਿੰਦਾ ਹੁਣ ਲੈ ਕੇ ਚੱਲ ਗੁਰੂ ਦੇ ਕੋਲੇ। ਮਹਾਰਾਜ ਤਖ਼ਤ ਤੇ ਬੈਠੇ ਹੈ ਤੇ ਮਹਾਰਾਜ ਦੇ ਕੋਲੇ ਲਿਜਾ ਕੇ ਕਹਿੰਦਾ ਸੱਚੇ ਪਾਤਸ਼ਾਹ ਆ ਲੱਲਾ ਬੇਗ ਨੇ ਭੇਜਿਆ ਸੂਈਆ ਰਿਪੋਰਟ ਲੈਣ ਵਾਸਤੇ ਆਇਆ ਆਪਣੀ। ਯਾਰ ਰਿਪੋਰਟ ਲੈਣ ਵਾਸਤੇ ਮਹਾਰਾਜ ਨੂੰ ਦੱਸਿਆ ਜਾਣੀ ਜਾਣ ਸਤਿਗੁਰਾਂ ਨੂੰ। ਮਹਾਰਾਜ ਦੇਖਦੇ ਚਿਹਰੇ ਵੱਲ ਕੀਤਾ ਹੋਇਆ ਲਾਲ। ਮਹਾਰਾਜ ਬਿਧੀ ਚੰਦ ਨੂੰ ਕਹਿੰਦੇ ਬਿਧੀ ਚੰਦਾ ਕਸਰ ਕੋਈ ਛੱਡੀ ਨਹੀਂ ਹੈ, ਸੇਵਾ ਪਾਣੀ ਪੂਰਾ ਕਰਕੇ ਲਿਆਂਦਾ ਹੈ। ਉਹ ਕਹਿੰਦਾ ਮਹਾਰਾਜ ਤੁਸੀਂ ਜਾਣਦੇ ਹੀ ਹੋ। ਮਹਾਰਾਜ ਕਹਿੰਦੇ ਹਸਨ ਖਾਂ ਬਹਿ ਜਾ ਇੱਥੇ। ਕਹਿੰਦੇ ਬਿਧੀ ਚੰਦਾ ਇਹਦਾ ਸੇਵਾ ਪਾਣੀ ਕਰੋ। ਉਹਨੇ ਗੱਲਾਂ ਤੇ ਹੱਥ ਰੱਖ ਕੇ ਕਹਿੰਦਾ ਸੱਚੇ ਪਾਤਸ਼ਾਹ ਇਹ ਸੇਵਾ ਪਾਣੀ ਦੀ ਕਮੀ ਹੈ। ਉਹ ਕਹਿੰਦੇ ਉਹਨੂੰ ਪਛਾਦਾ ਛਕਾਉਣਾ। ਉਹ ਕਹਿੰਦੇ ਜੀ ਤੁਸੀਂ ਕੁੱਟਣ ਨੂੰ ਵੀ ਇਹਨੇ ਸੇਵਾ ਪਾਣੀ ਤਾਂ ਕਰ ਲਿਆ, ਕੁੱਟ ਕੇ ਮੇਰੀ ਬੂਥਾ ਦੇਖੋ ਕਿਵੇਂ ਸਜਾਤੇ ਆ, ਤੇ ਹੁਣ ਤੁਸੀਂ ਕਹਿੰਦੇ ਇਹ ਲੰਗਰ ਪਾਣੀ ਦੀ ਸੇਵਾ ਹੁੰਦੀ ਹੋਈ, ਇਹਨੇ ਕੁੱਟਣ ਵੀ ਸੇਵਾ ਪਾਣੀ ਹੁੰਦਾ। ਮਹਾਰਾਜ ਕਹਿੰਦੇ ਬਹਿ ਜਾ। ਕਹਿੰਦੇ ਲਿਆ ਵੀ ਪ੍ਰਸ਼ਾਦ ਲਿਆ। ਬਹਾਦਰ ਬਿਧੀ ਚੰਦ ਵੱਡਾ ਸਾਰਾ ਥਾਲ ਭਰ ਲਿਆ ਆ ਦੇਗ ਦਾ, ਔਰ ਕੋਲੇ ਰੱਖਦਾ ਏ, ਕੰਨ ਚ ਕਹਿੰਦਾ ਏ, ਕਹਿੰਦਾ ਗੱਲ ਸੁਣ ਲੈ, ਗੁਰੂ ਦੀ ਦੇਗ ਆ ਹਸਨ ਖਾਂ ਨੂੰ। ਬਿਧੀ ਚੰਦ ਕਹਿੰਦਾ ਜੇ ਝੂਠ ਛੱਡੀ ਨਾ ਇੱਥੇ ਹੀ ਖਤਮ ਕਰ ਦੂੰ, ਸਾਰਾ ਛਕਣਾ,
ਥਾਲ ਭਰ ਕੇ ਦੇਤਾ ਉਹਨੂੰ ਦੇਖਦਾ ਸ਼ਕੀ ਜਾਂਦਾ ਇਹ ਆਨੇ ਬਾਹਰ ਆਉਣ ਲੱਗਿਆ ਗੁਰੂ ਦੇ ਚਰਨ ਫੜ ਕੇ ਕਹਿੰਦਾ ਸੱਚੇ ਪਾਤਸ਼ਾਹ ਪਹਿਲੀ ਵਾਰੀ ਦੇਖਿਆ ਏ ਮੈਂ ਜਿਹੜਾ ਤੁਸੀਂ ਆ ਰਜਾ ਰਜਾ ਕੇ ਮਾਰਦੇ ਹੋ ਮੈਥੋਂ ਨੀ ਖਾਧਾ ਜਾਣਾ ਮਾਰਨਾ ਤਾਂ ਊ ਮਾਰ ਦੋ ਕਹਿੰਦੇ ਬਸ ਕਹਿੰਦੇ ਪਹਿਲੀ ਵਾਰੀ ਦੇਖਿਆ ਇਹ ਸੇਵਾ ਪਾਣੀ ਕਿਹੋ ਜਿਹੀ ਕਰਦੇ ਹੋ ਛਕਾ ਵੀ ਰਹੇ ਹੋ ਮਹਾਰਾਜ ਕਹਿੰਦੇ ਗੁਰੂ ਨਾਨਕ ਦਾ ਦਰਬਾਰ ਆ ਜੇ ਤਾਂ ਝੁਕ ਕੇ ਆਵੇ ਤਾਂ ਦੇਗ ਮਿਲਦੀ ਹੈ ਚੜ ਕੇ ਆਵੇ ਤਾਂ ਤੇਗ ਮਿਲਦੀ ਤੇਗ ਆ ਸੂਰਮੇ ਹੈ ਇਹ ਨਾਮ ਜਪਣ ਵਾਲੇ ਨਹੀਂ ਹੈ ਲੰਗਰ ਕੜਾ ਪਛਾ ਛਕਣ ਵਾਲੇ ਨਹੀਂ ਹੈ ਭਾਜੀ ਮੋੜਾਂਗੇ ਮਹਾਰਾਜ ਕਹਿੰਦੇ ਜਾ ਹਸਨ ਖਾ ਸੱਚ ਬੋਲੀ ਉੱਥੇ ਜਾ ਕੇ ਜੋ ਦੇਖਿਆ ਸੱਚ ਦੱਸੀ ਜਾ ਕੇ ਉਹ ਚਲਿਆ ਗਿਆ ਉੱਥੇ ਲੱਲਾ ਵੇਗ ਦੇ ਕੋਲੇ ਆਉਂਦਾ ਏ ਲੱਲਾ ਵੇਗ ਨੂੰ ਹਸਨ ਖਾਂ ਕਹਿੰਦਾ ਲੱਲਾ ਵੇਗ ਉਹ ਸਮਾਨ ਖੋਲਿਆ ਤਾਂ ਨਹੀਂ ਹੈ ਉਹ ਕਹਿੰਦਾ ਅੱਧਾ ਖੋਲਿਆ ਏ ਅੱਧਾ ਖੋਲਣ ਵਾਲਾ ਏ ਹਸਨ ਖਾਂ ਕਹਿੰਦਾ ਮੁੜ ਜਾ ਪਿੱਛੇ ਓਏ ਉਹ ਤਾਂ ਯੋਧੇ ਸੂਰਮੇ ਬਹਾਦਰ ਹੈ ਉਹ ਲੜਿਆ ਨਹੀਂ ਜਾਣਾ ਗਿਣਤੀ ਦੇ ਵਿੱਚ 6,000 ਚਾਹੇ ਤੂੰ 35,000 ਲੈ ਕੇ ਆਇਆ ਏ ਜੇ ਤੂੰ ਸ਼ੇਰ ਹੈ ਉਹ ਸਭਾ ਸਹੀ ਨਹੀਂ ਲੜਿਆ ਜਾਣਾ ਮੁੜ ਚੱਲ ਆਪ ਵੀ ਮਰੇਗਾ ਸਾਨੂੰ ਵੀ ਮਰਵਾਏਗਾ ਆ ਸਾਰਾ ਟੱਬਰ ਮਰਾ ਲੈਣਾ ਤੂੰ ਲੱਲਾ ਵੇਗ ਹੰਕਾਰਿਆ ਹੁਣ ਇਧਰੋਂ ਚਪੇੜਾਂ ਪੈਣ ਲੱਗੀਆਂ ਦੇ ਤੇਰੇ ਦੀ ਹਸਨ ਖਾਂ ਦਾ ਬੂਥਾ ਲਾ ਲੈਣਾ ਨਾ ਫੇਰ ਕਰਤਾ ਕਹਿੰਦਾ ਨਮਕ ਹਰਾਮੀ ਉਹ ਖਾਨਾ ਸਾਡਾ ਰਹਿਣਾ ਸਾਡੇ ਕੋਲੇ ਹੈ ਉਹ ਸਿਫਤ ਵੈਰੀ ਵੀ ਕਰਦਾ ਜਾ ਚਲਿਆ ਜਾ ਦਫਾ ਹੋ ਜਾ ਇੱਥੋਂ ਸਾਡੇ ਕੋਲੇ ਨਾ ਰਹੀ ਸਾਡੇ ਖੇਮੇ ਚ ਨਾ ਰਹੀ ਹਸਨ ਖਾਂ ਉੱਥੋਂ ਬਾਹਰ ਆਉਂਦਾ ਹੈ ਕਹਿੰਦਾ ਇਹਨਾਂ ਨੇ ਵੀ ਕੁੱਟਿਆ ਉਹਨਾਂ ਨੇ ਵੀ ਹੈ ਲਾਹੌਰ ਜੇ ਮੈਂ ਗਿਆ ਕਿਹੜਾ ਬੂਥਾ ਲੈ ਕੇ ਜਾਊਂਗਾ ਮੂੰਹ ਮੇਰਾ ਸੁੱਜਿਆ ਪਿਆ ਏ ਹੁਣ ਇਉਂ ਕਰ ਹਸਨ ਖਾਂ ਦਾ ਦਿਮਾਗ ਕੰਮ ਕੀਤਾ ਕਹਿੰਦਾ ਆਪਣਿਆਂ ਨੇ ਵੀ ਕੁੱਟਿਆ ਤੇ ਬਗਾਨਿਆਂ ਨੇ ਵੀ ਕੁੱਟਿਆ ਹੁਣ ਇਉਂ ਕਰ ਤੂੰ ਗੁਰੂ ਵਾਲੇ ਪਾਸੇ ਚੱਲ ਹਸਨ ਖਾਂ ਕਹਿੰਦਾ ਗੁਰੂ ਵਾਲੇ ਪਾਸੇ ਚੱਲ ਤੇ ਆ ਜਿਹੜਾ ਨਾ ਟੱਬਰ ਲੈ ਕੇ ਆਇਆ ਲੱਲਾ ਵੇਗ ਭਰਾ ਲਿਆ ਭਤੀਜੇ ਲਿਆ ਦੋ ਭਾਣਜਾ ਲਿਆ ਦੱਸ ਦੱਸ ਕੇ ਕਟਾਈ ਇਹਨਾਂ ਨੇ ਤੈਨੂੰ ਕੁੱਟਿਆ ਨਾ ਚਲੋ ਕੁੱਟਤਾ ਰਿਪੋਰਟ ਲੈਣ ਗਿਆ ਸੀ ਮੇਰੇ ਆਪਣਿਆਂ ਨੇ ਵੀ ਕੁੱਟਿਆ ਮੈਨੂੰ ਕਹਿੰਦਾ ਮੈਂ ਹੁਣ ਜਾਣਾ ਗੁਰੂ ਵਾਲੇ ਪਾਸੇ ਹਸਨ ਖਾਂ ਆ ਗਿਆ ਗੁਰੂ ਵਾਲੇ ਪਾਸੇ ਜਦੋਂ ਗੁਰੂ ਸਾਹਿਬ ਦੇ ਕੋਲੇ ਆਉਂਦਾ ਹੈ ਮਹਾਰਾਜ ਮੁਸਕਰਾ ਕੇ ਕਹਿੰਦੇ ਹਸਨ ਖਾਂ ਆ ਜਿਹੋ ਜਿਹਾ ਤੇਰਾ ਹਾਲ ਹੈ ਅਸੀਂ ਤਾਂ ਨੀ ਇੰਨਾ ਕੀਤਾ ਸੀ ਕਹਿੰਦਾ ਮਹਾਰਾਜ ਸੱਚ ਬੋਲਣ ਦੀ ਸਜ਼ਾ ਹੈ ਇਹ ਸੱਚ ਬੋਲਣ ਦੀ ਤੁਸੀਂ ਕਿਹਾ ਸੀ ਬਈ ਸੱਚ ਬੋਲੀ ਜਾ ਕੇ ਮਹਾਰਾਜ ਸੱਚ ਬੋਲਣ ਦੀ ਸਜ਼ਾ ਹੈ ਕਹਿੰਦੇ ਹੁਣ ਫਿਰ ਕਿਉਂ ਆਇਆ ਇੱਥੇ ਲਾਹੌਰ ਚਲਿਆ ਜਾਂਦਾ ਆਪਦੇ ਪਰਿਵਾਰ 'ਚ ਜਾਂਦਾ ਦਿਨ ਬਤੀਤ ਕਰਦਾ ਸਾਡੇ ਨੇ ਜਿਹੜੀ ਹੋਣੀ ਸੀ ਅਸੀਂ ਤਾਂ ਉਹੀ ਆਪੇ ਸਮਝ ਲੈਣੀ ਸੀ ਆ ਸਾਡੇ ਯੋਧੇ ਮਰ ਮਿਟ ਨੂੰ ਤਿਆਰ ਬੈਠੇ ਹੈ ਹਸਨ ਖਾਂ ਕਹਿੰਦਾ ਮਹਾਰਾਜ ਮੈਂ ਜਾਣਾ ਨੀ ਕਿਹੜਾ ਬੂਥਾ ਕਿਹੜਾ ਮੂੰਹ ਲੈ ਕੇ ਲਾਹੌਰ ਜਾਂਦਾ ਕੀ ਕਹਿੰਦੇ ਮੈਨੂੰ ਲੋਕ ਉੱਥੋਂ ਦੇ ਤੁਸੀਂ ਵੀ ਕੁੱਟਿਆ ਮੇਰੇ ਆਪਣਿਆਂ ਨੇ ਵੀ ਕੁੱਟਿਆ ਮਹਾਰਾਜ ਹੁਣ ਮੈਂ ਤੁਹਾਡੇ ਖੇਮੇ 'ਚ ਆ ਗਿਆ ਮੈਂ ਤੁਹਾਡੇ ਕੋਲੇ ਰਹੂੰਗਾ ਹੁਣ ਮੈਂ ਦੱਸ ਦੱਸ ਕੇ ਉਹਨਾਂ ਨੂੰ ਘਟਾਉਣਾ ਦੱਸ ਦੱਸ ਕੇ ਮਰਵਾਉਣਾ ਵੀ ਆਹ ਲੱਲਾ ਵੇਗ ਹੈ ਆਹ ਇਹਦਾ ਭਰਾ ਏ ਆਹ ਇਹਦਾ ਭਤੀਜਾ ਏ ਆਹ ਦੂਜਾ ਭਤੀਜਾ ਆਹ ਭਾਣਜਾ ਏ ਆਹ ਤੁਹਾਡੇ ਕੋਲ ਤਾਂ ਬੱਬਰ ਸ਼ੇਰ ਹੈ ਯੋਧੇ ਆ ਉਹ ਆਪਦੇ ਆਪ ਨੂੰ ਸ਼ੇਰ ਕਹੀ ਜਾਂਦਾ ਏ ਉਹ ਤਾਂ ਤੁਹਾਡੇ ਔਰ ਤੁਹਾਡੇ ਸਿੱਖਾਂ ਦੇ ਮੁਕਾਬਲੇ ਕੁਝ ਵੀ ਨਹੀਂ ਹੈ ਮਹਾਰਾਜ ਮੈਨੂੰ ਆਪਣੇ ਨਾਲ ਜੋੜੋ ਉਹ ਆਉਣਗੇ ਜੰਗ ਹੋਊਗਾ ਮੈਂ ਦੱਸ ਦੱਸ ਕੇ ਖਟਾਊਂਗਾ ਮਹਾਰਾਜ ਕਹਿੰਦੇ ਆ ਜਾ ਕੇ ਨਾ ਮਹਾਰਾਜ ਹੁਣ ਬੈਠੇ ਹੈ ਉੱਚੀ ਟਿੱਬੀ ਤੇ ਆਸਣ ਲਾਇਆ ਏ ਹਸਨ ਖਾਂ ਏ ਸਾਰੇ ਮੋਰਚੇ ਮੱਲੀ ਬੈਠੇ ਆ ਜਵਾਨ ਮਹਾਰਾਜ ਕਹਿੰਦੇ ਵੀ ਆਉਣਗੇ ਹੁਣ ਸਬਕ ਸਿਖਾਉਣਾ ਏ ਸਬਕ ਹੁਣ ਪਿਆਰੇ ਖਾਸੇ ਇੱਕ ਪਾਸੇ ਤਾਂ ਝੂਠ ਹੈ ਇੱਕ ਪਾਸੇ ਸੱਚ ਹੈ ਇੱਕ ਪਾਸੇ ਤਨਖਾਹੀ ਹੈ ਇੱਕ ਪਾਸੇ ਗੁਰੂ ਦੀ ਖਾਤਰ ਮਰ ਮਿਟਣ ਵਾਲੇ ਯੋਧੇ ਸੂਰਮੇ ਭਗਤ ਹੈ ਕੋਈ ਜੋੜ ਹੀ ਨਹੀਂ ਹੋ ਸਕਦਾ ਸੱਚ ਦੇ ਝੂਠ ਦਾ ਕੋਈ ਮਿਲਾਪ ਹੈ ਨਹੀਂ ਹੈ ਲਓ ਹੁਣ ਸੁਣੋ ਪਹਿਲੀ ਕਾਵ ਰਚਨਾ ਲੱਲਾ ਵੇਗ ਉਹਦੇ ਭਰਾ ਦੋ ਭਤੀਜੇ ਭਾਣਜਾ ਪਿੱਛੇ 35,000 ਫੌਜ ਵਧੀਆ ਚੋਟੀ ਚੋਟੀ ਦੇ ਹਥਿਆਰ ਉਹਨਾਂ ਦੇ ਕੋਲ ਵਧੀਆ ਢੰਗ ਦੇ ਵਧੀਆ ਅਸਲੇ ਤੇ ਨਸਲੇ ਦੇ ਲੈ ਕੇ ਆਇਆ ਹਥਿਆਰ ਇੱਧਰੋਂ ਹੁਣ ਮਹਾਰਾਜ ਹੈ ਹੁਣ ਪਹਿਲਾ ਜੰਗ ਹੁੰਦਾ ਹੈ ਕਿਹਦਾ ਕਮਰ ਬੇਗ ਨੂੰ ਭੇਜਦਾ ਆਪਦੇ ਭਰਾ ਕਮਰ ਬੇਗ ਨੂੰ ਕਮਰ ਬੇਗ ਆਉਂਦਾ ਲਲਕਾਰਦਾ ਏ ਆਓ ਕਿਹਾ ਜੰਗ ਕਰੋ ਮੇਰੇ ਨਾਲ ਹਸਨ ਖਾਂ ਕਹਿੰਦਾ ਮਹਾਰਾਜ ਇਹ ਗਾਜ਼ੀ ਕਮਰ ਬੇਗ ਹੈ ਲੱਲਾ ਵੇਗ ਦਾ ਭਰਾ ਇਹ
ਯੋਧਾ ਸੂਰਮਾ ਬਹਾਦਰ ਹੈ, ਇਹਦੇ ਬਰਾਬਰ ਇਹਦੇ ਜੈਡ ਕੋਈ ਵਧੀਆ ਜਿਹਾ ਪੁਰਸ਼ ਭੇਜਿਓ ਲੜਨ ਵਾਸਤੇ। ਤੇ ਪਿੱਛੋਂ ਆਵਾਜ਼ ਆਉਂਦਾ ਏ ਮਾਲਵੇ ਦਾ ਜਨਰਲ ਰਾਏ ਜੋਧ। ਰਾਏ ਜੋਧ ਕਹਿੰਦਾ ਮਹਾਰਾਜ ਮੈਂ ਜਾਵਾਂ, ਮੈਂ ਮੁਕਾਬਲਾ ਕਰਾਂ। ਇਹ ਪਿੱਛੇ ਦੇਖਦਾ ਹਸਨ ਖਾਂ, ਕਹਿੰਦਾ ਇਹ ਜਾਊਗਾ ਜੀ? ਮੀਰਪੀ ਦੇ ਮਾਲ ਕਹਿੰਦੇ ਤੈਨੂੰ ਕੋਈ ਸ਼ੱਕ ਹੈ ਕੋਈ? ਕਹਿੰਦੇ ਇਹੀ ਲੜੂਗਾ, ਸਬਕ ਸਿਖਾਊਗਾ, ਭਾਜੀ ਮੋੜੂਗਾ, ਹਿਰਦੇ ਅੰਦਰ ਭਾਂਬੜ ਮਚ ਰਹੇ ਹੈ। ਲੋ ਸੁਣੋ, ਭਾਈ ਰਾਏ ਜੋਧ ਮੀਰੀ ਪੀਰ ਦੇ ਮਾਲਕਾਂ ਤੋਂ ਕਿਰਪਾ ਲੈ ਕੇ ਜੰਗ ਦੇ ਮੈਦਾਨ ਵਿੱਚ ਆਉਂਦਾ ਏ। ਉਧਰਲੇ ਪਾਸੇ ਗਾਜ਼ੀ ਕਮਰ ਵੇਗ ਲੱਲਾ ਵੇਗ ਦਾ ਭਰਾ ਏ, ਤੇ ਇਧਰੋਂ ਸਾਡੇ ਮਾਲਵੇ ਦਾ ਜਨਰਲ ਰਾਏ ਜੋਧ। ਜਿਵੇਂ ਦੋਵਾਂ ਦਾ ਜੰਗ ਦੇ ਮੈਦਾਨ ਵਿੱਚ ਟਾਕਰਾ ਹੁੰਦਾ ਮੇਰੇ ਸਾਥੀ।

0: ਆਪਸ ਵਿੱਚ ਜੰਗ ਹੁੰਦਾ ਦੋਨਾਂ ਦਾ, ਬੜੀ ਬਹਾਦਰੀ ਨਾਲ ਲੜਦੇ ਆ ਦੋਨੇ ਯੋਧੇ, ਪਰ ਮਾਲਕ ਦੀ ਕਿਰਪਾ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਮਾਲਵੇ ਦਾ ਜਰਨੈਲ ਰਾਏ ਯੋਧ ਨੇ ਖਤਮ ਕਰਤਾ ਗਾਜੀ ਕਮਰ ਬੇਗ ਨੂੰ। ਲਾਸ਼ ਪਈ ਹੈ, ਇਧਰੋਂ ਹਸਨ ਖਾਨ ਤਾੜੀ ਮਾਰ ਕੇ ਹੱਸਿਆ, ਕਹਿੰਦਾ ਮੇਰੇ ਬੂਥੇ ਭੰਨਿਆ ਸੀ ਨਾ ਮੇਰਾ ਮੂੰਹ, ਕੱਲੇ ਕੱਲੇ ਨੂੰ ਦੱਸ ਦੱਸ ਕੇ ਮਰਾਉਣਾ। ਇਸ ਤੋਂ ਅੱਗੇ ਦਾ ਇਤਿਹਾਸ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰਾਵਾਂਗੇ। ਹਜੇ ਜੰਗ ਹੋਰ ਪਈ ਹੈ, ਕੱਲਾ ਕੱਲਾ ਜੀ ਹਸਨ ਖਾਨ ਨੇ ਦੱਸ ਕੇ ਮਰਵਾਉਣਾ ਹੈ। ਇਤਿਹਾਸ ਡੂੰਘਾ ਗਹਿਰਾ, ਬੋਲਦਿਆਂ ਤੋਂ ਗਲਤੀਆਂ ਹੋਈ ਜਾਂਦੀਆਂ। ਗੁਰੂ ਸਾਹਿਬ ਦੇ ਗੁਰੂ ਦੀ ਸੰਗਤ ਬਖਸ਼ਣ ਯੋਗ ਹੈ, ਅਣਜਾਣ ਬੱਚੇ ਸਮਝ ਕੇ ਖਿਮਾ ਕਰੋ। ਬੇਅੰਤ ਸੰਗਤਾਂ ਨੇ ਮਾਇਆ ਰੂਪੀ ਸੀਸ ਬਖਸ਼ੀ ਹੈ ਤੇ ਗੁਰੂ ਸਾਹਿਬ ਸਾਰਿਆਂ ਨੂੰ ਚੜ੍ਹਦੀ ਕਲਾ ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਬਖਸ਼ਿਸ਼ ਕਰਨ। ਆਓ ਹੁਣ ਛੇ ਪੁਣੇ ਆਨੰਦ ਸਾਹਿਬ ਜਾਪ ਹੋਣਾ, ਫਿਰ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਹੋਣੀ ਹੈ। ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਰਾਮ ਕਲੀ ਮਹਲਾ ਤੀਜਾ।

ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰੇਥਾਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਇ। ਹੇ ਰੰਗਲ ਗੁਰੂ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ, ਅਰਜਨ ਹਰ ਗੋਬਿੰਦਰੋਂ ਸਿਮਰਾਂ ਸ੍ਰੀ ਹਰ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਕਰਨੋ ਦਿਆ ਬਤਾਈ, ਸਭ ਥਾਈ ਹੋਈ ਸਹਾਇ।

ਚੇਤ ਆਵੈ ਚੇਤ ਆਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੀਗ ਤੀਗ ਫਤਿਹ ਬਿਰਧ ਕੀ ਪੈਜ

ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ਼੍ਰੀ ਨਨਕਾਣਾ ਸਾਹਿਬਾ, ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲ੍ਹੇ

ਵਿਖੇ ਸੰਧਿਆ ਦੇ ਦੀਵਾਨ ਸੱਜੇ ਸੱਜੇ ਹੋਏ ਦੀਵਾਨਾਂ ਵਿੱਚ ਪਾਵਨ ਬਾਣੀ ਦੇ ਸ਼ਬਦ ਕੀਰਤਨਾਂ ਗੁਰਮਤਿ ਵਿਚਾਰਾਂ ਹੋਈਆਂ ਢਾਡੀ ਸਿੰਘਾਂ ਇਤਿਹਾਸ ਬਿਆਨ ਕੀਤਾ ਛੇ ਪੌੜੀਆਂ ਨੂੰ ਸਭ ਜੀ ਦੇ ਗਾਇਨ ਹੋਏ ਸਮੁੱਚੀ ਸੇਵਾ ਨਿਭਾਉਂਦਿਆਂ

ਸਿੱਖੀ ਸਿਰਕ ਭਰੋਸਾ ਨਾਮ ਦਾਨ ਬਖਸ਼ਣਾ ਬੱਚਿਆਂ ਨੂੰ ਗੁਰਮਾਂ ਦੀ ਸੋਝੀ ਵਿਦਿਆ ਦੇ ਦਾਨ ਬਖਸ਼ਣੇ ਖਾਲਸੇ ਪੰਥ ਦੀ ਸਦਾ ਚੜ੍ਹਦੀ ਕਲਾ ਰੱਖਣੀ ਪੰਥ ਵਿੱਚ ਏਕਤਾ ਤੀਰਥ ਭਾਵ ਬਖਸ਼ਣਾ ਐਸ ਵੇਲੇ ਦੀਵਾਨ ਦੀ ਸਮਾਪਤੀ ਦੀ ਅਰਦਾਸ ਸਿਖਰ ਵਾਧਾ ਕੱਟਾ ਪ੍ਰਚਕ ਮਾਪ ਕਰਨਾ ਆਈਆਂ ਸੰਗਤਾਂ ਨੂੰ ਨਵਾਜਦੇ ਹੋਏ ਮੁੱਖ ਵਾ ਬਖਸ਼ ਕੇ ਕਿਰਤਾਰਥ ਕਰੋ ਜੀ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਸਾਹਿਬ ਜੀਓ, ਸੋਹਿਲਾ ਰਾਗੌੜੀ ਦੀ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਸੋਹਿਲਾ ਸਿਮਰੇ ਹੋ ਸਿਰਜਣ ਹਾਰੋ ਤੁੰਗਾ ਗੋਮਿੰਦ ਨਿਰਭਉਤਾ ਸੋਹਿਲਾ ਹਉ ਵਾਰੀ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀਅੜੇ ਸੰਭਾਲੀਅਨ ਦੇਖੈ ਗਾ ਦੇ ਮਨਹਾਰ ਤੇਰੇ ਦਾਨ ਕੀਮਤ ਨਾ ਪਵੈ ਤੇ ਸਦਾ ਤੇ ਕਮਲ ਸਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਨ ਦੇਹੋ ਸੱਜਣੀਆਂ ਸੁਣੀਆਂ ਜਿਉ ਹੋਏ ਸਾਹਿਬ ਸਿਉ ਮੇਲ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ ਸਦਨਹਾਰਾ ਸਿਮਰੀਐ ਨਾਨਕ ਸੇ ਦੇਵਨ ਰਾਗਾਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਇੱਕੋ ਵੇਸ ਅਨੇਕ ਬਾਬਾ ਜੈ ਘਰ ਘਰ ਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਉ ਵਿਸਿਆ ਚਸਿਆ ਘਣੀਆ ਪਹਿਰਾ ਛੱਤੀ ਵਾਰੀ ਮਾਹੋ ਹੋਵਾ ਸੂਰਜ ਇੱਕੋ ਰੁੱਤ ਅਨੇਕ ਨਾਨਕ ਕਰਤੇ ਕੇਤੇ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੋ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋ ਪਵਨ ਚਬਰੋਂ ਕਰੇ ਸਗਲ ਬਨਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਤੇਰੀ ਰਹਾ ਸਹ ਸਭ ਨੈਨ ਮਨ ਮੈਨ ਹੈ ਤੇ ਕੋ ਸਹ ਮੂਰਤ ਮਨਾਇਕ ਤੋਹੀ ਸਹ ਸਪਦ ਬਿਮਨ ਨਾਨੇ ਪਦ ਗੰਦ ਬਿਨ ਸਹ ਸਭ ਗੰਧ ਚਲਕ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਕਿਸਦਾ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤਿ ਸੁ ਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨਜਨੋ ਮੋਹਿਆਇ ਪਿਆਸਾ ਕ੍ਰਿਪਾ ਜਹ ਬਿਹਿ ਨਾਨਕ ਸਾਰੰ ਕੋ ਹੋਏ ਜਾਤੇ ਤੇਰੇ ਨਾਇ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪੁਨ ਵੱਡਾ ਹੇ ਕਰ ਡੰਡਾਉਤ ਪੁਨ ਵੱਡਾ ਹੇ ਰਹਾਉ ਸਾਕਤ ਹਰ ਰਸ ਸਾਧ ਨਾ ਜਾਣਿਆ ਤਿੰਨੀ ਅੰਤਰ ਹੋਮੇ ਕੰਡਾ ਹੇ ਜਿਵੇਂ ਜਿਵੇਂ ਚੱਲੈ ਤਿੰਨੀ ਦੁੱਖ ਪਾਵੈ ਜਮ ਕਾਲ ਸਹ ਹੇ ਸਿਰ ਡੰਡਾ ਹੇ ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਭਵ ਖੰਡਾ ਹੇ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੇ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੇ ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ ਕਰੋਂ ਬੇਨੰਤੀ ਸੁਣੋ ਮੇਰੇ ਨੀਤਾ ਸੰਤ ਪਹਿਲ ਕੀ ਬੇਲਾ ਇਹਾਂ ਖਾਟ ਚਲੋ ਹਰ ਲਾਹਾ ਅੱਗੇ ਬਸਨ ਸਹੇਲਾ ਆਓਦ ਘਟੇ ਦਿਨ ਸੋਰੈ ਨਾਰੇ ਮਨ ਗੁਰ ਮਿਲਕਾ ਸੁਵਾਰੇ ਰਹਾਉ ਇਹ ਸੰਸਾਰ ਬੇਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸ ਹੀ ਜੁਗਾਏ ਪਿਆਏ ਰਾਸਿਆ ਕਥ ਕਥਾ ਤਿਨ ਜਾਨੀ

ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰੇਥਾਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਇ। ਹੇ ਰੰਗਲ ਗੁਰਦੇ ਅਮਰਦਾਸ ਰਾਮਦਾਸ ਹੋਈ ਸਹਾਇ, ਅਰਜਨ ਹਰ ਗੋਬਿੰਦਨੋ ਸਿਮਰਾਂ ਸ੍ਰੀ ਹਰਿ ਰਾਇ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਡਿਠੇ ਸਭ ਦੁਖ ਜਾਇ।

ਸਾਠਵੇ ਬਾਣੀ ਪੜ੍ਹਦਿਆ ਸੇਵਾ ਨਿਭਾਉਂਦਿਆ ਸਤਿਗੁਰੂ ਜੀ ਅੱਖਰ ਵਾਧਾ ਇਕੱਠਾ ਪੰਚਕ ਮਾਪ ਕਰਨਾ ਪੜ੍ਹੀ ਸੁਣੀ ਬਾਣੀ ਦਾ ਭਾਵ ਦਾਰਾਈਆਂ ਸੰਗਤਾਂ ਦਿਆਂ ਹਿਰਦਿਆ ਤੇ ਵਸਾਵਣਾ ਸਰਬਾਦੇ ਕਾਰਜ ਰਾਸ ਕਰਨੇ ਘਰ ਪਰਿਵਾਰਾਂ ਮੁਖੀ ਸੁੱਖ ਸ਼ਾਂਤੀ ਪ੍ਰਧਾਨ ਕਰਨੀ ਕਿਰਤ ਕਮਾਈਆਂ ਬਰਕਤਾਂ ਬਖਸ਼ਣੀਆਂ ਦਿਨ ਆਪ ਜੀ ਦੇ ਭਾਣੇ 'ਚ ਬਤੀਤ ਹੋਇਆ ਚਾਰ ਪੈਰੈਣ ਆਪ ਜੀ ਦੇ ਭਾਣੇ 'ਚ ਬਤੀਤ ਕਰਾਵਣੀ ਸਤਿਗੁਰੂ ਜੀ ਇਸ ਵੇਲੇ ਆਪ ਜੀ ਦੇ ਸੁੱਖ ਆਸਣ ਤਿਆਰ ਕਿਰਪਾ ਕਰੋ ਜੀ ਆਪ ਆਪਣੇ ਪ੍ਰਕਾਸ਼ ਅਸਥਾਨਾਂ ਤੋਂ ਚੱਲ ਕੇ ਸੁਖੇ ਆਸਣੇ ਅਸਥਾਨਾਂ 'ਤੇ ਆਪ ਜੀ ਨੇ ਵਿਸ਼ਰਾਮ ਕਰਨੇ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਦਰਸ਼ਨ ਦੇ ਕੇ ਨਿਹਾਲ ਕਰਨਾ

robot. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਤੇ ਸੇਵਾ ਵਿੱਚ ਲੱਗ ਜਾਓ, ਆਪਣਾ ਆਪ ਤਿਆਗ ਕੇ, ਆਪ ਤਿਆਗ ਕੇ ਸੇਵਾ ਵਿੱਚ ਲੱਗ ਗਏ ਤਾਂ ਕਿੰਨੀਆਂ ਬਖਸ਼ਿਸ਼ਾਂ ਪ੍ਰਾਪਤ ਹੋਣਗੀਆਂ। ਆਓ ਸਖੀ ਸੰਤ ਪਾਸ ਆ ਕੇ ਕੀ ਗੱਲਾਂ ਕਰੀਏ, ਨਾ ਨਾ ਸੇਵਾ ਲੱਗੀਏ। ਆਓ ਸ਼ਖਸੀਅਤ ਦੇਖੋ ਜਿਹੜੀ ਸੇਵਾ ਵਿੱਚ ਲੱਗੀ ਹੋਈ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪ੍ਰਸੰਨ ਹੋ ਕੇ ਸੇਵਾ ਬਖਸ਼ੀ ਜੰਗੇ ਮੈਦਾਨ ਅੰਦਰ, ਮੈਦਾਨ ਜੰਗ ਅੰਦਰ। ਸਤਿਗੁਰੂ ਜੀ, ਹਾਂ ਸਿੰਘੋ, ਸਤਿਗੁਰੂ ਜੀ ਕਿਵੇਂ ਦੱਸੀਏ ਆਪ ਜੀ ਨੇ? ਸਿੰਘੋ ਦੱਸੋ ਕੀ ਆਖਣਾ ਚਾਹੁੰਦੇ ਹੋ? ਸਤਿਗੁਰੂ ਜੀ, ਉਹ ਜੋ ਤੁਹਾਡਾ ਅੱਤ ਪਿਆਰਾ ਹੈ ਨਾ, ਜਿਹੜਾ ਤੁਹਾਡਾ ਬਹੁਤ ਹੀ ਨਜ਼ਦੀਕ ਹੈ ਨਾ, ਸਾਨੂੰ ਇੰਝ ਲੱਗਦਾ ਹੈ ਕਿ ਉਹ ਦੁਸ਼ਮਣਾਂ ਨਾਲ ਜਾ ਰਹੇ ਹੈ। ਹੈਂ ਸਤਿਗੁਰੂ ਆਖਣ ਲੱਗੇ, ਕੱਲ੍ਹ ਪੌਂ ਸਾਜੀ ਅਤੇ ਅੱਜ ਇਹੋ ਜਿਹੇ ਹਾਲਾਤ ਹੋ ਗਏ ਕਿ ਦੁਸ਼ਮਣਾਂ ਨਾਲ ਜਾ ਰਲਿਆ ਕੌਣ? ਸਤਿਗੁਰੂ ਜੀ, ਉਹ ਜੋ ਤੁਹਾਡਾ ਬਹੁਤ ਪਿਆਰਾ ਹੈ, ਜਿਸ ਨੂੰ ਤੁਸੀਂ ਬੜੀ ਸੌਖੀ ਜੀ ਸੇਵਾ ਦੇ ਦਿੱਤੀ ਹੈ ਕਿ ਤੂੰ ਜਲ ਛਕਾਇਆ ਕਰ, ਕਿਸੇ ਨੂੰ ਤਲਵਾਰ ਬਖਸ਼ੀ, ਕਿਸੇ ਨੂੰ ਨੇਜ਼ਾ, ਕਿਸੇ ਨੂੰ ਕੁਛ, ਉਹਨੂੰ ਤਾਂ ਸਤਿਗੁਰੂ ਜੀ ਆਪ ਜੀ ਨੇ ਨਾ ਉਹ ਜਲ ਛਕਾਉਣ ਦੀ ਸੇਵਾ ਬਖਸ਼ ਦਿੱਤੀ ਕਿ ਤੂੰ ਜਲ ਛਕਾਇਆ ਕਰ। ਅਸੀਂ ਵੇਖਿਆ ਹੈ ਉਹ ਦੁਸ਼ਮਣਾਂ ਨਾਲ ਜਾ ਰਲਿਆ ਕੌਣ? ਸਿੰਘੋ ਦੱਸੋ ਤੁਸੀਂ ਕੌਣ? ਉਹ ਜੀ ਤੁਹਾਡਾ ਭਾਈ ਕਿੰਨੀ ਹੈ, ਬੜੀ ਸੌਖੀ ਜੀ ਸੇਵਾ ਦਿੱਤੀ ਹੈ ਕਿ ਮਸ਼ਕ ਲੈ ਅਤੇ ਜਲ ਛਕਾਇਆ। ਸਤਿਗੁਰੂ ਆਖਣ ਲੱਗੇ, ਅੱਛਾ ਇੰਨਾ ਪੁਰਾਣਾ ਸਿੰਘੀ ਦੁਸ਼ਮਣਾਂ ਨਾਲ ਜਾ ਰਿਹਾ, ਚਲੋ ਵਿਖਾਓ। ਸਮਾਂ ਹੋ ਗਿਆ ਥੋੜ੍ਹਾ ਥੋੜ੍ਹਾ ਉੱਚੇ ਬਿਆਨ ਕਰਦਾ ਜਾਣਾ। ਮੈਦਾਨੇ ਜੰਗ ਅੰਦਰ ਅਦਾਲਤ ਲੱਗ ਗਈ, ਇਸ ਤਰ੍ਹਾਂ ਸਤਿਗੁਰੂ ਸ਼ਾਹ ਸਵਾਰ ਘੋੜੇ 'ਤੇ ਬਿਰਾਜਮਾਨ, ਸਿੰਘ ਕੋਲ ਖੜ੍ਹੇ ਨੇ, ਸਿੰਘ ਉਹ ਲੈ ਕੇ ਆਓ ਜਿਸ ਦੀ ਸ਼ਿਕਾਇਤ ਕੀਤੀ ਹੈ, ਭਾਈ ਘਨੱਈਆ ਜੀ ਨੂੰ ਲੈ ਆਉਂਦਾ। ਸਤਿਗੁਰੂ ਆਖਣ ਲੱਗੇ, ਮੁਸ਼ਕਾਂ ਖੋਲ੍ਹ ਦੇ, ਸਤਿਗੁਰੂ ਬਹੁਤ ਦੌੜਦਾ ਹੈ, ਭੱਜ ਜਾਏਗਾ। ਸਤਿਗੁਰੂ ਆਖਣ ਲੱਗੇ, ਮੇਰੇ ਤੀਰ ਦੀ ਮਾਰ ਤੋਂ ਦੂਰ ਨਹੀਂ ਜਾ ਸਕਦਾ। ਜ਼ਰਾ ਸ਼ਾਹ ਸਵਾਰ ਸਤਿਗੁਰੂ ਘੋੜੇ 'ਤੇ ਨੇ, ਸਿੰਘ ਖੜ੍ਹੇ ਨੇ ਅਤੇ ਭਾਈ ਘਨੱਈਆ ਜੀ ਹੱਥ ਜੋੜ ਕੇ ਖੜ੍ਹੇ ਨੇ। ਫੈਸਲਾ ਹੋਣ ਲੱਗਿਆ, ਸਤਿਗੁਰੂ ਆਖਣ ਲੱਗੇ, ਭਾਈ ਘਨੱਈਆ ਜੀ ਇਹ ਸੁਣ ਲਿਆ ਜੋ ਤੁਹਾਡੇ 'ਤੇ ਦੋਸ਼ ਲੱਗੇ ਨੇ? ਹਾਂ ਸਤਿਗੁਰੂ, ਸੁਣ ਲਿਆ। ਆਪਣੇ ਬਚਾਅ ਵਿੱਚ ਕੁਝ ਕਹਿਣਾ ਚਾਹੁੰਦੇ ਹੋ? ਜਾਣੀ ਜਾਣ ਸਤਿਗੁਰੂ, ਦੀਨ ਦੁਨੀ ਦੇ ਮਾਲਕ ਸਤਿਗੁਰੂ, ਮੈਂ ਕੀ ਆਖ ਸਕਦਾ ਹਾਂ? ਨਹੀਂ ਕੁਝ ਕਹਿਣਾ ਚਾਹੁੰਦੇ ਹੋ ਤੇ ਆਖੋ। ਵਾਹ ਸੁਣਨਾ ਜੀ, ਇੰਨੇ ਨੂੰ ਕੀਤੀ ਅਰਜ਼ ਆ, ਸਿੰਘਾਂ ਨਿਭਾਇਆ ਫਰਜ਼ ਆ, ਇੱਕ ਸਿੱਖ ਤਾਈਂ ਪਕੜ ਕੇ ਹੱਥ ਪੁੱਠੇ ਉਸਦੇ ਜਕੜ ਕੇ ਆ ਸਾਹਮਣੇ ਘਲਿਆ ਰਿਹਾ ਅਤੇ ਮੁਕਤੀ ਇੰਜ ਉਚਾਰੇ ਪਕੜ ਕੇ ਜਿਸ ਨੂੰ ਲੈ ਕੇ ਆਏ ਭਾਈ ਦਇਆ ਸਿੰਘ। ਸਾਖੀ ਆਪ ਜੀ ਨੂੰ ਪਤਾ ਹੈ ਮੇਰਾ ਪੇਸ਼ ਕਰਨ ਦਾ। ਇਹਨੇ ਨੂੰ ਕੀਤੀ ਅਰਜ਼ ਆ, ਸਿੰਘਾਂ ਨੇ ਬਹਾਇਆ ਫਰਜ਼ ਆ, ਇੱਕ ਸਿੱਖ ਤਾਈਂ ਪਕੜ ਕੇ ਹੱਥ ਪੁੱਠੇ ਉਸਦੇ ਜਕੜ ਕੇ ਆ ਸਾਹਮਣੇ ਘਲਿਆ ਰਿਹਾ ਅਤੇ ਮੁਕਤੀ ਇੰਜ ਉਚਾਰਿਆ। ਸਤਿਗੁਰੂ, ਇਹ ਸਿੱਖ ਹੈ ਜੋ ਆਪ ਦਾ ਵੈਰੀ ਨੂੰ ਮਿਲਿਆ ਜਾਪਦਾ, ਸਾਨੂੰ ਲੱਗਦਾ ਹੈ ਕਿ ਦੁਸ਼ਮਣਾਂ ਨੂੰ ਭਜਾ ਰਿਹਾ। ਇਹ ਸਿੱਖ ਹੈ ਜੋ ਆਪ ਦਾ ਵੈਰੀ ਨੂੰ ਮਿਲਿਆ ਜਾਪਦਾ, ਪਾਣੀ ਪਿਲਾਵੇ ਦੁਸ਼ਮਣ, ਮਰਹਮ ਲਗਾਵੇ ਦੁਸ਼ਮਣ। ਸਿੰਘ ਆਏ ਇਸ ਤੋਂ ਤੰਗ ਨੇ, ਵੈਰੀ ਨੂੰ ਲੱਗੇ ਰੰਗ ਨੇ, ਅਸੀਂ ਮਾਰ ਕੇ ਸੁਟਾਉਂਦੇ ਹਾਂ ਅਤੇ ਜਲ ਛਕਾਉਂਦਾ ਮੱਲਮ ਪੱਟੀ ਕਰਦਾ ਅਤੇ ਉਹ ਫਿਰ ਤਕੜੇ ਹੋ ਕੇ ਆ ਲੜਦੇ ਨੇ। ਇਹਨੇ ਨੂੰ ਕੀਤੀ ਅਰਸਾ, ਸਿੰਘਾਂ ਨੇ ਗਾਇਆ ਪੰਸਾ, ਇੱਕ ਸਿੱਖ ਤਾਈ ਪਕੜ ਕੇ ਹੱਥ ਪੁੱਠੇ ਉਸਦੇ ਜਕੜ ਕੇ ਆ ਸਾਹਮਣੇ ਘਲਿਆ ਰਿਹਾ ਮੁਕਤੀ ਇੰਜ ਉਚਾਰਿਆ। ਇਹ ਸਿੰਘ ਹੈ ਜੋ ਆਪ ਦਾ ਵੈਰੀ ਨੂੰ ਮਿਲਿਆ ਜਾਪਦਾ,
ਸਿੰਘ ਆਏ ਇਸ ਤੋਂ ਤੰਗ ਨੇ, ਵੈਰੀ ਨੂੰ ਲੱਗੇ ਰੰਗ ਨੇ। ਸਤਿਗੁਰ ਆਖਣ ਲੱਗੇ, ਭਾਈ ਸਾਹਿਬ ਜੀ ਕੀ ਕਹਿਣਾ ਚਾਹੁੰਦੇ ਹੋ? ਕਨ੍ਹਈਆ ਜੀ ਨੇ ਹੱਥ ਆਖਣ ਲੱਗੇ, ਲਾਉਂਦੇ ਜੋ ਮੈਨੂੰ ਲੀਕ ਨੇ, ਕੁਝ ਗਲਤ ਨੇ ਕੁਝ ਠੀਕ। ਇੱਕ ਵਾਰੀ ਆਖੇ ਸਤਨਾ, ਲਾਉਂਦੇ ਜੋ ਮੈਨੂੰ ਲੀਕ ਨੇ, ਭਾਵ ਜਿਹੜੇ ਮੈਨੂੰ ਮੇਰੇ 'ਤੇ ਦੋਸ਼ ਲਾ ਰਹੇ ਨੇ, ਲਾਉਂਦੇ ਜੋ ਮੈਨੂੰ ਲੀਕ ਨੇ ਕੁਝ ਗਲਤ ਨੇ ਕੁਝ ਠੀਕ। ਸਤਿਗੁਰੂ ਆਖਣ ਲੱਗੇ, ਇਹ ਕੀ ਗੱਲ ਹੋਈ ਕੁਝ ਗਲਤ ਨੇ ਕੁਝ ਠੀਕ ਨੇ? ਭਾਈ ਸਾਹਿਬ ਜੀ ਆਖਣ ਲੱਗੇ, ਪਾਣੀ ਪਿਲਾਵਾਂ ਠੀਕ ਨੇ, ਮਰਹਮ ਲਗਾਵਾਂ ਠੀਕ ਨੇ, ਹਿੰਦੂ ਅਤੇ ਮੁਸਲਮਾਨ ਨੂੰ, ਸਿੰਘ ਨੂੰ ਅਤੇ ਤੁਰਕ ਪਠਾਣ ਨੂੰ, ਲਾਉਂਦੇ ਜੋ ਮੈਨੂੰ ਲੀਕ ਨੇ ਕੁਝ ਗਲਤ ਨੇ ਕੁਝ ਠੀਕ ਨੇ, ਪਾਣੀ ਪਿਲਾਵਾਂ ਠੀਕ ਨੇ, ਮਰਹਮ ਲਗਾਵਾਂ ਠੀਕ ਨੇ, ਹਿੰਦੂ ਅਤੇ ਮੁਸਲਮਾਨ ਨੂੰ, ਸਿੰਘ ਨੂੰ ਅਤੇ ਤੁਰਕ ਪਠਾਣ ਨੂੰ। ਸਤਿਗੁਰੂ ਆਖਣ ਲੱਗੇ, ਐਸਾ ਕਿਉਂ? ਐਸਾ ਆਖਣ ਲੱਗੇ, ਤੇਰੀ ਸ਼ਰਨ ਵਿੱਚ ਆਣ ਕੇ। ਸਤਿਗੁਰੂ ਜੀ ਆਪ ਜੀ ਦੀ ਜਦੋਂ ਸ਼ਰਨ ਵਿੱਚ ਆ ਗਿਆ, ਤੇਰੀ ਸ਼ਰਨ ਵਿੱਚ ਆਣ ਕੇ, ਬਾਣੀ ਦੀ ਮਸਤੀ ਮਾਣ ਕੇ, ਰੰਗਣ ਇਲਾਹੀ ਚੜ ਗਈ, ਦੂਈ ਦੀ ਕਾਲਖ ਸੜ ਗਈ। ਬਾਣੀ ਦੀ ਮਸਤੀ ਮਾਣ, ਤੇਰੀ ਸ਼ਰਨ ਵਿੱਚ ਆਣ ਕੇ, ਬਾਣੀ ਦੀ ਮਸਤੀ ਮਾਣ ਕੇ, ਰੰਗਣ ਇਲਾਹੀ ਚੜ ਗਈ, ਦੂਈ ਦੀ ਕਾਲਖ ਸੜ ਗਈ। ਚਲਦੇ ਚਲਦੇ ਸਾਹਮਣੇ ਪਹੁੰਚਣਾ, ਗਿਆਨੇ ਕਰੇ ਬਾਣੀ ਰੋਜ਼ ਪੜ੍ਹਦੇ, ਨਿਤਨੇਮ ਵੀ ਕਰਦੇ, ਪਰ ਹਾਲੇ ਦੋ ਸਟੈਪ ਅੱਗੇ ਹੋਰ ਜਾਣ ਵਾਲੀ ਬਾਣੀ ਜਿਹੜੀ ਜੋ ਪੜ੍ਹਿਆ ਹੈ ਨਾ ਰੋਜ਼ਾਨਾ, ਉਸਨੂੰ ਵਿਚਾਰੀਏ ਕਿ ਸਤਿਗੁਰਾਂ ਨੇ ਆਖਿਆ ਕਿ ਅਗਲਾ ਸਟੈਪ, ਜੋ ਪੜ੍ਹਿਆ ਜੋ ਵਿਚਾਰਿਆ ਉਸ ਸਾਰੇ ਜੀਵਨ ਗੁਜ਼ਾਰੀਏ, ਤਾਂ ਇਹ ਲੋਕ ਸੁਹੇਲੇ ਔਰ ਲੋਕ ਸੁਹੇਲੇ ਹਨ। ਮੈਂ ਇੱਕ ਸ਼ੇਰ ਕਹਿਣਾ ਸੀ, ਤਾਂ ਇੱਕ ਭੂਮਿਕਾ ਕਰਨੀ, ਅਭੀ ਕੁਛ ਕਰਨੇ ਕੀ ਠਾਨੀ ਨਹੀਂ ਹੈ, ਅਭੀ ਕੁਛ ਕਰਨੇ ਕੀ ਠਾਨੀ ਨਹੀਂ ਹੈ, ਬਾਤ ਸੁਣੀ ਹੈ ਮੇਰੀ ਮਾਨੀ ਨਹੀਂ। ਸੁਣਤੇ ਲਈ ਸੋਚਿਆ, ਸੋਚਣਾ ਸੁਣਤੇ ਲਿਆ, ਅੰਮ੍ਰਿਤ ਵੇਲਾ ਸੱਚੀ ਸੁਣਤੇ ਲਿਆ, ਕਰ ਇਸ਼ਨਾਨ ਸਿਮਰ ਤਬ ਆਪਣਾ, ਪਰ ਪ੍ਰੈਕਟੀਕਲ 'ਚ ਹਾਲੇ ਨਹੀਂ ਆਇਆ, ਇਸ ਲਈ ਉੱਥੇ ਦੇ ਉੱਤੇ। ਅਭੀ ਕੁਛ ਕਰਨੇ ਕੀ ਠਾਨੀ ਨਹੀਂ ਹੈ, ਬਾਤ ਸੁਣੀ ਹੈ ਮੇਰੀ ਮਾਨੀ ਨਹੀਂ। ਸਤਿਗੁਰੂ ਦੀ ਗੱਲ ਤਾਂ ਸੁਣ ਲਈ ਹੈ, ਹੁਣ ਅਗਲਾ ਸਟੈਪ ਵੀ ਚੱਕੀਏ, ਮੰਨਣ ਵਾਲੇ, ਮੰਨੇ ਕੀ ਗੱਤ, ਜਿਨ੍ਹਾਂ ਨੇ ਮੰਨ ਲਈ ਉਹ ਆਖਦੇ ਨੇ, ਤੇਰੀ ਸ਼ਰਨ ਵਿੱਚ ਆਣ ਕੇ, ਬਾਣੀ ਦੀ ਮਸਤੀ ਮਾਣ ਕੇ, ਰੰਗਣ ਇਲਾਹੀ ਚੜ ਗਈ, ਦੂਈ ਦੀ ਕਾਲਖ ਸੜ ਗਈ, ਕਿਰਨਾਂ ਦੇ ਸੋਮੇ ਮੁੱਕ ਗਏ, ਵੈਰੀ ਅਤੇ ਦੁਸ਼ਮਣ ਮੁੱਕ ਗਏ। ਹੁਣ ਮੈਨੂੰ ਵੈਰੀ ਅਤੇ ਦੁਸ਼ਮਣ ਕੋਈ ਲੱਗਦਾ ਹੀ ਨਹੀਂ, ਵਿਸਰ ਗਈ ਅਕਲ ਜੀ, ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹੇ ਪਾਈ, ਨਾ ਤੋ ਵੈਰੀ ਨਾ ਹੀ ਬੇਗਾਨਾ, ਸਗਲ ਸੰਗ ਤੇਰੀ ਸ਼ਰਨ ਵਿੱਚ ਆਣ ਕੇ, ਬਾਣੀ ਦੀ ਮਸਤੀ ਮਾਣ ਕੇ, ਰੰਗਣ ਇਲਾਹੀ ਚੜ ਗਈ, ਦੂਈ ਦੀ ਕਾਲਖ ਸੜ ਗਈ, ਕਿਰਨਾਂ ਦੇ ਸੋਮੇ ਮੁੱਕ ਗਏ ਵੈਰੀ ਅਤੇ ਕਿਰਨਾਂ ਦੇ ਸੋਮੇ ਸੁੱਕ ਗਏ ਵੈਰੀ ਅਤੇ ਦੁਸ਼ਮਣ ਮੁੱਕ ਗਏ, ਹੁਣ ਫਰਕ ਨਾ ਮੈਂ ਜਾਣਦਾ ਇਨਸਾਨ ਅਤੇ ਇਨਸਾਨ। ਸਤਿਗੁਰੂ ਨਾਲ ਖੜੋਤੇ ਸਿੰਘ, ਰਕਾਬ ਪਕੜੋ ਜੀ, ਸਤਿਗੁਰੂ ਫੈਸਲਾ ਨਹੀਂ ਦੇਣਾ। ਫਿਰ ਸੁਣਾਓ, ਆਖਣ ਲੱਗੇ, ਇਹ ਫੈਸਲਾ ਘੋੜੇ 'ਤੇ ਚੜ੍ਹ ਕੇ ਨਹੀਂ ਹੋਏਗਾ, ਨੀਚੇ ਉੱਤਰ ਕੇ ਹੋਏਗਾ। ਸਤਿਗੁਰੂ ਘੋੜੇ ਤੋਂ ਥੱਲੇ ਆਏ, ਭਾਈ ਕਨ੍ਹਈਆ ਜੀ ਨੂੰ ਗਲਵੱਕੜੀ ਵਿੱਚ ਪਾਇਆ, ਆਖਣ ਲੱਗੇ, ਭਾਈ ਕਨ੍ਹਈਆ ਧੰਨ ਹੈ ਸਿੰਘਾਂ 'ਚੋਂ ਮੈਨੂੰ ਚੰਨ। ਵਧੀਆ ਸਤਨਾਮ ਸ਼੍ਰੀ ਵਾਹ, ਭਾਈ ਕਨ੍ਹਈਆ ਧੰਨ ਹੈ ਸਿੰਘਾਂ 'ਚੋਂ ਮੈਨੂੰ ਚੰਨ ਹੈ, ਮੈਂ ਮੋਤੀ ਹਾਂ ਤੂੰ ਆਪ ਹੈ, ਮੈਂ ਚਿਹਰਾ ਹਾਂ ਤੂੰ ਸਭ। ਇਹ ਕੌਣ ਸਨ ਜੀ
जिन्होंने आप त्याग सेवा की। आओ सखी संत पास सेवा लागिए, वाणी सुनिए पढ़िए पढ़ के मनिए, ताकि घृणा दे सोमे सुत जा, बैरी ते दुश्मन मुक जाए।

ਇਸ ਫੇਰੀ ਦਾ ਆਖਰੀ ਕੀਰਤਨ ਕਈ ਵਾਰੀ ਐਸਾ ਮਿਸਕਰ ਹੋ ਜਾਂਦਾ ਕਿ ਭਾਈ ਸਾਹਿਬ ਦਾ ਆਖਰੀ ਕੀਰਤਨ ਹੈ, ਐਸੀ ਬਾਤ ਨਹੀਂ। ਇਸ ਫੇਰੀ ਦੇ ਦੋ ਕੀਰਤਨ ਬਾਕੀ ਨੇ, ਹੁਣ ਹੁਣ ਆ ਕੇ ਦਰਸ਼ਨ ਦੇਣ, ਅਤੇ ਮੈਨੂੰ ਵਾਰ ਵਾਰ ਇੱਦਾਂ ਨਾਲ ਬੇਨਤੀ ਕਰਨੀ ਪਏ ਕਿ ਬੁਲੰਦ ਆਵਾਜ਼ੀ ਨਾਲ ਆਖੋ, ਨਹੀਂ ਬੁਲੰਦ ਆਵਾਜ਼ੀ ਨਾਲ ਆਪੇ ਹੀ

bonita, dehi sangat bonita, dehi jangan.

messenger of man. Talk that he had the head suit on.

ਤਮਸਤਕ ਲਾਈਐ ਕੂੜਾ ਲਾਲਚ ਛੱਡੀਐ ਹੋਏ ਇਕਮਨ ਅਲਖ ਤੇ ਆਈਐ ਫਲਤੇ ਵੇ ਹੋ ਪਾਈਐ ਜੇ ਵੇਹੀ ਤਾਰ ਕਮਾਈਐ ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤਿਰਾਂ ਦੀ ਪਾਈ ਪਾਈਐ ਪਾਈਐ ਜੀ ਜਨ ਕੀ ਤੋ ਜੇ ਹੋ ਕਿਰਪਾ ਨਿਦ ਜਨ ਕੀ ਤੋ ਖਾਕੇ ਕਦਮ ਸ਼ਰੋਸ਼ਨੀ ਏ ਦਿਲ ਕੁਨਦ ਖਾਕੇ ਕਦਮ ਸ਼ਰੋਸ਼ਨੀ ਏ ਦਿਲ ਕੁਨਦ

Hey, Panagia.

تحقیق دلدانی دنیا مقام فانی تحقیق دلدانی

0: ਜਾਸੀ ਬਨ ਕਿਸੇ ਸੱਠੀ ਕੇ ਬੁਢੇ ਪਾਲਾ।
1: ਜੈਸਾ ਬੁਢੇਪੇ ਦਾ ਜ਼ਿਕਰ ਬਿਆਨ ਬਾਣੀ ਗੁਰੂ ਜੀ ਨੇ ਕੀਤਾ ਵੈਸਾ ਹੋਰ ਕਿਤੇ ਨਹੀਂ। ਕਿੰਨੇ ਜੀ ਬੁਢੇਪਾ ਕੀ ਹੈ?
0: ਸਿਰ ਕੰਪਿਓ ਪਗ ਡਗਮਗੈ, ਸਿਰ ਕੰਪਿਓ ਪਗ ਡਗਮਗੈ, ਨੈਣ ਜੋਤ ਤੇ ਹੀ ਸੱਠੀ ਕੇ ਬੁਢੇਪਾ। ਸਿਰ ਕੰਪਿਓ ਪਗ ਡਗਮਗੈ, ਨੈਣ ਜੋਤ ਤੇ ਹੀ ਕਹ ਨਾਨਕ ਇਹ ਬਿਧ ਪਈ ਤੋਨਾ ਹਰ ਰਸਰੀ।
1: ਇੱਕ ਹੋਰ ਬੁਢੇਪਾ,
0: ਨੈਣੋ ਨੀਰ ਬਹੇ ਤਨ ਖੀਣਾ, ਬਹਿ ਕੇਸ ਦੁਦਵਾਨੀ ਰੂਦਾ ਕੰਠ ਸ਼ਬਦ ਨਹੀਂ ਚਰੈ, ਅਬ ਕਿਆ ਕਰੇ ਪਰਾਨੀ। ਨੈਣੋ ਨੀਰ ਬਹੇ ਤਨ ਖੀਣਾ, ਬਹਿ ਕੇਸ ਦੁਦਵਾਨੀ ਰੂਦਾ ਕੰਠ ਸ਼ਬਦ ਨਹੀਂ ਪੁੱਛਰੈ, ਅਬ ਕਿਆ ਕਰੇ ਪਰਾਨੀ। ਰਾਮ ਰਾ ਹੋਹੇ ਬੈਦ ਬਨਵਾਰੀ, ਆਪਣੇ ਸੰਤ ਲਿਹੋ ਉਭਾਰ।

जब तल करके पर नहीं सदगुरु कृपा करेंगे सब।

ਜਾਮ ਗੁਰੂ ਹੈ ਵੱਲ ਤਨੇ ਕਿਆ ਕਾਰ ਬਗੀਚੈ ਜਾਮ ਗੁਰੂ ਹੈ ਵੱਲ ਲੱਖ ਪਾਹੇ ਕਿਆ ਕੀਚੈ ਜਾਮ ਗੁਰੂ ਹੈ ਵੱਲ ਗਿਆਨ ਅਰ ਧਿਆਨ ਅਨੰਦ ਹਰ ਜਾਮ ਗੁਰੂ ਹੈ ਵੱਲ ਸ਼ਬਦ

Pergunto a mim só do que quer saber. Diz que se eu

quero perceber se. Esse ano eu perdi. चुल्ला चौंका करके बेड़ा सुंबर रही सी कि बार किसी ने आके दरवाजा खटखटा दिया, चाबी फगिया सुहेली बोली अपनी बोली विच चाबी फगिया है फगिया उत्थे रख दिता जा दरवाजा खोले की देखिया एक जवान मुंडा हाथ में चिप्पी फड़ के ना ते मंगन आया है, कुछ मंगता पिया है, अलख निरंजन कह रहे है कुछ मंगता पिया है। एक बीबी अभ्यास वाली महापुरुषों की संगत वाली सी, इसने उस बाले ते चढ़ती जवानी विच जेड़ा मंगण तुर पिया उस ते एक सवाल भी आखन लगी, बाले अजे सवेर एक ते जीवन की हाले चढ़ती जवानी है वैसे भी दिन चढ़न लगा है, आखन लगी बाले अजे सवेर तू सवेरे ही मंगण तुर पिया चढ़ती जवानी बच्चे मंगन करते हैं बाकी जिंदगी किमें गुजारेगा, बाले अजय सवेर ये भी किसी फकीर का शागिर्द सी चेला सी हाथ जोड़ के आखन लगा, मम भय काल को गुदान करा, मम भाव मैनू भय मतलब डर काल मौत तो डर लगता मम है काल फिर सुनना जी। इस त्रिमित ने आख्या बाले अजय सवेर ये आखन लगा मम है काल को ये मुड़न लगी तो उस मंगण वाले ने सोचा मेरे ते सवाल कीता है मैं भी पूछा, इसने कुछ आखन लगा तुम घर कौन हवाल तेरे घर का की हाल है, बाले अजे सवेर सवेरे मंगण आ गया चढ़ती जवानी आखन लगा मम भय काल को मैनू मौत तो डर लगता तुम घर कौन हवाल ओ माता ओ भैन तेरे घर का की हाल है, हाथ जोड़ के आखन लगी हम घर बासी खा बहुत साढ़े घर च बेही खाते ने है ही खाते ने बासी तुम कर कौन हवाल आखन लगी हम कर बासी खा भाव हूँ कोई अमृत वेला नहीं संभाल हूँ कोई अमृत वेले उठ के वाहगुरू वाहगुरू नहीं कर हूँ कोई अमृत वेले उठ के नितनेम नहीं करता ये तो पुराना बीजिया फलदा पिया है जिहड़ा घर विच ए लहर बहर है हूँ तो ताज़ा तो कुछ नहीं बीजते पे इसलिए हम घर बासी खा रहे जरा अंदर निगाह मारीे साढ़े घर कौन कौन ताजी खा रहा है जब पुराना बीजिए चली जा रहा है सुनने वाले अजय सवेर आखन लगा मम भय काल को तुम घर कौन हवाल आखन लगी हम घर बासी खा रहे पुराना बजुर्गों का बीजिया एक सिमरन किया बंदगी की चली जा रहा है पर अगे भी कुछ नहीं बीजते पे इसलिए हम घर वासी खा नाम जपो बड़े प्यार में सतगुरु ने आख्या एक मिनट नाम जपो मेरे साजन सेना बहुत प्यार समझाया जिन्होंने नाम जपया उन्होंने किसी किस्म का डर नहीं पुराने व्याख्याकार एक साखी बयान करते सन समाप्ति करन दा कह आखन लगे एक दरखत ते कबूतर बैठा है कबूतर
ਕਬੂਤਰ ਬੈਠਾ ਹੈ ਤੇ ਸ਼ਿਕਾਰੀ ਥੱਲੇ ਤੀਰ ਲੈ ਤੀਰ ਕਮਾਨ ਲੈ ਕੇ ਖੜਾ ਹੈ। ਉਸਨੇ ਬਾਜ਼ ਛੱਡ ਦਿੱਤਾ ਹੈ ਜਿਹੜਾ ਕਬੂਤਰ ਦੇ ਉੱਪਰ ਹੈ, ਕਬੂਤਰ ਉੱਡੇਗਾ ਤੇ ਬਾਜ਼ ਮਾਰ ਸੁੱਟੇਗਾ, ਤੇ ਜੇ ਬੈਠਾ ਰਹੇਗਾ ਤੇ ਛੱਤ ਥੱਲਿਓਂ ਸ਼ਿਕਾਰੀ ਤੀਰ ਮਾਰ ਕੇ ਉਸਨੂੰ ਫੁੰਡ ਦੇਗਾ। ਕਬੂਤਰ ਕਰੇ ਤੇ ਕੀ ਕਰੇ, ਉੱਪਰ ਬਾਜ਼ ਥੱਲੇ ਸ਼ਿਕਾਰੀ, ਸੈਂਟਰ 'ਚ ਕਬੂਤਰ। ਪੁਰਾਣੀ ਵਿਆਖਿਆ ਕਰਕੇ ਸਮਝਾਉਂਦੇ ਹੁੰਦੇ ਸਨ ਕਿ ਸਾਖੀ ਹੋਇਆ ਕਿ ਜੀ ਉਸਨੇ ਬਿੰਦ ਝੱਟ ਲਈ ਅੱਖ ਬੰਦ ਕਰਕੇ ਪਰਮਾਤਮਾ ਅੱਗੇ ਦੁਆ ਕੀਤੀ ਕਿ ਬੜੀ ਮੁਸ਼ਕਿਲ ਵਿੱਚ ਹਾਂ, ਜਾਂ ਕੋ ਮੁਸ਼ਕਿਲ ਅੱਤ ਬਣੇ, ਆਖੋ ਜੀ ਜਸ਼ਾਂ ਦੇ ਢੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣ ਸਾਥੀ ਭੱਜ ਖਲੇ, ਸਭੋ ਪੰਜੇ ਆਸਰਾ ਚੁੱਕੇ ਸਭ ਸਰਾਉ, ਚਿਤ ਆਵੇ ਇਸ ਪਾਰ ਬ੍ਰਹਮ ਲੱਗੇ ਨਾ। ਬਿੰਦ ਝੱਟ ਲਈ ਪਾਰ ਬ੍ਰਹਮ ਨੂੰ ਅਰਾਧਿਆ, ਕਲਾ ਕੀ ਵਰਤੀ। ਸ਼ਿਕਾਰੀ ਜਿੱਥੇ ਤੀਰ ਲੈ ਕੇ ਖੜਾ ਸੀ ਨਾ, ਉਸੇ ਦਰਖਤ ਦੀ ਜੜ੍ਹ ਦੇ ਵਿੱਚੋਂ ਇੱਕ ਸੱਪ ਨਿਕਲਿਆ ਉਜਾਲਾ। ਉਸਨੇ ਸ਼ਿਕਾਰੀ ਦੇ ਪੈਰ 'ਤੇ ਡੰਗ ਮਾਰਿਆ, ਸ਼ਿਕਾਰੀ ਦਾ ਨਿਸ਼ਾਨਾ ਚੁੱਕ ਗਿਆ, ਪਰ ਤੀਰ ਹੱਥੋਂ ਛੁੱਟਿਆ, ਕਬੂਤਰ ਦੇ ਕੋਲ ਦੀ ਲੰਘਦਾ ਹੋਇਆ ਉਹ ਉੱਪਰ ਜਾਂਦੇ ਬਾਜ਼ ਨੂੰ ਲੱਗ ਗਿਆ ਅਤੇ ਕਬੂਤਰ ਬਚ ਗਿਆ। ਸਮਝਾਉਣ ਲਈ ਦਰਖਤ ਦੀ ਜੜ੍ਹ ਦੇ ਵਿੱਚੋਂ ਸੱਪ ਨਿਕਲ ਕੇ ਹੇਰੀ ਸ਼ਿਕਾਰੀ ਦੇ ਪੈਰ 'ਤੇ ਲੜਿਆ, ਉਹਦਾ ਹੱਥ ਤ੍ਰਪ ਗਿਆ, ਬਾਣ ਛੁੱਟਿਆ, ਕਬੂਤਰ ਦੇ ਕੋਲ ਦੀ ਲੰਘਦਾ ਹੋਇਆ ਉਹਨੇ ਉਹ ਉੱਪਰ ਬਾਜ਼ ਫੁੰਡ ਦਿੱਤਾ, ਕਬੂਤਰ ਬਚ ਗਿਆ। ਬਿਆਨ ਇੱਦਾਂ ਕਰਦੇ ਸਨ, ਉੱਡ ਜਾਣੇ ਕੀ ਬਾਤ ਸੁਜਾਨ ਕਹੂੰ, ਨਰ ਕਾਢ ਕਮਾਨ ਕੀਆ ਸਰ ਵੇ, ਇਹ ਨਿਸ਼ਾਨਾ ਲੈ ਤੇਰੇ ਉੱਪਰ ਉੱਪਰ ਬਾਜ਼ ਉੱਠੇ, ਯਹਾਂ ਕੌਣ ਸਹਾਈ ਬਿਨਾ ਹਰ ਰੇ, ਪਰਮਾਤਮਾ ਤੋਂ ਬਿਨਾਂ ਹੁਣ ਇੱਥੇ ਤੇਰਾ ਕੌਣ ਸਹੀ, ਇੱਦਾਂ ਪਕੜਿਆ ਗਿਆ। ਉੱਡ ਜਾਣੇ ਕੀ ਬਾਤ ਸੁਜਾਨ ਕਹੂੰ, ਨਰ ਕਾਢ ਕਮਾਨ ਕੀਆ ਸਰ, ਇਹਨੂੰ ਕਹਿਣ ਦਾ ਤਰੀਕਾ ਹੈ ਜੀ ਜਿਸ ਤਰ੍ਹਾਂ ਮੈਂ ਸਿੱਖਿਆ, ਇਹਨੂੰ ਕਹਿਣਾ ਕਿੱਦਾਂ, ਡਿਲੀਵਰ ਕਿੱਦਾਂ ਕਰੇ। ਉੱਡ ਜਾਣੇ ਕੀ ਬਾਤ ਸੁਜਾਨ ਕਹੂੰ, ਨਰ ਕਾਢ ਕਮਾਨ ਕੀਆ ਸਰ ਦੇ, ਤੇਰੇ ਉੱਪਰ ਉੱਪਰ ਬਾਜ਼ ਉੱਡੇ, ਯਹਾਂ ਕੌਣ ਸਹਾਈ ਬਿਨਾ ਹਰ ਰੇ, ਹੇਰੀ ਭਾਵ ਸ਼ਿਕਾਰੀ, ਹੇਰੀ ਕੇ ਪਾਉ ਭੁਜੰਗ ਡੱਸਿਓ, ਭੁਜੰਗ ਮਤਲਬ ਸੱਪ, ਹੇਰੀ ਕੇ ਪਾਉ ਭੁਜੰਗ ਛੱਡ ਡੱਸਿਓ, ਛੁੱਟ ਬਾਨ ਲੱਗਿਓ ਫਰ ਰੇ, ਸਮਝਾਏ ਰਹੀ ਕਪਟੀ ਮਨ ਕੋ, ਜਿਨ ਨਾਮ ਜਪਿਓ ਤਿਨ ਕਿਉਂ ਡਰ ਰੇ, ਜਿਹਨੇ ਨਾਮ ਜਪਿਆ ਉਹ ਕਿਉਂ ਡਰੇ, ਕਿਉਂ ਡਰੇ, ਸਮਝਾਏ ਰਹੀ ਕਪਟੀ ਮਨ ਕੋ, ਜਿਨ ਨਾਮ ਜਪਿਓ ਤਿਨ ਕਿਉਂ ਡਰ ਰੇ, ਹਮ ਘਰ ਵਾਸੀ ਖਾਤਾ। ਜਿਹੜਾ ਵਿਚਾਰਨਾ ਆਪਾਂ ਅੱਗੇ ਵੀ ਕੀ ਬੀਜਦੇ ਹਾਂ, ਹੁਣ ਵੱਤੈ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਜੇ ਤੁਕਾਂ ਯਾਰ ਨੇ ਤਿਆਰ ਕਰ, ਹੁਣ ਵੱਤੈ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ। ਅਤੇ ਸਤਿਗੁਰੂ ਆਖ ਰਹੇ ਨੇ, ਸਭ ਆਖੋ ਸਮਾਪਤੀ ਕਰੀਏ ਜੀ।

ਗੁਰ ਭਗਨੇ ਨਰਵਾਲ ਸਭ ਦਾ।

मेरे मन से सफल हर काल ले गुर पकड़े न।

Karl Lee.

kalau hari kali

ಮಾತ್ರ ಎಲ್ಲ ಅಂದರೆ ಇಕ್ತಾಲ್ ಅಂದರೆ ಬರ ಮಾತ್ರ ಫಿರ್ ದೀಪ್ ಚಂದಿ ಫಿರ್ ವಾಪಸ್ ಚಪ್ತಾಲ್ ಫಿರ್ ತಿಂತಾಲ್ ಫಿರ್ ತಿಂತಾಲ್ ಫಿರ್ ಸೋಲಾ ಮಾತ್ರ ಫಿರ್ ವಾಪಸ್ ಚಪ್ತಾಲ್ ਵਿੱਚ ਔਰ ਬਾਅਦ ਵਿੱਚ ਚਪਤਾਲ ਦੀ ਲੈ ਦੀ ਡਿਵੀਜ਼ਨ ਪਾ ਦੀ ਇਹ ਮਕਾਨ ਆਪ ਸੰਗਤ ਵਿੱਚ ਗੁਰਮੀਨ ਉਸਤਾਦ ਜਨ ਬੈਠੇ ਦਸ ਦਿਨ ਦੇ ਭੁੱਲਾਂ ਪੇਸ਼ ਕੀ ਮੈਂ ਮਾਫ਼ੀ ਮੰਗ ਲੈਂਦਾ ਹਾਂ ਕਿਵੇਂ ਕਰਦੇ ਹਾਂ ਇੱਕ ਵਾਰੀ ਆਖਰੀ ਲੈ ਦੀ ਡਿਵੀਜ਼ਨ ਕਿਸ ਤਰ੍ਹਾਂ ਕਰਨੀ ਪਾ ਬੇਟਾ ਜਸਪ੍ਰੀਤ ਸਿੰਘ ਅਤੇ ਦਸ ਮਾਤਰੇ ਵਜਾ ਰਿਹਾ ਕਿਵੇਂ 1 2 3 4 5 6 7 8 9 ਟੈਲੀ ਕਰਨੀ ਔਰ ਅਸੀਂ ਕਈ ਵਾਰੀ 4 3 10 ਵੀ ਕਰਨਾ 5 3 10 ਵੀ ਕਰਨਾ ਅਤੇ ਕਈ ਵਾਰੀ ਪੂਰੇ ਪੂਰੇ ਘੰਟੇ ਕਰਕੇ 10 ਕਰਨਾ ਇਸ ਤਰ੍ਹਾਂ ਇਸ ਦੀ ਲੈ ਦੀ ਡਿਵੀਜ਼ਨ ਹੁੰਦੀ ਇੱਕ ਵਾਰੀ ਲੈ ਦੀ ਤਕਸੀਮ ਕਰਕੇ ਆਖਰੀ ਅੰਕ ਕਹਿ ਕੇ ਫਿਰ

मन से सफल हर काल ले गुर भगरे निरवाल सब

pane, umrtě a

गुण गाए ले, नानक हरि गुण गाए ले।

Go jagat hare jan, go jagat.

ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਜੀ ਵਿਖੇ ਸੁਬਾਹ ਅੰਮ੍ਰਿਤ ਵੇਲੇ ਆਸਾ ਦੋਨੇ ਵੇਲੇ ਗਾਇਕ ਜਨ ਗਾਉਂਦੇ ਸਨ। ਜ਼ਰਾ ਰਲਕੇ ਇੱਕ ਵਾਰੀ ਫਿਰ ਆਸਾ ਗਾਇਆ, ਪਾਵਤ ਰਲੀਆ ਜੋਬਨ ਬਲੀਆ, ਅੰਡਰਲਾਈਨ ਵਾਰ ਭਾਵ ਸਭ ਤੋਂ ਉੱਪਰ ਕਿਹੜੀ ਬਾਤ ਹੈ, ਨਾਮ ਬਿਨਾ ਮਾਤੀ ਸਨ। ਇੱਕ ਵਾਰੀ ਆਖੋ, ਪਾਵਤ ਰਲੀਆ ਜੋਬਨ ਬਲੀਆ, ਨਾਮ ਬਿਨਾ ਮਾਤੀ ਸਨ। ਸਭ

ਤੁਝ ਤੇ ਹੋਵੇ ਔਰ ਨਾ ਦੂਜਾ।

30分でござ

Herkesin attığı gibi sabah kılacak.

ਆਪਾਂ ਵੀ ਰਲ ਮਿਲ ਕੇ ਤੂੰ ਹੀ ਦਾ ਯਾਦ ਕਰੀਏ ਜੀ, ਕੋਈ ਰਸਨਾ ਬਣ ਜੀ ਨਾ ਜਾਏ ਸਾਰੇ, ਇਫ ਐਵਰੀ ਵਨ ਕੈਨ ਕਲੋਜ਼ ਦੇ ਆਈਸ ਟਰਾਈ ਟੂ ਮੈਡੀਟੇਟ ਸਾਰੇ ਆਖੋ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਧੰਨ ਦਸਮ ਪਿਤਾ ਜੀ, ਔਰ ਸਾਰੇ ਮਹਾਰਾਜ ਨੇ ਜਿੱਦਾਂ ਤੂੰ ਹੀ ਦਾ ਯਾਦ ਕੀਤਾ ਆਪਾਂ ਵੀ ਕਰੀਏ।

사실은 뭐

ਸ਼ਬਦ ਵਿੱਚ ਵੀ ਅਗਰ ਬੋਲਣ ਦੀ ਸਮਰੱਥਾ ਸਮਸੂਦ ਹੋਵੇ ਮਿਊਜ਼ਿਕ ਦੀ, ਉਸ ਵਿੱਚ ਵੀ ਸਾਰੇ ਮੋਸਟ ਵੈਲਕਮ, ਜੇ ਸਾਰਿਆਂ ਨੇ ਬੋਲਣਾ ਹੋਵੇ ਸਥਾਈ ਲੋਕਾਂ ਦੇ ਸਾਰੇ, ਫਿਰ ਮੈਨੂੰ ਥੋੜ੍ਹਾ ਜਿਹਾ ਅੰਦਾਜ਼ਾ ਹੋ ਜਾਏਗਾ ਕਿ ਤੁਸੀਂ ਇੰਟਰਸਟਡ ਹੋ ਸਾਰੇ ਕੀਰਤਨ ਦੇ ਵਿੱਚ ਸਹਿਭਾਗੀ ਹੋਣਗੇ, ਫਿਰ ਉਸ ਹਿਸਾਬ ਨਾਲ ਮੈਂ ਥੋੜ੍ਹਾ ਜਿਹਾ ਕੋਸ਼ਿਸ਼ ਕਰਾਂਗਾ ਇਹਨੂੰ ਮੋਡੀਫਾਈ ਕਰਨ ਦੀ। ਪਰ ਇੰਨੀ ਕੁ ਜੋ ਅੱਧੀ ਕੁ ਪੰਕਤੀ ਹੈ ਇਸਦੇ ਵਿੱਚ ਪਹਿਲਾਂ ਪੂਰਾ ਆਪਣਾ ਇਹ ਜੱਗ ਹੈ, ਇਹ ਪੁੰਨ ਹੈ ਬਹੁਤ ਵੱਡਾ ਚੱਲ ਰਿਹਾ ਜੋ ਅਸੀਂ ਇੱਥੇ ਗੁਰੂ ਦੇ ਚਰਨਾਂ ਵਿੱਚ ਬੈਠ ਕੇ ਕੀਤਾ, ਇਸ ਜੱਗ ਵਿੱਚ ਮਹਾਨ ਜੱਗ ਵਿੱਚ ਆਪਣਾ ਯੋਗਦਾਨ ਪਾਉਣਾ। ਕੋਈ ਰਸਨਾ ਵਾਂਝੀ ਨਾ ਰਹੇ, ਕੋਈ ਮੇਰੀਆਂ ਭੈਣਾਂ ਮਾਵਾਂ ਬੱਚੀਆਂ ਉਹਨਾਂ ਦਾ ਇਹ ਸਿੰਪਲ ਸਹਿਜ ਗਾਉਣ ਦਾ ਸੰਕੇਤ, ਇਸ ਦੇ ਉੱਤੇ ਬਹੁਤ ਸਹਿਜ ਨਾਲ ਉੱਚੀ ਜੋ ਬੋਲ ਸਕਦੇ ਨੇ ਉਹਨਾਂ ਦਾ ਇਹ ਨੋਰਮਲ ਜਿਹਾ ਸੰਕੇਤ ਗੁਰਮੁਖ ਲਾਹਾ। ਜੇ ਕੋਸ਼ਿਸ਼ ਕਰਨੀ ਹੈ ਤਾਂ ਵੀਰਾਂ ਬਜ਼ੁਰਗਾਂ ਬੱਚਿਆਂ ਨੇ ਕਿਸੇ ਨੂੰ ਤਾਂ ਇਸੇ ਸਕੇਲ ਦੇ ਉੱਤੇ ਗਾਉਣਾ ਠੀਕ ਲੱਗੇਗਾ, ਪਰ ਜੇ ਕਿਸੇ ਦੀ ਆਵਾਜ਼ ਬੁਲੰਦ ਹੋਵੇ ਫਿਰ ਉਹ ਉੱਚਾ ਗਾਏ।

ਕਹਿਣਾ ਲਾਹਾ ਘਰ ਪਾਉਣਾ, ਇਹ ਲਾਹਾ ਕੈਸਾ ਹੋਏਗਾ, ਕੀ ਹੋਏਗਾ, ਕੈਸਾ ਲਾਹਾ, ਕਿਸ ਚੀਜ਼ ਦਾ ਲਾਹਾ ਹੈ, ਇਹ ਕੁਸ਼ਚਨ 'ਤੇ ਆਏਗਾ ਕਿ ਜਦੋਂ ਅਸੀਂ ਗਾਵਾਂਗੇ, ਸੋਚਣ 'ਤੇ ਮਜਬੂਰ ਹੋਵਾਂਗੇ ਕੈਸਾ ਲਾਹਾ ਹੋਵੇ, ਅਤੇ ਫਿਰ ਅਸੀਂ ਖੋਜ ਵਾਸਤੇ ਵੀ ਗੁਰਪਸ ਪੈ ਸਕਦੇ ਹਾਂ। ਗੁਰਬਾਣੀ ਨਿਰਵਾਣ ਸ਼ਬਦ ਪਛਾਣਿਆ, ਜਦੋਂ ਅਸੀਂ ਆਪਾਂ ਕਹਿਣਾ ਹੈ ਲਾਹਾ ਘਰ ਪਾਉਣਾ, ਇਹ ਸਾਰਿਆਂ ਨੂੰ ਬੋਲਣਾ, ਮੇਰੀਆਂ ਬੱਚੀਆਂ ਭੈਣਾਂ ਮਾਵਾਂ ਉਹਨਾਂ ਦੀ ਤਾਂ ਸਹਿਜ ਇਹ ਸਕੇਲ ਹੈ, ਬੋਲਣਗੇ ਤਾਂ ਵੀਰਾਂ ਬਜ਼ੁਰਗਾਂ ਦੀ ਕਰਨ ਦੀ ਬੇਨਤੀ ਹੈ ਸਾਰੇ, ਕਿਉਂਕਿ ਔਰਤ ਦਾ ਹਿਰਦਾ ਭਗਤੀ ਵਿੱਚ ਬੜੀ ਸਹਿਜਤਾ ਨਾਲ ਲੱਗਦਾ, ਉਸਦੇ ਅੰਦਰ ਇੱਕ ਹੋਰ ਲੋਚ ਹੈ, ਇੱਕ ਲਚਕੀਲਾਪਣ ਹੈ, ਇੱਕ ਨਮਰਤਾ ਹੈ। ਪੁਰਸ਼ ਨੂੰ ਉਸ ਪਾਸੇ ਪੁਰਸ਼ਾਰਥ ਕਰਕੇ ਮਿਹਨਤ ਕਰਕੇ ਹੋਂ ਨੂੰ ਮਿਟਾਉਣਾ ਪੈਂਦਾ, ਥੋੜ੍ਹਾ ਜਿਹਾ ਭਾਵੇਂ ਮੁਸ਼ਕਿਲ

सच सलाह सच सलाह सच मन पाया

ਸੁਦਾਰਾ ਸੰਪ੍ਰੀਤ ਲਗਾਈ ਇੱਕ ਤੁਮ ਪੰਥਾ ਸੁਣਿਓ ਗੁਰ ਸੰਗਤ ਤੇ ਮਲੰਥ ਜਮ ਤਰਾਸ ਮਚਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੂ ਸ਼ਰਨਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੂ ਸ਼ਰਨਾਈ ਵਾਹਿਗੁਰੂ ਜੀ ਕਾ ਖਾਲਸਾ

Sodanati Sachi. ਸਤਨਾਮ ਸ਼੍ਰੀ ਵਾਹਿਗੁਰੂ ਜੀ ਬੇਲਾਵਲ ਬਾਣੀ ਭਗਤ ਨਾਮਦੇਵ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ

ਜਗ ਜੀਵਨ ਸਿਓ ਜੀਆ ਸਮਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਿਲਾਵਲ ਬਾਣੀ ਭਗਤ ਨਾਮਦੇਵ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਫਲ ਜਨਮ ਮੌਕਾ ਗੁਰ ਕੀਨਾ ਦੁੱਖ ਵਿਸਾਰ ਸੁਖ ਅੰਤਰ ਲੀਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ ਜਪ ਜੀ ਸਾਹਿਬ ਇੱਕ ਓਅੰਕਾਰ ਸਤਿਨਾਮ ਕਿਰਪਾ ਚਿਤ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬੰ ਗੁਰ ਪ੍ਰਸਾਦ ਜਪ ਔਰ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚਾ ਸੋਚਣ ਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪਣਾ ਵਈ ਜੇ ਲਾਏ ਰਹਾਂ ਨਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪ੍ਰੀਆਂ ਭਾਰ ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਚੱਲਾ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜਾ ਟੁੱਟਾ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਕਿਆ ਨਾਲ ਹੁਕਮੀ ਹੋਮਨ ਆਕਾਰ ਹੁਕਮਨ ਕਹਿਆ ਜਾਈ ਹੁਕਮੀ ਹੋਮਨ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚਾ ਹੁਕਮਾ ਲੇਖਾ ਦੁੱਖ ਸੁਖ ਪਾਈਐ ਇੱਕ ਨਾ ਹੁਕਮੀ ਬਖਸ਼ੀਸ ਇਹ ਹੁਕਮੀ ਸਦਾ ਭਵਾਈਐ ਹੁਕਮੈ ਅੰਦਰ ਸਭ ਤੋਂ ਬਾਹਰ ਹੁਕਮ ਨਾ ਕੋਏ ਨਾਨਕ ਹੁਕਮ

ਵਿਦਿਆ ਵਿਖਮ ਵਿਚਾਰ ਗਾਵਾ ਕੂ ਸਾਜ ਕਰੇ ਤਨਖੀ ਗਾਵਾ ਕੂ ਜੀ ਅਲ ਫਰ ਦੇਹ ਗਾਵਾ ਕੂ ਜਪ ਦੁਸਾ ਦੂਰ ਗਾਵਾ ਕੂ ਵਿਖ ਹਾਦ ਰਹਾਦੂਰ ਕਥਨਾ ਕਥੀ ਨਾ ਆਵਾ ਤੋਟ ਕਥ ਕਥ ਕਥੀ ਕੋਟੀ ਕੁੜਕੋਟਾ ਦੀਂਦਾ ਦੇ ਲੈਂਦੇ ਥਕਬਾਹੇ ਜੁਗਾ ਜੁਗੰਦਰ ਕਾਹੀ ਕਾਹੇ ਹੁਕਮੀ ਹੁਕਮ ਚਲਾਏ ਰਾਹੂ ਨਾਨਕ ਵੀ ਸਾਹਿਬੇ ਪਰਵਾਹੂ ਸਾਚਾ ਸਾਹਿਬ ਸਾਚ ਨਾਏ ਪਾਖਿਆ ਪਹੁ ਅਪਾਰ ਆਖੈ ਮੰਗਾ ਦੇ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿੰਦ ਸਾ ਦਰਬਾਰ ਬਹਾਂ ਕੈ ਬੋਲਣ ਬੋਲੀਐ ਜਿਤ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੂਹ ਦੁਆ ਨਾਨਕ ਵਹਿ ਜਾਣੀਐ ਸਵੇ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਦਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੁੱਖ ਪਾਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਾ ਸਮਾਈ ਗੁਰ ਈਸ਼ਰ ਗੁਰ ਗੋਰਖ ਵਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾਇਕ ਦੇ ਬਜਾਈ ਸਭਨਾ ਜੀਆਂ ਕਾ ਇਕ ਦਾਤਾ ਸੂ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜਿੰਦ ਸੁਭਾਵਾ ਮਨ ਬਾਣੀ ਕੇ ਨਾਈ ਕਰੀ ਜੇਤੀ ਸਰਠ ਪਾਈ ਵੇਖਾ ਮਨ ਕਰਮਾ ਕੇ ਮਿਲਾ ਲਈ ਮਾਤ ਵਿੱਚ ਰਤਨ ਜਵਾਹਰ ਮਾਣਕ ਜੇ ਗੁਰ ਕੀ ਸਿੱਖ ਸੁਣੀ ਗੁਰਾਕ ਦੀ ਬਜਾਈ ਸਭਨਾ ਜੀਆਂ ਕਾ ਇਕ ਦਾਤਾ ਸੂ ਮੈਂ ਵਿਸਰ ਨਾ ਜਾਈ ਜੇ ਜੁਗਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵੇ ਜਾਣੀਐ ਨਾ ਚਲੈ ਸਭ ਕੋਈ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਾਗਲੇ ਜੇ ਤਸਨਦਰ ਨਿਆ ਬਈ ਤਾਂ ਬਾਤ ਨੂੰ ਪੁੱਛਿਆ ਕੇ ਕੀਤਾ ਅੰਦਰ ਕੀ ਟਕਾਰ ਦੋਸੀ ਦੋਸਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਮੰਤਿਆ ਗੁਣ ਦੇ ਤੀਹਾ ਕੋਈ ਨ ਸੁਝਾਈ ਜੇ ਤਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾ ਸੁਣਿਆ ਤਰਤ ਵਨਿਆ ਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੂਜ ਨ ਸਕਾ ਕਾਲ ਨਾਨਕ ਭਗਤਾਂ ਸਦਾ ਵੇਗਾ ਸੁਣਿਆ ਦੂ ਪਾਪ ਕਾ ਨਾ ਸੁਣਿਆ ਈਸ਼ਰ ਬ੍ਰਹਮਾ ਇੰਦ ਸੁਣਿਆ ਮੁਖ ਸਲਾ ਹਨੁਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾ ਸਿਮਰਤ ਵੇਦ ਨਾਨਕ ਭਗਤਾਂ ਸਦਾ ਵੇਗਾ ਸੁਣਿਆ ਦੂ ਪਾਪ ਕਾ ਨਾ ਸੁਣਿਆ ਸਤਸੰਦ ਹੋ ਗਿਆਨ ਸੁਣਿਆ ਅੜਸੜ ਕਾ ਇਸ਼ਨਾਨ ਸੁਣਿਆ ਬੜਬੜ ਪਾਵੈ ਮਾਨ ਸੁਣਿਆ ਲਾਗੀ ਸਹਿ ਧਿਆਨ ਨਾਨਕ ਭਗਤਾਂ ਸਦਾ ਵਿਕਾਸ ਸੁਣਿਆ ਦੂ ਪਾਪ ਕਾ ਨਾਸ ਸੁਣਿਆ ਸਰਾਂ ਗੁਣਾਂ ਕੇ ਗਾ ਸੁਣਿਆ ਸ਼ੇਖ ਵੀਰ ਪਾਸ਼ਾਹ ਸੁਣਿਆ ਅੰਦੇ ਪਾਵੇ ਰਾਹੁ ਸੁਣਿਆ ਆਤਮੀਰ ਸਗਾ ਨਾਨਕ ਭਗਤਾਂ ਸਦਾ ਵਿਗਾ ਸੁਣਿਆ ਦੂ ਪਾਪ ਕਾ ਨਾ ਮੰਨੇ ਕੀ ਗਲ ਕਹੀ ਨਾ ਜਾਏ ਜੇ ਤੂੰ ਕਹਿ ਪਿਛਿਆ ਪਾਸ਼ੁਤਾਏ ਕਾਗਰ ਕਲਮ ਨ ਲਿਖਣ ਹਾਰ ਮੁੰਨੇ ਕਾਬੈ ਕਰਨ ਵਿਚਾਰੇ ਐਸਾ ਨਾਮ ਨਿਰੰਜਨ ਹੋਏ ਦੇਖੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਪਵਨ ਗੀ ਸੁਧਾ ਮੰਨੈ ਮਹਿ ਝੂਟਾ ਨਾ ਖਾਏ ਮੰਨੈ ਜਮਕਾ ਸਾਸਨ ਜਾਏ ਐਸਾ ਨਾਮ ਨਿਰੰਜਨ ਹੋਏ ਦੇਖੋ ਮਨ ਜਾਣੈ ਮਨ ਕੋਏ ਮੰਨਾ ਮਾਰਗ ਠਾਕ ਨ ਪਾਏ ਮੰਨਾ ਪਾਸੋਂ ਪ੍ਰਗਟ ਜਾਏ ਮੰਨਾ ਮਾਗ ਨਾ ਚੱਲੈ ਪੰਥ ਮੰਨਾ ਤਨ ਸੇ ਤੀਸਨ ਮੰਦ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨਾ ਪਾਵੈ ਮੂਖ ਦੁਆਰ ਮੰਨਾ ਪਰਵਾਰੇ ਸਾਧਾਰ ਮੰਨੈ ਤਰੈ ਤਾਰੇ ਗੁਰਸਿੱਖਾ ਮੰਨੈ ਨਾਨਕ ਪਵੈ ਨਾ ਵੇਖੇ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪਰਵਾਨ ਪੰਜ ਪ੍ਰਧਾਨ ਪੰਚੀ ਪਾਵੈ ਦੁਰਗੈ ਮਾਨ ਪੰਚੇ ਸੋਹੈ ਦਰ ਰਾਜਾਨ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੀ ਕਹਿ ਕਰਨੈ ਨਾਹੀ ਸਮਾਰ
ਧੌਲ ਧਰਮ ਦਇਆ ਕਾ ਭੂਤ ਸੰਦੋ ਥਾਵ ਰਖਿਆ ਜਨ ਸੂਤ ਜੇ ਕੋ ਬੁਝੀ ਹੁਆ ਸਚਿਆਰ ਤਬਲੈ ਉਮਰ ਕੀਤਾ ਭਾ ਧਰਤੀ ਹੋਣ ਪਰ ਹੁਰ ਹੋਰ ਦਿੱਤੀ ਭਾ ਤਲੈ ਗੁਣ ਜੋਰ ਜੀਆ ਜਾਤ ਰੰਗਾਂ ਕੇ ਨਾਮ ਸਭਨਾ ਲਿਖਿਆ ਬੁਰੀ ਕਲਾਮ ਇਹੋ ਲੇਖਾ ਲਿਖ ਜਾਣਾ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਨ ਸਵਾਲ ਰੂਪ ਕੀਤੀ ਦਾ ਜਣੇ ਗੁਣਗੂਤ ਕੀਤਾ ਬਸਾਓ ਵੇਕੂ ਕਾਵਾਓ ਦਿਸਤੇ ਹੋਏ ਲਹਦਰੀ ਆਓ।

ਓਂਕਾਰ ਅਸੰਖ ਜਪ ਸੰਘ ਪਾਉ ਸੰਘ ਪੂਜਾ ਸੰਤ ਬਤਾਉ ਸੰਘ ਗ੍ਰੰਥ ਮੁਖ ਵੇਦ ਪਾਠ ਸੰਘ ਜੋ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਸੰਘ ਸਤੀਆ ਸੰਘ ਦਾ ਧਾਰ ਸੰਘ ਸੂਰ ਮੋਹ ਪੱਖ ਸਾਰ ਅਸੰਖ ਮੌਨ ਲਿਵਲਾਏ ਧਾਰ ਕੁਦਰਤ ਕਮਨ ਕਹਾਂ ਵਿਚਾਰ ਵਾਰਿਆ ਜਮਾਂ ਇੱਕ ਵਾਰ ਜੂਤਰ ਬਾਬਾ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਮੂਰਖ ਅੰਧ ਘੂਰ ਸੰਘ ਚੂਰ ਹਰਾਮ ਖੋਰ ਅਸੰਖ ਅਮਨ ਕਰ ਜਾਹੇ ਜੂਰ ਸੰਘ ਗਾਲ ਵੜ ਹੱਤਿਆ ਕਮਾਹੇ ਸੰਘ ਪਾਪੀ ਪਾਪ ਕਰ ਜਾਹੇ ਅਸੰਘ ਕੂੜੇ ਆਰ ਕੂੜੇ ਫਿਰਾਹੇ ਸੰਘ ਮਲੇਸ਼ ਮਲਪਖ ਖਾਏ ਸੰਗਿੰਦਾ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਜਾਵਾਂ ਇੱਕ ਵਾਰ ਜੂਤਰ ਬਾਬਾ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਨਾਵ ਸੰਘ ਥਾਭ ਅਗੰਮ ਅਗੰਮ ਸੰਘ ਲੋਆ ਅਸੰਖ ਕਹਿ ਸਿਰਭਾਰ ਹੋਏ ਅਖਰੀ ਨਾ ਕਰੀ ਸਲਾ ਅਖਰੀ ਗਿਆਨ ਗੀਤ ਗੁਣਗਾ ਅਖਰੀ ਲਿਖਣ ਬੋਲਣ ਬਾਣ ਕਰਾਂ ਸਤਸੰਜੋ ਵਖਾਣ ਜਿੰਨੇ ਲਿਖੇ ਤਿਤ ਸਰਣਾਏ ਜੇ ਪਰਮਾਏ ਤਿਤੇ ਪਾਏ ਜੇਤਾ ਗੀਤਾ ਦੇਤਾ ਨਾਉ ਮਰਨਾਵੇ ਨਾਹੀ ਕੋ ਥਾਉ ਕੁਦਰਤ ਗੁਣ ਕਹਾਂ ਵਿਚਾਰ ਵਾਰਿਆ ਜਾਵਾਂ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਆ ਹੱਥ ਪੈ ਤਨ ਦੇ ਪਾਣੀ ਧੋਤਾ ਉਤਰ ਸੋ ਖੇ ਮੂੰਹ ਭਲੀ ਧੀ ਕੱਪੜੋਏ ਦੇ ਸਾਬੂਨ ਲਈ ਆਏ ਉਤੋਏ ਭਰੀਆ ਮਨ ਬਾਬਾ ਕਾ ਸੰਗੇ ਉਤੋਂ ਪੈ ਨਾਵਾਂ ਕੈ ਰੰਗ ਬੰਨੀ ਬਾਬੀ ਆਖਣ ਨਾਹੀਂ ਕਰਕਾ ਕਰਨਾ ਨਿਖਲਾ ਜਾ ਆਪੇ ਬੀਜਾ ਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਹੋ ਤੀਰਾ ਤਪ ਦਇਆ ਦਾ ਦਾਨ ਜੀ ਕੂ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਦਰ ਕਾ ਤੀਰਥ ਮਰਨ ਲਾਉ ਸਭ ਗੁਣ ਤੇਰੀ ਮਿਲਾਹੀ ਕੋਏ ਬੰਗਣ ਗੀਤੇ ਭਗਤਨਾ ਹੋਏ ਸੋ ਵਸਤੇ ਆਸ ਬਾਣੀ ਬਰਮਾਉ ਸਤ ਸੁਹਾਨ ਸਦਾ ਮਨ ਚਾਉ ਕਮਨ ਸੁਵੇਲਾ ਬਖਤ ਕਮਨ ਕਮਨ ਥਿਤ ਕਮਨ ਵਾਰ ਕਮਨ ਸਿਰ ਤੀ ਮਾਹੋ ਕਮਨ ਜੇ ਤੁਹਾ ਆਕਾਰ ਵੀ ਨ ਪਾਈਆ ਪੰਡਤੀ ਜੇ ਹੂੰ ਵਾਲੇ ਪੁਰਾਣ ਵਖਤਨ ਪਾਇਓ ਕਾ ਦੀਆ ਜੇ ਲਿਖਣ ਲੇ ਕੁਰਾਣ ਥਿਤ ਵਾਰ ਨਾ ਜੋਗੀ ਜਾਣੈ ਰੁੱਤ ਮਾਹੋ ਨਾ ਕੋਈ ਜਾਂ ਕਰਤਾ ਸਿਰ ਠੀਕ ਹੋ ਸਾਜੇ ਆਪੇ ਜਾਣੈ ਸੋਈ ਕਿਉਂ ਕਰੇ ਆਖਾ ਕਿਸਾ ਲਾਹੀ ਕਿਉਂ ਵਰਣੀ ਵਜਾਣਾ ਨਾਨਕ ਆਖਣ ਸਭ ਕੁ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹੇ ਵੱਡੀ ਨਾਈ ਕੀਤਾ ਜਾ ਕਾਹੂ ਵੈ ਨਾਨਕ ਜੀ ਕੂ ਆਪਾ ਜਾਣੈ ਅੱਗੇ ਗਿਆ ਨ ਸੂਹੈ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਓੜ ਕੇ ਓੜ ਕਪਾਲ ਥੱਕੀ ਵੇਦ ਕਹਿਣਕ ਵਾਤ ਸੱਸ ਅਠਾਰਾਂ ਕਹਿਣਕ ਦੀ ਬਾਸ ਰੂੰਗ ਤਾਤ ਲੇਖਾ ਹੋਏ ਤਨ ਕੀ ਹੈ ਲੇਖਾ ਹੋਏ ਵਿਨਾਸ ਨਾਨਕ ਵੱਡਾ ਆਖੀ ਹੈ ਆਪੇ ਜਾਣ ਆਪ ਸਾਲਾ ਹੀ ਸਾਲਾ ਹੀ ਏਤੀ ਸੁਰਤਨ ਪਾਈਆ ਨਦੀਆਂ ਤੈਬਾ ਪਵੈ ਸਮੁੰਦਰ ਜਾਣੀਐ ਸਮੁੰਦ ਸਾ ਸੁਲਤਾਨ ਗ੍ਰਹਿ ਸੇਤੀ ਮਾਲ ਤਨ ਕੀੜੀ ਤਰਣਾ ਹੋਮਨੀ ਜੇਤ ਮਨੁਨ ਵੀਸਰੈ ਅੰਦਰਾਂ ਸਿਫਤੀ ਕਰਨ ਨਿਯੰਤੇ ਅੰਦਰਾਂ ਕਰਨਾ ਦੀਨ ਨਿਯੰਤੇ ਅੰਦਰਾਂ ਵੇਖਣ ਸੁਣ ਨਿਯੰਤੇ ਅੰਦਰਾਂ ਜਾਪੈ ਕਹਿ ਮਨ ਮੰਦਾ ਅੰਦਰਾਂ ਜਾਪੈ ਕੀਤਾ ਆਕਾਰ ਅੰਦਰਾਂ ਜਾਪੈ ਪਾਰਾ ਬਾਹਰ ਅੰਧਕਾ ਕੀਤੀ ਬਿਰਲਾਹੇ ਤਾਂ ਕਈ ਅੰਦਰਾਂ ਪਾਏ ਜਾਏ ਇਹੋ ਅੰਦਰਾਂ ਜਾਣਾ ਕੋਈ ਬਹੁਤਾ ਕਹੀਆ ਬਹੁਤਾ ਹੋਏ ਵੱਡਾ ਸਾਹਿਬ ਹੀ ਉੱਚਾ ਥਾਊ ਚੀ ਉਮਰੀ ਉੱਚਾ ਨਾਓ ਏ ਬਣੀ ਉੱਚਾ ਵੈ ਕੋਏ ਤਿਸ ਹੀ ਉੱਚਾ ਕਹੁ ਜਾਣੈ ਸੋ ਇਹ ਦੇਵਰਿਆ ਜਣੇ ਆ ਪਾਪ ਨਾਨਕ ਨਦਰੀ ਕਰਮੀ ਦਾ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਦਲਾਂ ਤੋਂ ਮਾਏ ਕੀਤੇ ਮੰਗਾ ਜੂਦਾ ਪਾਰ ਕੀਤਿਆ ਗਣਤ ਨਹੀਂ ਵਿਚਾਰ ਕੀਤੇ ਖਬ ਟੁੱਟੈ ਵਿਕਾਰ ਕੀਤੇ ਲਾਲਾ ਮੁਕਰ ਪਾਹੇ ਕੀਤੇ ਮੂਰਾ ਖਾਹੀ ਖਾਹੇ ਕੀਤਿਆਂ ਦੂ ਭੂ ਸਰਮਾਰੇ ਪੇਦਾ ਦਨੀ ਦਾਤਾਰ ਬੰਨ ਖਲਾਸੀ ਪਾਣੈ ਹੋਏ ਹੋਰ ਆਖਣ ਸੱਕਾ ਖੋਏ ਜੇ ਕੋ ਖਾਏ ਕੇ ਆਖਣ ਪਾਏ ਉਹ ਜਾਣੈ ਜਿੱਤੀਆਂ ਮੈਂ ਖਾਏ ਆਪੇ ਜਾਣੈ ਆਪੇ ਦੇ ਅੱਖ ਹੈ ਸੇ ਪੇ ਕੇ ਜੇ
ਸਨੋ ਬਖਸ਼ੇ ਸੁਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲਾ ਗੁਣ ਅਮੁੱਲਾ ਪਾਰ ਮੁੱਲਾ ਪਾਰੀ ਮੁੱਲ ਭੰਡਾਰ ਅਮੁੱਲ ਆਵੈ ਮੁੱਲਾ ਜਾਹੇ ਮੁੱਲ ਬਾਹੇ ਮੁੱਲਾ ਸਮਾਹੇ ਮੁੱਲ ਧਰਮ ਮੁੱਲ ਦੀਵਾਣ ਮੁੱਲਾ ਤੁੱਲਾ ਮੁੱਲ ਪਰਵਾਣ ਅਮੁੱਲ ਬਾਸੀਸਾ ਮੁੱਲ ਨਿਸਾਣ ਮੁੱਲਾ ਕਰਮਾ ਮੁੱਲ ਪਰਮਾ ਆ ਮੁੱਲੋ ਮੁੱਲੇ ਆਖਿਆ ਨਾ ਜਾਏ ਆਖਾ ਖੜੇ ਲਿਬਲਾਏ ਆਖੈ ਵੇਦ ਪਾਠ ਪੁਰਾਣ ਆਖੈ ਪੜੈ ਕਰੈ ਵਖਿਆਣ ਆਖੈ ਬ੍ਰਹਮਾ ਆਖੈ ਇੰਦ ਆਖੈ ਗੋਪੀ ਤੈ ਗੋਬਿੰਦ ਆਖੈ ਈਸਰੇ ਆਖੈ ਸਿੱਧ ਆਖੈ ਕੀਤੇ ਕੀਤੇ ਬੁੱਧ ਆਖੈ ਦਾਨਵ ਆਖੈ ਦੇਵ ਆਖੈ ਸੂਰ ਨਾਰ ਮੁੰਜਨ ਸੇਵ ਕੀਤੇ ਆਖੈ ਆਖਣ ਪਾਹੇ ਕੀਤੇ ਕਹਿ ਕਹਿ ਉੱਠ ਉੱਠ ਜਾਏ ਏਤੇ ਕੀਤੇ ਹੋਰ ਕਰੇ ਤਾਂ ਆਖਣ ਸਿੱਕਾ ਕੇ ਈ ਕੇ ਜੇ ਵੜ ਪਾਵਾ ਤੇ ਵੜ ਹੋਵੇ ਨਾਨਕ ਜਾਣਾ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾਰਾਂ ਗਾਵਾਰ ਸੋ ਦਰ ਕਿਹਾ ਸੂਕਰ ਕਿਹਾ ਜਿਤੈ ਸਰਬ ਸੰਭਾਲੇ ਵਾਜੇ ਨਾਦਾਂ ਨੇ ਕਾ ਸੰਖਾ ਕੀਤੇ ਬਾਹਮਣ ਹਾਰੇ ਕੀਤੇ ਰਾਗ ਭਰੀ ਸੋ ਕਹੀਨ ਕੀਤੇ ਗਾਵਣ ਹਾਰੇ ਗਾਵੈ ਤੁਹਨੂੰ ਪਾਉਣ ਪਾਣੀ ਵੈ ਸੰਦਰ ਗਾਵੈ ਰਾਜਾ ਧਰਮ ਦੁਬਾਰੇ ਗਾਵੈ ਚੇਤਾ ਗੁਪਤ ਲਿਖ ਜਾਣਾ ਲਿਖਲੇ ਧਰਮ ਵਿਚਾਰੇ ਗਾਵੈ ਈਸ਼ਰ ਬ੍ਰਹਮਾ ਦੇਵੀ ਸੋਂ ਸਦਾ ਸਵਾਰੇ ਗਾਵੈ ਇੰਦੇ ਦਾਸਨ ਬੈਠੇ ਦੇਵਤੇ ਆਦਰ ਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਦੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਾ ਪੰਡਰ ਖੀਸਰ ਜੁਗ ਜੁਗ ਵੇਦਾਂ ਨਾਲੇ ਗਾਵੈ ਮੋਹਣੀਆ ਮਨ ਮੋਹਨਾ ਸੁਰਕਾ ਮਛ ਪਿਆਲੇ ਗਾਵਨ ਰਤਨੇ ਪਾਏ ਤੇਰੇ ਅੜਸੜ ਤੀਰਥ ਨਾਲੇ ਗਾਵੈ ਜੂਦ ਮਹਾਂਬਲ ਸੂਰਾ ਗਾਵੈ ਖਾਣੀ ਚਾਰੇ ਗਾਵਹਿ ਖਣ ਮੰਡਲ ਵਰ ਪੰਡਾ ਕਰਕ ਰੱਖੇ ਤਾਰੇ ਸੇਈ ਤੁਧਨੋ ਗਾਵੈ ਜੂਤਰ ਬਾਮਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇਮੈ ਚਿਤਨ ਆਮਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਾ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੂਸੀ ਜਾਏ ਨਾ ਜਾਸੀ ਰਚਨਾ ਨਿਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੇ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵਤੇ ਦੀ ਵਡਿਆਈ ਜੋਤਸ ਪਾਵੈ ਸੋਈ ਕਰਸੀ ਹੁਕਮਨ ਕਰਨਾ ਜਾਈ ਸੋ ਪਾਤ ਸਾਹੂ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਜਾਈ ਮੁੰਦਾ ਸੰਦੋ ਸਰਮ ਬਾ ਚੂਲੀ ਧਿਆਨ ਕੀ ਕਰੈ ਬਭੂਤ ਕਿੰਥਾ ਕਾਲ ਕੁਵਾਰੀ ਕਾਇਆ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤ ਆਦੇਸ਼ ਤਿਸ ਆਦੇਸ਼ ਆਦ ਨੀਲਾ ਨਾਦਨ ਆ ਜੁਗ ਜੁਗੇ ਕੋਵੇ ਪੁੱਤ ਗਿਆਨ ਦਇਆ ਭੰਡਾਰਨ ਖੜਕੜ ਵਾਜੈ ਨਾਦ ਆਪ ਨਾ ਨਾਥੀ ਸਬਜਾ ਕੀ ਰਿਸ ਦੇਵਰਾ ਸਾਧ ਸੰਯੋਗ ਬੇਜੋਗ ਦੁਇਕਾਰ ਚਲਾਵੈ ਲੇਖੀ ਆਵੈ ਭਾਗ ਆਦੇਸ਼ ਸ ਆਦੇਸ਼ ਆਦ ਨੀਲਾ ਨਾਦਨ ਆ ਜੁਗ ਜੁਗੇ ਕੋਵੇਸ਼ ਏਕਾ ਮਾਈ ਜੁਗਤ ਵਿਆਈ ਤਨ ਚੇਲੇ ਪ੍ਰਵਾਣ ਸੰਸਾਰੀ ਭੰਡਾਰੀ ਕਲਾਏ ਦੀਵਾਣ ਜਿਵਤ ਸੁਭਾਵਾ ਤਮੈਂ ਚਲਾਵੈ ਜਿਵ ਹੋਵੈ ਪ੍ਰਮਾਣ ਉਹ ਵੇਖੈ ਉਹਨਾਂ ਨਦਰਨ ਆਵੈ ਬਹੁਤਾ ਉਹ ਵਿਡਾਣ ਆਦੇਸ਼ ਸ ਆਦੇਸ਼ ਆਦ ਨੀਲਾ ਨਾਦਨ ਆ ਜੁਗ ਜੁਗੇ ਕੋਵੇਸ਼ ਆਸਨ ਲਵੇ ਲਵੇ ਭੰਡਾਰ ਜੋ ਕਿਛ ਪਾਇਆ ਸੁਵੇਕਾ ਵਾਰ ਕਰ ਕਰ ਵੇਖਿਆ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਿਸ ਆਦੇਸ਼ ਆਦ ਨੀਲਾ ਨਾਦਨ ਆਹਤ ਜੁਗ ਜੁਗੇ ਕੋਵੇਸ਼ ਇੱਕ ਦੂ ਦੀ ਪਾਉ ਲੱਖ ਹੋਹੇ ਲੱਖੂ ਮੈਂ ਲਖਵੀਸਾ ਲਾਲਾ ਗਿੰਗੜਾ ਆਖੀਐ ਏਕ ਨਾਮ ਜਗਦੀਸ਼ ਹੇ ਤਰਾਏ ਪਦ ਪਵਣੀਆ ਚੜੀਐ ਹੋਏ ਆਕੀਸਾ ਸੁਣ ਗੱਲਾ ਆਕਾਸ਼ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜਾ ਠੀਸ ਆਖਣ ਜੋਰ ਚੁਪੈ ਨਾ ਜੋਰ ਜੋਰ ਨ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨਾ ਜੋਰ ਜੋਰ ਨਾ ਰਾਜਮਾਲ ਮਨਸੂਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ
ਜਿਸ ਹੱਥ ਜੂਰ ਕਰ ਵੇਖਿਆ ਸੋਏ ਨਾਨਕ ਤੁਮਨੀ ਨਕ ਵੇ ਰਾਤੀ ਰੁਤੀ ਸਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵੇ ਧਰਤੀ ਥਾਵ ਰੱਖੀ ਧਰਮ ਸਾ ਤਿਸ ਵੇ ਜੀ ਜੁਗਤ ਕੇ ਰੰਗ ਦਿਨ ਕੇ ਨਾਮਾਂ ਨੇਕਾ ਅਨੰਤਾ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਦਿੱਤਾ ਸੁਹਿਣ ਪੰਜ ਪ੍ਰਭਾਰ ਨਦਰੀ ਕਰਮ ਬਵੈ ਨਿਸ਼ਾਨ ਕਾਚ ਪਕਾਈ ਉਥੈ ਪਾਏ ਨਾਨਕ ਗਏ ਆ ਜਾ ਪੈ ਜਾਏ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਵੈ ਸੁੰਦਰ ਕੇਤੇ ਕਾਰ ਮਹੇਸ਼ ਕੇਤੇ ਬ੍ਰਹਮਾ ਕਾਰ ਦਗਣੀਆ ਰੂਪ ਰੰਗ ਕੇ ਵੇਸ਼ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਤੂੰ ਪਦੇ ਕੇਤੇ ਏਂਦਾ ਚੰਦ ਸੂਰ ਕੇਤੇ ਕੇਤੇ ਮੰਡਾ ਦੇਸ਼ ਕੇਤੇ ਸਰਬਦਨਾਥ ਕੇਤੇ ਕੇਤੇ ਦੇਵੀ ਵੇਸ਼ ਕੇਤੇ ਦੇਵਦਾਨ ਮੁੰਨ ਕੇਤੇ ਕੇਤੇ ਰਨ ਸਮੰਦ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਭਾਦ ਨਿੰਦ ਕੇਤੀਆਂ ਸੁਰਤੀ ਸੇਵਾ ਕੇਤੇ ਨਾਨਕ ਅੰਤਰ ਅੰਤਰ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਦਿੱਤਾ ਨਾਦ ਬਨੂਦ ਕੂੜਾ ਆਨੰਦ ਸਰਮ ਖੰਡ ਕੀ ਬਾਣੀ ਰੂਪ ਦਿੱਤਾ ਘਾੜ ਦਗਣੀਆ ਬਹੁਤਾਂ ਨੂੰ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੂ ਕਹਿ ਪਿਛੈ ਪਛਤਾਏ ਤਿੱਥੈ ਕਰੀਏ ਸੁਰਤ ਮਤ ਮਨ ਬੁੱਧਾ ਤਿੱਥੈ ਕਰੀਏ ਸੁਰਾਂ ਸਦਾ ਕੀ ਸੁਧਾ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥਾ ਜੋਧ ਮਹਾਂਬਲ ਸੂਰ ਤਨ ਮੈਂ ਰਾਮ ਰਿਆ ਪ੍ਰਭੂਰ ਤਿੱਥਾ ਸੀਤੋ ਸੀਤਾ ਮਹਿਮਾ ਮਾਏ ਤਾਂ ਕੇ ਰੂਪ ਨੰਗ ਤਨੇ ਜਾਏ ਨਾ ਉਹ ਮਰੈ ਨ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਏ ਤਿੱਥਾ ਭਗਤ ਵਸੇ ਕੇ ਲੋਆ ਕਰੇ ਅਨੰਦ ਸੱਚਾ ਮਨ ਸੋਏ ਸੱਚ ਖੰਡ ਵਸੇ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾ ਤਿੱਥਾ ਖੰਡ ਮੰਡਲ ਵਰ ਪੰਡ ਜੇ ਕੋ ਕਥੈ ਤੈ ਅੰਦਰ ਅੰਦ ਤਿੱਥੈ ਲੋ ਲੋ ਆਕਾਰ ਜੇਵ ਜੇਵ ਹੁਕਮ ਤਿਵੈ ਤਿਵਕਾਰ ਵੇਖੈ ਵਿਸੈ ਕਰਮ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਾਤ ਪਾਹਾਰ ਧੀਰਜ ਸੁਨਿਆਰ ਐਰਨ ਮਤ ਵੇਦ ਹਥਿਆਰ ਭਉ ਖਲਾ ਅਗਨ ਤਪਤਾਉ ਭਾਂਡਾ ਪਾਉ ਅੰਮ੍ਰਿਤ ਤਿਸ ਢਾਲ ਕੜੀਐ ਸ਼ਬਦ ਸਚੀ ਟਕਸਾਲ ਜਿਨ ਕਉ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹੱਤ ਦਿਵਸ ਰਾਤ ਵਿਦਾਈ ਦਾਇਆ ਖੀਲਾ ਸਗਲ ਜਗਤ ਚੰਗੇ ਆਈਆਂ ਬੁਰੇ ਆਈਆਂ ਵਾਚਾ ਧਰਮ ਦੂਰ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ ਜਿਨੀ ਨਾਮ ਧਿਆਏ ਆ ਗਏ ਮਸਕਤ ਕਾਲ ਨਾਨਕ ਦੇ ਮੁਖੀ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਧਿਆਏ ਆ ਗਏ ਮਸਕਤ ਕਾਲ ਨਾਨਕ ਦੇ ਮੁਖੀ ਉਜਲੇ ਕੇਤੀ ਛੁੱਟੀ ਨਾਲ ਜਾਪ ਸਾਹਿਬ ਇੱਕ ਓਅੰਕਾਰ ਸਰਗੁਰੂ ਬਰਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ਼੍ਰੀ ਮੁੱਖ ਵਾ ਪਾਤਸ਼ਾਹੀ ਦਸਵੀਂ ਸ਼ਪੈ ਸ਼ੰਤ ਵੈ ਪ੍ਰਸਾਦ ਚੱਕਰ ਤੀਨ ਆਭਰਨ ਜਾਤ ਹਰ ਪਾਤ ਨਹਿਨ ਜੇ ਰੂਪ ਰੰਗ ਅਰ ਰੇਖ ਭੇਖ ਕੂ ਕਹਿਨ ਸਕਤ ਕੇ ਅਚਲ ਮੂਰਤਿ ਅਨੁਪਮ ਪ੍ਰਕਾਸ਼ ਅੰਤੂਜ ਕਿਹੁ ਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਨ ਗਣਜੈ ਤ੍ਰੇ ਪਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਾਂਧਨ ਕੈ ਤਵਾ ਸਰਬਨਾਮ ਕਥਾ ਕਮਨ ਕਰਮ ਨਾਮ ਵਰਨ ਸੁਮਤ ਭੁਜੰਗ ਬ੍ਰਿਆਰ ਛੰਦ ਨਮਸਤਮੰ ਅਕਾਲੇ ਨਮਸਤਮੰ ਕਿਰਪਾਲੇ ਨਮਸਤੰ ਆਰੂਪੇ ਨਮਸਤੰ ਅਨੂਪੇ ਨਮਸਤੰ ਅਪੇਖੇ ਨਮਸਤੰ ਅਲੇਖੇ ਨਮਸਤੰ ਅਕਾਏ ਨਮਸਤੰ ਅਜਾਏ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਅਨਾਮੇ ਨਮਸਤੰ ਅਠਾਮੇ ਨਮਸਤੰ ਅਕਰਮੰ ਨਮਸਤੰ ਅਧਰਮੰ ਨਮਸਤੰ ਅਨਾਮੰ ਨਮਸਤੰ ਅਤਾਮੰ ਨਮਸਤੰ ਅਜੀਤੇ ਨਮਸਤੰ ਅਪੀਤੇ ਨਮਸਤੰ ਅਬਾਹੇ ਨਮਸਤੰ ਅਟਾਹੇ
ਨਮਸਤੰਗਾ ਨੀਲੇ, ਨਮਸਤੰਗਾ ਨਾਦੇ, ਨਮਸਤੰਗਾ ਸ਼ੇਦੇ, ਨਮਸਤੰਗਾ ਗਾਧੇ, ਨਮਸਤੰਗਾ ਗੰਜੇ, ਨਮਸਤੰਗਾ ਪੰਜੇ, ਨਮਸਤੰਗ ਉਦਾਰੇ, ਨਮਸਤੰਗਾ ਪਾਰੇ, ਨਮਸਤੰਗ ਸਵੇਕਾ, ਨਮਸਤੰਗਾ ਨੇਕਾ, ਨਮਸਤੰਗਾ ਭੂਤੇ, ਨਮਸਤੰਗਾ ਜੂਪੇ, ਨਮਸਤੰਗ ਨਿਰਕਰਮੇ, ਨਮਸਤੰਗ ਨਿਰਭਰਮੇ, ਨਮਸਤੰਗ ਨਿਰਦੇਸੇ, ਨਮਸਤੰਗ ਨਿਰਭੇਸੇ, ਨਮਸਤੰਗ ਨਿਰਨਾਮੇ, ਨਮਸਤੰਗ ਨਿਰਕਾਮੇ, ਨਮਸਤੰਗ ਨਿਰਧਾਤੇ, ਨਮਸਤੰਗ ਨਿਰਕਾਤੇ, ਨਮਸਤੰਗ ਨਿਰਧੂਤੇ, ਨਮਸਤੰਗਾ ਭੂਤੇ, ਨਮਸਤੰਗਾ ਲੋਕੇ, ਨਮਸਤੰਗਾ ਸ਼ੋਕੇ, ਨਮਸਤੰਗ ਨਿਰਤਾਪੇ, ਨਮਸਤੰਗਾ ਥਾਪੇ, ਨਮਸਤੰਗ ਦਰਮਾਨੇ, ਨਮਸਤੰਗ ਨਿਧਾਨੇ, ਨਮਸਤੰਗਾ ਗਾਹੇ, ਨਮਸਤੰਗਾ ਬਾਹੇ, ਨਮਸਤੰਗ ਤਰਵਰਗੇ, ਨਮਸਤੰਗਾ ਸਰਗੇ, ਨਮਸਤੰਗ ਪ੍ਰਭੋਗੇ, ਨਮਸਤੰਗ ਸਜੋਗੇ, ਨਮਸਤੰਗਾ ਰੰਗੇ, ਨਮਸਤੰਗਾ ਪੰਗੇ, ਨਮਸਤੰਗਾ ਗਮੇ, ਨਮਸਤਸਤ ਰਮੇ, ਨਮਸਤੰਗ ਜਲਾਸਰੇ, ਨਮਸਤੰਗ ਨਿਰਾਸਰੇ, ਨਮਸਤੰਗਾ ਜਾਤੇ, ਨਮਸਤੰਗਾ ਪਾਤੇ, ਨਮਸਤੰਗ ਅਮਦਵੇ, ਨਮਸਤਸਤ ਅਰਵੇ, ਆਦੇਸੰਗ ਆਦੇਸੇ, ਨਮਸਤੰਗ ਅਪੀਸੇ, ਨਮਸਤੰਗ ਨਿਰਤਾਮੇ, ਨਮਸਤੰਗ ਨਿਰਵਾਮੇ, ਨਮੋ ਸਰਵਕਾਲੇ, ਨਮੋ ਸਰਵਦਿਆਲੇ, ਨਮੋ ਸਰਵਰੂਪੇ, ਨਮੋ ਸਰਵਭੂਪੇ, ਨਮੋ ਸਰਵਖਾਪੇ, ਨਮੋ ਸਰਵਥਾਪੇ, ਨਮੋ ਸਰਵਕਾਲੇ, ਨਮੋ ਸਰਵਪਾਲੇ, ਨਮਸਤਸਤ ਦੇਵ, ਨਮਸਤੰ ਅਪੇਵ, ਨਮਸਤੰ ਅਜਨਮੇ, ਨਮਸਤੰ ਸਵਬਨਮੇ, ਨਮੋ ਸਰਵਗੌਨੇ, ਨਮੋ ਸਰਵਪੌਨੇ, ਨਮੋ ਸਰਵਰੰਗੇ, ਨਮੋ ਸਰਵਪੰਗੇ, ਨਮੋ ਕਾਲਕਾਲੇ, ਨਮਸਤਸਤ ਦਿਆਲੇ, ਨਮਸਤੰਗਾ ਵਰਣੇ, ਨਮਸਤੰਗਾ ਮਰਣੇ, ਨਮਸਤੰ ਜਰਾਰੰਗ, ਨਮਸਤੰ ਕਰਤਾਰੰਗ, ਨਮੋ ਸਰਵਤੰਦੇ, ਨਮੋ ਸਾਬੰਦੇ, ਨਮਸਤੰਗ ਨਿਰਸਾਕੇ, ਨਮਸਤੰਗ ਨਿਰਬਾਕੇ, ਨਮਸਤੰਗ ਰਹੀਮੇ, ਨਮਸਤੰਗ ਕਰੀਮੇ, ਨਮਸਤੰਗ ਆਨੰਦੇ, ਨਮਸਤੰਗ ਮਹੰਦੇ, ਨਮਸਤਸਤ ਰਾਗੇ, ਨਮਸਤੰਗ ਸੁਹਾਗੇ, ਨਮੋ ਸਰਵਸੁਖੰ, ਨਮੋ ਸਰਵਭੂਖੰ, ਨਮੋ ਸਰਵਕਰਤਾ, ਨਮੋ ਸਰਵਹਰਤਾ, ਨਮੋ ਜੋਗ ਜੋਗੇ, ਨਮੋ ਭੋਗੇ, ਨਮੋ ਸਰਵਦਿਆਲੇ, ਨਮੋ ਸਰਵਪਾਲੇ, ਚਾਚਰੀ ਸ਼ਾਂਤ ਪ੍ਰਸਾਦ, ਅਰੂਪ ਹੈ, ਅਨੂਪ ਹੈ, ਜੂ ਹੈ, ਅਭੂ ਹੈ, ਲੇਖ ਹੈ, ਭੇਖ ਹੈ, ਨਾਮ ਹੈ, ਕਾਮ ਹੈ, ਅਧੀ ਹੈ, ਪੇ ਹੈ, ਜੀਤ ਹੈ, ਪੀਤ ਹੈ, ਤਰਮਾਨ ਹੈ, ਅੰਦਾਨ ਹੈ, ਤਰਵਰਗ ਹੈ, ਸਰਗ ਹੈ, ਨੀਣ ਹੈ, ਨਾਦ ਹੈ, ਜੇ ਹੈ, ਜਾਤ ਹੈ, ਜਨਮ ਹੈ, ਵਰਣ ਹੈ, ਮੂਤ ਹੈ, ਪਰਣ ਹੈ, ਅਗੰਜ ਹੈ, ਪੰਜ ਹੈ, ਚੂਜ ਹੈ, ਚੰਜ ਹੈ, ਮੀਕ ਹੈ, ਰਫੀਕ ਹੈ, ਧੰਦ ਹੈ, ਬੰਧ ਹੈ, ਨਰਬੂਜ ਹੈ, ਸੂਜ ਹੈ, ਅਕਾਲ ਹੈ, ਜਾਲ ਹੈ, ਹਲਾ ਹੈ, ਜਾ ਹੈ, ਅਨੰਤ ਹੈ, ਮਹੰਤ ਹੈ, ਲੀਕ ਹੈ, ਨਰਸਰੀਕ ਹੈ, ਨਿਰਲੰਬ ਹੈ, ਸੰਭ ਹੈ, ਅਗੰਭ ਹੈ, ਜਮ ਹੈ, ਭੂਤ ਹੈ, ਛੂਤ ਹੈ, ਲੋਕ ਹੈ, ਸ਼ੋਕ ਹੈ, ਕਰਮ ਹੈ, ਪਰਮ ਹੈ, ਜੀਤ ਹੈ, ਪੀਤ ਹੈ, ਅਬਾਹ ਹੈ, ਗਾਹ ਹੈ, ਮਾਨ ਹੈ, ਦਾਨ ਹੈ, ਅਨੇਕ ਹੈ, ਫਿਰ ਏਕ ਹੈ, ਉਜੰਗ ਪ੍ਰਿਆਰ ਛੰਦ, ਨਮੋ ਸਰਾ ਮਾਨੇ, ਸਮਸਤੀ ਨਦਾਨੇ, ਨਮੋ ਦੇਵੇ, ਅਪੇਖੀ ਅਪੇਵੇ, ਨਮੋ ਕਾਲ ਕਾਲੇ, ਨਮੋ ਸਰਾ ਪਾਲੇ, ਨਮੋ ਸਰਬ ਗੌਣੇ, ਨਮੋ ਸਰਾ ਪੌਣੇ, ਅਨੰਗੀ ਅਨਾਥੇ, ਨਿਰਸੰਗੀ ਪਰਮਾਥੇ, ਨਮੋ ਪਾਨ ਪਾਨੇ, ਨਮੋ ਮਾਨ ਮਾਨੇ, ਨਮੋ ਚੰਦਰ ਚੰਦਰੇ, ਨਮੋ ਪਾਨ ਪਾਨੇ, ਨਮੋ ਗੀਤ ਗੀਤੇ, ਨਮੋ ਦਾਨ ਦਾਨੇ, ਨਮੋ ਨਿਰਤ ਨਿਰਤੇ, ਨਮੋ ਨਾਦ ਨਾਦੇ, ਨਮੋ ਪਾਨ ਪਾਨੇ, ਨਮੋ ਬਦ ਬਾਦੇ, ਅਨੰਗੀ ਅਨਾਮੇ, ਸਮਸਤੀ ਸਰੂਪੇ, ਪ੍ਰਭੰਗੀ ਪਰਮਾਥੇ, ਸਮਸਤੀ ਵਿਭੂਤੇ, ਕਲੰਕੰ ਬਿਨਾ ਨੇ ਕਲੰਕੀ ਸਰੂਪੇ, ਨਮੋ ਰਾਜੇਸ਼ਵਰੰ ਪਰਮ ਰੂਪੇ, ਨਮੋ ਜੋ ਜੁਗੇਸ਼ਵਰੰ ਪਰਮ ਸਿੱਧੇ, ਨਮੋ ਰਾਜੇਸ਼ਵਰੰ ਪਰਮ ਬ੍ਰਿਧੇ, ਨਮੋ ਸ਼ਸਤ੍ਰਪਾਣੇ, ਨਮੋ ਅਸਤ੍ਰਮਾਣੇ, ਨਮੋ ਪਰਮ ਗਿਆਤਾ, ਨਮੋ ਨੋ ਮਾਤਾ, ਅਪੇਖੀ ਅਪਰਮੀ ਅਭੋਗੀ ਅਭੁਗਦੇ, ਨਮੋ ਜੋ ਜੁਗੇਸ਼ਵਰੰ ਪਰਮ ਜੁਗਤੇ, ਨਮੋ ਨੇਤ ਨਾਰਾਇਣੇ ਕਰੂਰ ਕਰਮੇ, ਨਮੋ ਪ੍ਰੇਤ ਅਪ੍ਰੇਤ ਦੇਵੇ ਸੋਧਰਮੇ, ਨਮੋ ਹਰਤਾ ਨਮੂਣਾ ਰੂਪੇ, ਨਮੋ ਸਾਹਸਾਹੰ, ਨਮੋ ਭੂਪੇ, ਨਮੋ ਦਾਨ ਦਾਨੇ, ਨਮੋ ਬਰਮਾਨੇ, ਨਮੋ ਰੋ ਰੋਗੇ, ਨਮਸਤੰ ਸ਼ਿਲਾਨੰ, ਨਮੋ ਮੰਤਰ ਮੰਤਰੰ, ਨਮੋ ਜਨ ਜੰਤਰੰ, ਨਮੋ ਨਮੋ ਇਸ਼ਟ ਇਸ਼ਟੇ, ਨਮੋ ਤੰਤਰ ਤੰਤਰੰ, ਸਦਾ ਸਚਿਦਾਨੰਦ ਸਰਵੰ ਵਰਣਾਸੀ, ਅਨੂਪੇ ਅਰੂਪੇ ਸਮਸਤੰ ਨਿਵਾਸੀ,
ਸਦਾ ਸਿੱਧਦਾ ਬੁੱਧਦਾ ਬ੍ਰਿਦ ਕਰਤਾ ਅਦੋ ਉਰਦ ਅਰਦੰ ਅਗਨ ਓਗ ਹਰਤਾ ਪਰਮ ਪਰਮ ਪਰਮੇਸ਼ਵਰੰ ਪੁਰਸ਼ ਪਾਲੰ ਸਦਾ ਸਰਬਦਾ ਸਿਰਦਾਤਾ ਦਿਆਲੰ ਅਸ਼ੇਦੀ ਅਭੇਦੀ ਅਨਾਮੰਗਾ ਕਾਮੰ ਸਮਸਤੋ ਪਰਾਜੀ ਸਮਸਤਸਤਾਮੰ ਤੀਰਾ ਜੋਰ ਚਾਚਰੀ ਛੰਦ ਜਲੇ ਹੈ ਥਲੇ ਹੈ ਭੀਤ ਹੈ ਭੀ ਹੈ ਪ੍ਰਭੂ ਹੈ ਜੂ ਹੈ ਦੀਸ ਹੈ ਭੀ ਸੈ ਭੁਜੰਗ ਪ੍ਰਿਆਰ ਛੰਦ ਅਗਾਧੇ ਅਬਾਧੇ ਆਨੰਦੀ ਸਰੂਪੇ ਨਮੋ ਸਰਾਮਾਨੇ ਸਮਸਤੀ ਨਿਧਾਨੇ ਨਮਸਤਮੰਗ ਨਿਰਦਾਥੇ ਨਮਸਤਮੰਗ ਪਰਮਾਥੇ ਨਮਸਤਮੰਗ ਅਗੰਜੇ ਨਮਸਤਮੰਗ ਅਭੰਜੇ ਨਮਸਤਮੰਗ ਅਕਾਲੇ ਨਮਸਤਮੰਗ ਅਪਾਲੇ ਨਮੋ ਸਰਵਦੇਸੇ ਨਮੋ ਸਰਾਪੇਸੇ ਨਮੋ ਰਾਜ ਰਾਜੇ ਨਮੋ ਸਾ ਸਾਜੇ ਨਮੋ ਸਾ ਸਾਏ ਨਮੋ ਮਾ ਮਾਏ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋ ਸੋਖੇ ਨਮੋ ਸਰਬ ਰੋਗੇ ਨਮੋ ਸਰਾ ਭੋਗੇ ਨਮੋ ਸਰਬ ਜੀਤੰ ਨਮੋ ਸਰਾ ਪੀਤੰ ਨਮੋ ਸਰਬ ਗਿਆਨੰ ਨਮੋ ਪਰਮਤਾਨੰ ਨਮੋ ਸਰਾ ਮੰਤਰੰ ਨਮੋ ਸਰਬ ਜੰਤਰੰ ਨਮੋ ਸਰਾ ਦ੍ਰਿਸੰ ਨਮੋ ਸਰਾ ਕ੍ਰਿਸੰ ਨਮੋ ਸਰਬਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀ ਬੀਜੇ ਆਖਿਜੇ ਆਭਿਜੇ ਸਮਸਤੰ ਪ੍ਰਸਿਜੇ ਕਿਰਪਾਲੰ ਸਰੂਪੇ ਕੁਕਰਮੰ ਵਰਣਾਸੀ ਸਦਾ ਸਰਬਦਾ ਰਿਤ ਸਿਦੰ ਨਵਾਸੀ ਚਰਪਣ ਛੰਦ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੀ ਅਚਲ ਭੋਗੀ ਅਚਲ ਰਾਜੀ ਅਟਲ ਸਾਜੇ ਅਖਲ ਧਰਮ ਆਲਾ ਕਰਮ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਭਾਨੇ ਸਰਬੰਗ ਮਾਨੇ ਸਰਬੰਗ ਪ੍ਰਾਣੰਗ ਸਰਬੰਗ ਤ੍ਰਾਣੰਗ ਸਰਬੰਗ ਭੁਗਤਾ ਸਰਬੰ ਜੁਗਤਾ ਸਰਬੰਗ ਦੇਵੰ ਸਰਬੰ ਭੇਵੰ ਸਰਬੰਗ ਕਾਲੇ ਸਰਬੰ ਪਾਲੇ ਰੂਵਾਲ ਛੰਦ ਪ੍ਰਸਾਦ ਆਦਿ ਰੂਪ ਨਾਮ ਜੂਨ ਪੁਰਖਾ ਪਾਰ ਸਰਬਾਂ ਤਰਮਾਨ ਦੇ ਭੇ ਵਾਦ ਉਦਾ ਸਰਬ ਪਾਲਕ ਸਰਬ ਕਾਲਕ ਸਰਬ ਕੋ ਪਨਕਾਲ ਜਤਰ ਤਤਰ ਬਰਾਜ ਹੀਮ ਦੂਤ ਰੂਪ ਰਸਾ ਨਾਮ ਠਾਮ ਨਾ ਜਾ ਜਾਕਰ ਰੂਪ ਰੰਗ ਨਾਰੇਖ ਆਦਿ ਪੁਰਖ ਉਦਾਰ ਮੂਰਤ ਅਜੂਨ ਆਦ ਸੇਖ ਆਦਿ ਸੌਰਣਾ ਭੇਹ ਜਾਕਰ ਰੂਪ ਰੇਹ ਨਾਰਾਗ ਜਤਰ ਤਤਰ ਦਿਸ਼ਾ ਵਿਸ਼ਾ ਹੋਏ ਭਲਿਓ ਅਨੁਰਾਗ ਨਾਮ ਕਾਮਹੀਣ ਪੇਹ ਤਾਮ ਹੂ ਨਾ ਜਾਹੇ ਸਰਮਾਂ ਸਰਬਤਰ ਮਾਂ ਸਦਾ ਮਾਨਤਾ ਹੇਕ ਮੂਰਤਨੇ ਦਰਸ਼ਨਾ ਕੀਨ ਰੂਪ ਅਨੇਕ ਖੇਲ ਖੇਲਾ ਖੇਲ ਖੇਲਣੇ ਅੰਤ ਕੋ ਹਰੇਕਾ ਦੇ ਪੇਵ ਨਾ ਜਾ ਨਹੀਂ ਜੈ ਭੇ ਦਰਖ ਦੇਵ ਰੂਪ ਰੰਗ ਨਾ ਜਾਤ ਪਾਸੂ ਜਾਨੀ ਕੇ ਜੇ ਤਾਤ ਮਾਰ ਨਾ ਜਾ ਜਾਕਰ ਜਨਮ ਮਰਨ ਵਹੀਨ ਚੱਕਰ ਬੱਕਰ ਫਿਰੇ ਚਤਰ ਚੱਕ ਮਾਨ ਹੀ ਵਰਦੀ ਲੋ ਚੌਦਾ ਕੀ ਵਿਖਿਆ ਜਗ ਜਾਪ ਹੀ ਜੇ ਜਾਪ ਆ ਦੇਵਨਾ ਮੂਰਤ ਥਾਪਿਓ ਸਭ ਜੇਸਾ ਪਰਮ ਰੂਪਨੀ ਮੂਰਤ ਪੂਰਨ ਪੁਰਖਾ ਪਾਰ ਸਰਬ ਬਿਸਵ ਰਚਿਓ ਸਵੰਭਵ ਗਣ ਪੰਜਨ ਹਾ ਕਾਲਹੀਣ ਕਲਾ ਸੰਯੁਗਤ ਅਕਾਲ ਪੁਰਖ ਦੇਸ਼ ਧਰਮ ਤਾਮ ਸੋ ਪਰਮ ਰੈ ਭੂਤ ਲਖ ਭੀ ਸਾਇ ਅੰਗਰਾ ਨਾਰੰਗ ਜਾਕ ਜਾਤ ਪਾ ਨਾ ਨਾਮ ਗਰਭ ਗੰਜਾ ਦੁਸ਼ਟ ਬੰਜਨ ਮੁਕਤਾਇ ਕਾਮ ਆਪ ਰੂਪ ਮੀਕਨ ਉਸਤਦੇ ਪੁਰਖ ਵਧੂਤਾ ਗਰਭ ਗੰਜਨ ਸਰਾ ਭੰਜਨ ਆਦਿ ਨੂੰ ਪਾਸੂਤ ਅੰਗ ਹੀ ਨ ਭੰਗ ਨਾਤਮੇ ਪੁਰਖ ਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਬ੍ਰਿਤ ਪਾਰ ਸਰਬ ਗੰਦਾ ਸਰਬ ਹੰਦਾ ਸਰਬ ਤੇ ਅਨਭੇਖਾ ਸਰਬ ਸ਼ਾ ਨ ਜਾਨਹੀ ਜਾ ਰੂਪ ਰੰਗਾਰੇ ਕਰਮ ਵੀ ਪੁਰਾਣ ਜਾ ਕੇ ਨੇਤ ਪਾ ਨੇਤਾ ਕੂੜ ਸਿੰਘ ਪੁਰਾਣ ਸ਼ਾਸਤਰ ਨਾਇਆ ਵੀ ਮਚੇਤਾ ਬਧੂ ਭਾਰ ਛੰਦ ਵੈ ਪ੍ਰਸਾਦ ਗੁਣ ਗਾਨ ਉਦਾਰ ਮਹਿਮਾ ਅਪਾਰ ਆਸਨੇ ਆਪੰਗ ਉਪਮਾਇ ਅਨੰਗ ਅਨੁਭਵ ਪ੍ਰਕਾਰ ਨਿਰਦਨਿਆ ਨਾਸ ਆਜਾਨ ਬਾਹੂ ਸ਼ਾਨ ਸ਼ਾਹ ਰਾਜਾਨ ਰਾ ਭਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਇੰਦਰਾਨ ਇੰਦਰ ਬਾਲਾਨ ਬਾਰੰਕਾਰੰ ਕਾਲਾਨ ਕਾਲ ਅਨੁਭੂਤ ਅੰਗ ਆਭਾਇ ਅਪੰਗ
ਗਤ ਮਿਤਿ ਆਪਾਰ ਗੁਣ ਗਣਿ ਉਦਾਰ ਮਨ ਕਰ ਪਰੜਾ ਨਿਰਭੈ ਨਿਕਾਮ ਅਤ ਦੁਤ ਪ੍ਰਚੰਡ ਨਿਤ ਕਰੇ ਆਖੰਡ ਆਲਸਿਆ ਕਰਮ ਆਦਿਰਸਿਆ ਧਰਮ ਸਰਬਾ ਪ੍ਰਣਾਂਡਿਆ ਨੰਨ ਵਾਡਿਆ ਚਾਚਰੀ ਸ਼ੰਤ ਵੈ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀਅੰ ਕਰੀਅੰ ਦਰਦਾਮੇ ਆਕਾਮੇ ਭੁਜੰ ਬਰਿਆਰ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ ਚਤਰ ਚੱਕਰ ਵਰਤੀ ਚਤਰ ਚੱਕਰ ਵਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨਿਆ ਚਤਰ ਚੱਕਰ ਦਾਨਿਆ ਚਾਚਰੀ ਛੰਦ ਨਾ ਸਤਰਾ ਨ ਮਿੱਤਰਾ ਨ ਭਰਮੰ ਨ ਮਿੱਤਰਾ ਨ ਕਰਮੰ ਨ ਕਾਏ ਆ ਜਨਮੰ ਆ ਜਾਏ ਨਾ ਚਿੱਤਰਾ ਨ ਮਿੱਤਰਾ ਪਰੇ ਹੈ ਪਵਿੱਤਰਾ ਪ੍ਰਥੀਸਾ ਆਦੀਸਾ ਆਦ੍ਰਿਸਾ ਆਕ੍ਰਿਸਾ ਭਗਵਤੀ ਛੰਦ ਵੈ ਪ੍ਰਸਾ ਕਤੇ ਕੀ ਆ ਸ਼ਿਜ ਦੇਸਾ ਕੀ ਆ ਭਿਜ ਭੀਸਾ ਕੀ ਆ ਗੰਜ ਕਰਮੈ ਕੀ ਆ ਪੰਜ ਪਰਮੈ ਕੀ ਆ ਭਿਜ ਲੋਕੈ ਕੀ ਆ ਦਿਤ ਸੁਕੈ ਕੇ ਵਧੂਤ ਵਰਣੈ ਕੇ ਵਿਭੂਤ ਕਰਣੈ ਕੇ ਰਾਜੰ ਪ੍ਰਭਾ ਹੈ ਕੇ ਧਰਮੰ ਤੁਜਾ ਹੈ ਕੀ ਆ ਸ਼ੋਕ ਵਰਣੈ ਕੇ ਸਰਬਾਇਆ ਵਰਣੈ ਕੇ ਜਗਤੰ ਕ੍ਰਿਤੀ ਹੈ ਕੇ ਸ਼ਤਰੰ ਛਤਰੀ ਹੈ ਕੇ ਬ੍ਰਹਮੰ ਸਰੂਪੈ ਕੇ ਅਨੁਪਾਨੂਪੈ ਕੇ ਆਦ ਦੇਵ ਹੈ ਕੇ ਆਪ ਪੇਵ ਹੈ ਕਿ ਚਿਤਰੰ ਬਹੀਨੈ ਕੇ ਕੈ ਦੀਨੈ ਕੇ ਰੋਜੀ ਰਜਾ ਕੈ ਰਹੀਮੈ ਰਿਹਾ ਕੈ ਕੇ ਪਾ ਬੇ ਅਬ ਹੈ ਕਿ ਗੈ ਬਲੋ ਗੈ ਬਹਿ ਕੇ ਅਫਲੋ ਗੁਨਾ ਹੈ ਕਿ ਸ਼ਾਹਨ ਸ਼ਾਹ ਹੈ ਕੇ ਕਾਰਣ ਗੁਣਿੰਦ ਹੈ ਕਿ ਰੋਜੀ ਦੇਹੰਦ ਹੈ ਕਿ ਰਾਜਕ ਰਹੀਮ ਹੈ ਕੇ ਕਰਮੰ ਕਰੀਮ ਹੈ ਕੇ ਸਰਬੰ ਕਲੀ ਹੈ ਕੇ ਸਰਬੰ ਦਲੀ ਹੈ ਕੇ ਸਰਵਤਰ ਮਾਨਿਆ ਕੇ ਸਰਵਤਰ ਦਾਨਿਆ ਕੇ ਸਰਵਤਰ ਗਾਉਣੇ ਕੇ ਸਰਵਤਰ ਪਾਉਂਦੇ ਕੇ ਸਰਵਤਰ ਦੇਸਾ ਕੇ ਸਰਵਤਰ ਪੇਸਾ ਕੇ ਸਰਵਤਰ ਰਾਜਾ ਕੇ ਸਰਵਤਰ ਸਾਜਾ ਕੇ ਸਰਵਤਰ ਦੀਨਾ ਕੇ ਸਰਵਤਰ ਅਣੀਨਾ ਕੇ ਸਰਵਤਰ ਜਾਹੋ ਕੇ ਸਰਵਤਰ ਪਾਹੋ ਕੇ ਸਰਵਤਰ ਦੇਸਾ ਕੇ ਸਰਵਤਰ ਪੇਸਾ ਕੇ ਸਰਵਤਰ ਕਾਲਾ ਕੇ ਸਰਵਤਰ ਪਾਲਾ ਕੇ ਸਰਵਤਰ ਹੰਤਾ ਕੇ ਸਰਵਤਰ ਗੰਤਾ ਕੇ ਸਰਵਤਰ ਭੇਖੀ ਕੇ ਸਰਵਤਰ ਭੇਖੀ ਕੇ ਸਰਵਤਰ ਕਾਜਾ ਕੇ ਸਰਵਤਰ ਰਾਜਾ ਕੇ ਸਰਵਤਰ ਸੁਖ ਹੈ ਕੇ ਸਰਵਤਰ ਭੁੱਖ ਹੈ ਕੇ ਸਰਵਤਰ ਤ੍ਰਾਣ ਹੈ ਕੇ ਸਰਵਤਰ ਪ੍ਰਾਣ ਹੈ ਕੇ ਸਰਵਤਰ ਦੇਸਾ ਕੇ ਸਰਵਤਰ ਪੇਸਾ ਕੇ ਸਰਵਤਰ ਮਾਨਿਆ ਸਦਾ ਵੰ ਪ੍ਰਧਾਨਿਆ ਕੇ ਸਰਵਤਰ ਜਾਪਿਆ ਕੇ ਸਰਵਤਰ ਸਾਪਿਆ ਕੇ ਸਰਵਤਰ ਭੰਨ ਕੇ ਸਰਵਤਰ ਮਨ ਕੇ ਸਰਵਤਰ ਇੰਦਰ ਕੇ ਸਰਵਤਰ ਚੰਦਰ ਕੇ ਸਰਪੰ ਕਲੀਮ ਕੇ ਪਰਮੰ ਭਾਈ ਮੈਂ ਕੇ ਆਕਲ ਅਲਮ ਕੇ ਸਾਹਿਬ ਕਲਮ ਕੇ ਉਸ ਨਲ ਵਜੂ ਹੈ ਤਮਾਮ ਰਜੂ ਹੈ ਹਮੇ ਸਰ ਸਲਾਮ ਸਰੀ ਕਦਮ ਦਮ ਗਨੀਮ ਸ਼ਿਕਸ਼ਤੇ ਗਰੀਬ ਬਰਸਤ ਬਿਲ ਦਲ ਮਕਾਨ ਜਮੀਨ ਦਲ ਜਮਾਨ ਤਮੀ ਜਲ ਤਮਾਮ ਰਜੂ ਨਿਧਾਨ ਹਰੀ ਫਲਾ ਜੀ ਮੈ ਰਜਾਇਕ ਜਕੀਨ ਹੈ ਨੇਕੋ ਤਰੰਗ ਹੈ ਭੇਦ ਹੈ ਪੰਗ ਹੈ ਅਜੀਜ ਨਵਾਜ ਹੈ ਗਨੀਮਲ ਖਰਾਜ ਹੈ ਨੇ ਰੁਕਤਾ ਸਰੂਪ ਹੈ ਤਰੇ ਮੁਕਤਾ ਬਭੂਤਾ ਪ੍ਰਾਪੁਗਤ ਪ੍ਰਭਾ ਹੈ ਸੁਜੁਗਤ ਸੁਦਾ ਹੈ ਸਦਾ ਵੰ ਸਰੂਪ ਹੈ ਭੇਦੀ ਅਨੂਪ ਹੈ ਸਮਸਤੋ ਪ੍ਰਾਜ ਹੈ ਸਦਾ ਸਰਬ ਸਾਜ ਹੈ ਸਮਸਤਰ ਸਲਾਮ ਹੈ ਸਦਾ ਭਲਾ ਕਾਮ ਹੈ ਨਿਰਬਾਦ ਸਰੂਪ ਹੈ ਗਾਦ ਹੈ ਨੂਪ ਹੈ ਓਂਗਾਦ ਰੂਪੇ ਅਨਾਦ ਸਰੂਪ ਹੈ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਕਾਮੇ ਤ੍ਰਿਵਰਗੰ ਤ੍ਰਿਭਾਦੇ ਅਗੰਜੇ ਅਗਾਧੇ ਸੁਭੰ ਸਰਭਾਗੇ ਸੁਸਰਭਾਨੁਰਾਗੇ ਤ੍ਰੇ ਭੁਗਤਾ ਸਰੂਪ ਹੈ ਛਿਜ ਹੈ ਛੂਤ ਹੈ ਕੇ ਨਰਕੰ ਵਰਣਾਸ ਹੈ ਪ੍ਰਥੀ ਪ੍ਰਭਾਸ ਹੈ ਨੇਰ ਉਗਤਾ ਪ੍ਰਭਾ ਹੈ ਸਦੈਵੰ ਸਦਾ ਹੈ ਬੇਭੁਗਤਾ ਸਰੂਪ ਹੈ ਪ੍ਰਭਜੁਗਤਾ ਅਨੂਪ ਹੈ ਨੇਰੁਕਤਾ ਸਦਾ ਹੈ ਬੇਭੁਗਤਾ ਪ੍ਰਭਾ ਹੈ ਅਨੁਕਤਾ ਸਰੂਪ ਹੈ ਪ੍ਰਭ ਜੁਗਤਾ ਅਨੂਪ ਹੈ ਚਾਚਰੀ ਛੰਦ ਅਭੰਗ ਹੈ ਨੰਗ ਹੈ ਭੀਖ ਹੈ ਲੇਖ ਹੈ ਅਭਰਮ ਹੈ ਕਰਮ ਹੈ ਨਾਦ ਹੈ ਜੁਗਾਦ ਹੈ
ਅਜਹਿ ਬਹਿ ਮੂਤ ਹੈ ਦੂਤ ਹੈ ਨਾਸ ਹੈ ਉਦਾਸ ਹੈ ਧੰਦ ਹੈ ਬੰਧ ਹੈ ਭਗਤ ਹੈ ਬਿਰਗਤ ਹੈ ਅਨਾਸ ਹੈ ਪ੍ਰਕਾਸ਼ ਹੈ ਨਿਚਿੰਤ ਹੈ ਸੁਨਿੰਤ ਹੈ ਲਿਖ ਹੈ ਦਿਖ ਹੈ ਲੀਕ ਹੈ ਪੀਖ ਹੈ ਅਟਾ ਹੈ ਗਾਹ ਹੈ ਸੰਭ ਹੈ ਗੰਭ ਹੈ ਨੀਰ ਹੈ ਨਾਦ ਹੈ ਨਿਤ ਹੈ ਸੁਨਿਤ ਹੈ ਅਜਾਤ ਹੈ ਆਜਾਦ ਹੈ ਚਿਰਪੜ ਸ਼ੰਤ ਪ੍ਰਸਾਦ ਸਰਬੰਗ ਹੰਤਾ ਸਰਬੰਗ ਅੰਤਾ ਸਰਬੰਗ ਖਿਆਤਾ ਸਰਬੰਗ ਗਿਆਤਾ ਸਰਬੰਗ ਹਰਤਾ ਸਰਬੰਗ ਕਰਤਾ ਸਰਬੰਗ ਬ੍ਰਾਣੂ ਸਰਬੰਗ ਤ੍ਰਾਣੂ ਸਰਬੰ ਕਰਮਾ ਸਰਬੰ ਧਰਮਾ ਸਰਬੰ ਜੁਗਤਾ ਸਰਬੰ ਮੁਕਤਾ ਰਿਸ਼ਾਵਲ ਸੰਤ ਪ੍ਰਸਾਦ ਨਮੋ ਦਰਕਨਾਸੀ ਸਦਾ ਪ੍ਰਕਾਸੀ ਅਨੰਗੰ ਸਰੂਪੇ ਅਭੰਗੰ ਵਿਭੂਤੇ ਪਰਮਾਥੰ ਪਰਮਾਥੇ ਸਦਾ ਸਰਬਸਾਥੇ ਅਗਾਧ ਸਰੂਪੇ ਨਿਰਭਾਵ ਬੂਤੇ ਅਨੰਗੀ ਅਨੰ

ਮਾਲੈ ਕੀਰਤਨ ਜਮਾਲੈ ਗਰੀ ਮੁਲਖ ਰਾਜ ਹੈ ਗਰੀ ਵਲਨਵਾਦ ਹੈ ਹਰੀ ਫੁਲ ਛਕਨ ਹੈ ਰਾਸਰ ਫਿਕਨ ਹੈ ਕਲੰਕੰ ਬਲਨਾਸ ਹੈ ਸਮਤਨ ਨਿਵਾਸ ਹੈ ਗੰਜਲਾ ਗਰੀਮ ਹੈ ਰਜਾਇਕ ਰਹੀਮ ਹੈ ਸਮਸਲ ਜੁਬਾ ਹੈ ਕਿ ਸਹਿਬ ਕਿਰਾ ਹੈ ਕਿ ਨਰਕੰ ਬਲਨਾਸ ਹੈ ਬਹਿਸਤੁਲ ਨਿਵਾਸ ਹੈ ਕਿ ਸਰਬਲ ਗਵਨ ਹੈ ਮਿਸਲ ਰਵਨ ਹੈ ਤਮਾਮਨ ਤਮੀਜ ਹੈ ਸਮਸਤਲਾ ਜੀਜ ਹੈ ਪਰੰਬਰ ਮੀਸ ਹੈ ਸਮਸਤਲਾ ਦੀਸ ਹੈ ਅਦੇਸੁਲਾ ਲੇਖ ਹੈ ਮੇਸੁਲਾ ਭੇਖ ਹੈ ਜਮੀਂਦਲ ਜਮਾ ਹੈ ਮੀਕੁਲ ਇਮਾ ਹੈ ਕਰੀਮੁਲ ਕਮਾਲ ਹੈ ਕਿ ਜੁਰਤ ਜਮਾਲ ਹੈ ਕਿ ਅਚਲੰਗ ਪ੍ਰਕਾਸ਼ ਹੈ ਮਿੱਤੋ ਸੁਭਾਸ ਹੈ ਕਿ ਅਜਵਾ ਸਰੂਪ ਹੈ ਮਿੱਤੋ ਬਭੂਤ ਹੈ ਮਿੱਤੋ ਬਸਾ ਹੈ ਕਿ ਆਤਮ ਪ੍ਰਭਾ ਹੈ ਕੇ ਅਚਰੰਗ ਅਨੰਗ ਹੈ ਕਿ ਮਿੱਤੂ ਅਭੰਗ ਹੈ ਮਧੂ ਭਾਰ ਛੰਦ ਵੈ ਪ੍ਰਸਾਦ ਮੁਨ ਮਨ ਪਰਣਾ ਗੁਣਗਨ ਮਦਾ ਹਰ ਭਰਿਆ ਗੰਜ ਹਰਣਾ ਪ੍ਰਭਾਂਜੀ ਅਨਗਨ ਪਰਣਾ ਮਨਮਨ ਸਲਾਮ ਹਰਨ ਰਿਆ ਖੰਡ ਬਰਨ ਰਿਆ ਮੰਡ ਅਨ ਭਵ ਅਨਾਸ ਮੁਨ ਮਨ ਪ੍ਰਕਾਸ਼ ਗੁਣ ਗਨ ਪਰੜਾ ਜਲ ਥਲ ਮਦਾ ਮਨ ਛਿਜ ਅੰਗ ਆਸਨੀ ਅਪੰਗ ਉਪਮਾ ਅਪਾਰ ਗਤ ਮਿਤ ਉਦਾਰ ਜਲ ਥਲ ਆ ਮੰਡ ਦਿਸਵੇ ਆ ਭੰਡ ਜਲ ਥਲ ਮਹਨ ਦਿਸਵੇ ਬੇਅੰਦ ਅਨੁਭਵ ਅਨਾਤ ਰੇਤਾ ਤੁਰਾਸ ਆਜਾਨ ਬਾਹੁ ਏਕੈ ਸਦਾ ਓ ਅੰਕਾਰ ਆ ਕਸਨੀ ਅਨਾ ਕਲਖੰਡ ਖਿਆ ਗੁਰਮਰਿ ਅਕਾਲ ਘਰ ਘਰ ਭਰਨਾ ਚਿਚਰਨਾਮ ਅਨਸ਼ੇਜਗਾ ਆਜਿਜਨਾ ਬਾ ਝੰਝਗਾ ਤਿਅੰਦਰੰਜਬਾ ਧਨ ਟੁੱਟ ਬਨਾਰ ਠੜਿਆ ਪਾਰ ਆਡੀਠ ਧਰਮ ਆ ਟੀਠ ਕਰਮ ਆਣ ਬਰਨ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਸ਼ੰਤ ਵੈ ਪ੍ਰਸਾਦ ਕਰੁਣਾਲੇ ਹੈ ਰਕਾਲੀ ਹੈ ਕਲਖੰਡਨ ਹੈ ਮੈਂ ਮੰਡਨ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬ ਵਾਰਨ ਹੈ ਤ੍ਰਿਤ ਕੇ ਧਰਨ ਹੈ ਜਾਗ ਕੇ ਕਰਨ ਹੈ ਮਨਮਾਨੀ ਹੈ ਜਗਜਾਨੀ ਹੈ ਸਰਬੰਬਰ ਹੈ ਸਰਬੰਕਰ ਹੈ ਸਰਬਵਾਸੀ ਹੈ ਸਰਬਨਾਸੀ ਹੈ ਕਰੁਣਾ ਕਰ ਹੈ ਵਿਸ਼ਵੰਬਰ ਹੈ ਸਰਬਵੇਸ਼ਵਰ ਹੈ ਜਗਦੀਸ਼ਵਰ ਹੈ ਬ੍ਰਹਮੰਡ ਸੈ ਕਲਖੰਡ ਸੈ ਪਰ ਤੇ ਪਰ ਹੈ ਕਰੁਣਾ ਕਰ ਹੈ ਯਾ ਜਪਾ ਜਪ ਹੈ ਅਥਪਾ ਥਪ ਹੈ ਆਕ੍ਰਿਤਾ ਕ੍ਰਿਤ ਹੈ ਅੰਮ੍ਰਿਤਾ ਮ੍ਰਿਤ ਹੈ ਅੰਮ੍ਰਿਤਾ ਮ੍ਰਿਤ ਹੈ ਕਰੁਣਾ ਕ੍ਰਿਤ ਹੈ ਆਕ੍ਰਿਤਾ ਕ੍ਰਿਤ ਹੈ ਧਰਣੀ ਤ੍ਰਿਤ ਹੈ ਅਮਿਤਵੇਸ਼ਵਰ ਹੈ ਪਰਮੇਸ਼ਵਰ ਹੈ ਕ੍ਰਿਤਾ ਕ੍ਰਿਤ ਹੈ ਅੰਮ੍ਰਿਤਾ ਮ੍ਰਿਤ ਹੈ ਅਜਬਾ ਕ੍ਰਿਤ ਹੈ ਅੰਮ੍ਰਿਤਾ ਮ੍ਰਿਤ ਹੈ ਨਿਰਨਾਇਕ ਹੈ ਗਲਕਾਇਕ ਹੈ ਵਿਸ਼ਵੰਬਰ ਹੈ ਕਰੁਣਾਲੀ ਹੈ ਨਿਰਪਨਾਇਕ ਹੈ ਸਰਪਾਇਕ ਹੈ ਭਾਪੁੰਜਨ ਹੈ ਰਗੰਜਨ ਹੈ ਰਿਪਤਾਪਨ ਹੈ ਜਪਜਾਪਨ ਹੈ ਅਕਲੰਕ੍ਰਿਤ ਹੈ ਸਰਬਾ ਕ੍ਰਿਤ ਹੈ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮ ਹੈ ਸਰਬਾਤਮ ਹੈ ਆਤਮ ਵਾਸ ਹੈ ਜਸ ਕੇ ਜਸ ਹੈ ਭੁਜੰਗ ਪ੍ਰਿਆਰ ਛੰਦ ਨਮੋ ਸੂਰ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਨਰਿੰਦਰੇ ਨਮੋ ਅੰਧਕਾਰੇ ਨਮੋ ਤੇ ਤੇਜੇ ਨਮੋ ਰਾਸੰਤਾਮ ਸੰਸ਼ਾਂਤ ਰੂਪੇ ਨਮੋ ਪਰਮ ਤਤੰਗਾ ਤਤੰਗ ਸਰੂਪੇ ਨਮੋ ਜੋ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਦ ਜੁਦੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਭਾਨ ਭਾਨੇ ਨਮੋ ਕਲਾ ਕਰਤਾ ਨਮੋ ਸ਼ਾਨ ਰੂਪੇ ਨਮੋ ਨਰਿੰਦਰੇ ਨਾਦੰ ਵਿਭੂਤੇ ਕਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸੇ ਆਸੇ ਨਮੋ ਬਾਂਭੰਗੇ ਅਭੰਗੀ ਸਰੂਪੇ ਅਨੰਗੀ ਅਨਾਮੇ ਤਰਭੰਗੀ ਤਰਕਾਲੇ ਅਨੰਗੀ ਅਕਾਮੇ ਏਕ ਸ਼੍ਰੀ ਛੰਦ ਅਜੈ ਅਲੈ ਅਭੈ ਅਭੈ ਅਬੂ ਅਜੂਆ ਨਾਸ ਕਾਸ ਗੰਜਾ ਪੰਜਾ ਲੱਖ ਪੱਖ ਕਾਲ ਦਿਆਲ ਲੇਖ ਭੇਖ ਅਨਾਮ ਅਕਾਮ ਅਗਾਹ ਅਟਾਹ ਅਨਾਥੇ ਪਰਮਾਥੇ ਅਜੂਨੀ ਅਮੋਨੀ ਨਾਰਾਗੇ ਨਾਰੰਗੇ ਨਾ ਰੂਪੇ ਨਾ ਰੇਖੇ ਆ ਕਰਮੰਗਾ ਪਰਮੰਗਾ ਗੰਜੇ ਆ ਲੇਖੇ ਭੁਜੰਗ ਪ੍ਰਿਆਰ ਛੰਦ ਨਮਸਤਲ ਵਰਣਾਮੇ ਸਮਸਤਲ ਵਰਣਾਸੇ ਆ ਗੰਜਲ ਅਨਾਮੇ

ਸਮਰਤਨ ਨਿਵਾਸੇ ਨਿਰਕਾਮ ਵੈਬੂਦੇ ਸਮਰਤਨ ਸਰੂਪੇ ਕੋ ਕਰਮ ਵਰਣਾਸੀ ਸੁਧਰਮ ਵੈਬੂਦੇ ਸਦਾ ਸਚਿਦਾਨੰਦ ਸਤਰੰਗ ਵਰਣਾਸੀ ਕਰੀ ਮੁਲਕ ਨਿੰਦਾ ਸਮਰਤਨ ਨਿਵਾਸੀ ਅਜਾਏ ਬਾ ਬਬੂਤੇ ਗਜਾਏ ਬਾ ਗਨੀਮੇ ਹਰੀਅੰ ਕਰੀਅੰ ਕਰੀ ਮੁਦਰਹੀਮੇ ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ ਸੁਅੰਬਵ ਸੁਭੰ ਸਰਬਦਾ ਸਰਬ ਜੁਗਤੇ ਦੁਕਾਲੰ ਵਰਣਾਸੀ ਦਯਾਲੰ ਸਰੂਪੇ ਸਦਾ

ਵਾਹਿ ਪ੍ਰਸਾਦ ਸਵਈਏ ਇੱਕ ਓਅੰਕਾਰ ਸਰਗੁਣ ਪ੍ਰਸਾਦ ਪਾਤਸ਼ਾਹੀ ਦਸਵੀਂ ਤਵੈ ਪ੍ਰਸਾਦ ਸਵਈਏ ਸਰਾਵਕ ਸੁਧ ਸਮੂਹ ਸਦਾਨ ਕੇ ਤੇ ਮਰਿਓ ਕਰ ਜੁਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਧਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਦੇਸ਼ ਕੋ ਦੇਖ ਰਿਓ ਮਤ ਕੂ ਨ ਦੇਖੀਅਤ ਪਾਮ ਪਤੀ ਕੇ ਸ਼੍ਰੀ ਭਗਵਾਨ ਕਿਪਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤਿਮ ਤੰਗ ਜਰੇ ਜਰ ਸੰਗਾ ਰੂਪ ਤੰਗ ਸੁਰੰਗ ਸਵਾਰੇ ਘੋੜ ਤਰੰਗ ਰੰਗ ਸਿਕੂਦਤ ਪੌਣ ਕੇ ਗੌਣ ਕੋ ਜਾਤਨ ਵਾਰੇ ਭਾਰੀ ਭਜਾਨ ਕੇ ਪੂ ਬਲੀ ਬਿਦਾ ਨਿਆਮਲ ਸੀਸ ਨ ਜਾਤ ਵਿਚਾਰੇ ਇਹ ਤੇ ਪੈਤਾ ਕਾਮ ਬੈ ਪੂਬਤ ਅੰਧਕਾ ਨੰਗੇ ਹੀ ਪਾਏ ਪਦਾਰੇ ਜੀਤ ਫਿਰੈ ਸਭ ਦੇ ਦਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਦ ਹੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਪੂਬਤ ਕੌਣ ਗਣੇ ਨੀ ਜਾਤ ਵਿਚਾਰੇ ਸ਼੍ਰੀ ਪਾਤਸ਼ਾਹੀ ਭਗਵਾਨ ਭਜੇ ਬਿਨਾ ਅੰਤ ਕਾਉ ਅੰਤ ਕੇ ਦਾਨ ਸਦਾਰੇ ਤੀਰਥ ਨਾਨ ਦਇਆ ਤਮਦਾਨ ਸੋ ਸੰਜਮ ਨੀਮਾ ਨੇਕ ਬਸੀਕਾ ਵੇਦ ਪੁਰਾਣ ਗਦੇਵ ਕੁਰਾਨ ਜਮੀਨ ਜਮਾਨ ਸੁਬਾਨ ਕੇ ਵੇਖਾ ਪਾਉਣ ਹਾਰ ਜਤੀ ਜਾਤਾ ਸਭਾ ਸੁਖਜਾਰ ਹਜ਼ਾਰ ਕ ਦੇਖਾ ਸ਼੍ਰੀ ਭਗਵਾਨ ਭਜੇ ਬਿਨ ਬੂਬਦ ਏਕ ਰਤੀ ਮਨ ਏਕ ਨ ਲੇਖਾ ਸੁਧ ਸੇ ਪਾਦਨੰਦ ਬਾਸੋ ਸਾ ਸੁਨੰਦਰ ਜਾਨ ਦਲੈਂਗੇ ਭਾਰੀ ਘਮਾਨ ਭਰੇ ਮਨ ਮਾਕਰ ਪਰਬਤ ਪੰਖਾ ਲੇ ਨਹ ਲੈਂਗੇ ਧੂਰਾ ਰੀਨ ਮਰੂਰ ਮਵਾਸਨ ਮਾਤਿਮ ਤੰਗਰ ਮਾਨ ਮਲੈਂਗੇ ਸ਼੍ਰੀ ਪਾਤ ਸ਼੍ਰੀ ਭਗਵਾਨ ਕਿਰਪਾ ਬਿਨ ਤਿਆ ਜਹਾਂ ਨਿਦਾਨ ਚਲਾਂਗੇ ਵੀਰਾ ਪਾਰ ਬੜੇ ਮਰਿਆਰ ਅਵਚਾਰ ਸਾਰ ਕੀ ਧਾਰ ਪਛਈਆ ਤੂਰ ਤਦੇਸ਼ ਮਲਿੰਦ ਮਵਾਸਨ ਮਾਤਿਕ ਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੂੜ ਨਹਾਰ ਸੁਬਾਤਨ ਹੀ ਚਗਚਾਰ ਲਵਈਆ ਸਾਹਿਬ ਸ਼੍ਰੀ ਸਭ ਕੋ ਸਰਨਾਇਕ ਜਾਚਕ ਅਨੇਕ ਸੋ ਏਕ ਦਵਈਆ ਧਾਨ ਵਧੇ ਫਨਿੰਦੇ ਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਵਥਾ ਥਪੈਂਗੇ ਪੁਨ ਭਰਤ ਆਪਣ ਬਾੜ ਜੈ ਤੁਨ ਭਾਪਨ ਗੇ ਬਾ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਰਾ ਜਗ ਛਤਰ ਸਵੈ ਬਲੂ ਚਪੈਂਗੇ ਮਾਨਵ ਇੰਦਰ ਗਜਿੰਦਰ ਨਰਾਤਵ ਜਾਉਂ ਤਰਲੋਕ ਰਾਜ ਕਰਾਂਗੇ ਘੋੜ ਸ਼ਨਾਨ ਘੋੜ ਸ਼ਨਾਨ ਗਜਾ ਦਿਕ ਦਾਨ ਨੇ ਸੁਅੰਬਰ ਸਾਜ ਬਣਾਂਗੇ ਬ੍ਰਹਮ ਹੇਸਰ ਵਿਸਨ ਸਚੀ ਪਦੇ ਅੰਧ ਫਸੀ ਜਾਂ ਵਾ ਭਰਾਂਗੇ ਜੀ ਨਰ ਸ਼੍ਰੀ ਪਰ ਕੇ ਪ੍ਰਸਹਿ ਪੱਗ ਤੇ ਨਰ ਫਿਰਨਾ ਦੇਹ ਤਰਾਂਗੇ ਕਹਾ ਪਇਓ ਜਾ ਦੂਲ ਉਚਨ ਮੂੰਦ ਕੈ ਬੈਠ ਰਿਓ ਭਗਤਿਆਨ ਲਗਾਇਓ ਨਾਤ ਫਿਰਿਓ ਲੀਏ ਸਾ ਸਮੁੰਦਰ ਲੋਕਯੋ ਪਰਲੋ ਗਵਾਇਓ ਬਾਸ ਕੀਓ ਵਿਖਿਆਨ ਸੋ ਬੈਠ ਕੈ ਐਸੇ ਹੀ ਐਸੇ ਸੂ ਬੈਸ ਬਤਾਇਓ ਸਾਚ ਕਹੂੰ ਸੁਨ ਲਿਹੋ ਸਭੈ ਜਨਮ ਪ੍ਰੇਮ ਕੀ ਆਤਨੀ ਪ੍ਰਭਾਇਓ ਕਾਹੂ ਲੈ ਪਾਹਨ ਭੂਤ ਰਿਓ ਸਿਰ ਕਾਹੂ ਲੈ ਲਿੰਗਰੇ ਲਟਕਾਇਓ ਕਾਹੂ ਲਖਿਓ ਹਰ ਵਾਚੀ ਦਿਸਾ ਮੈਂ ਕਾਹੂ ਪਛਾ ਕੋ ਸੀ ਸੁਨਵਾਇਓ ਕੋ ਬਤਾਨਕ ਪੂਜਤ ਹੈ ਪਛਕੂ ਮ੍ਰਿਤਾਨਕ ਪੂਜਨ ਤਾਇਓ ਪੂਰ ਕਿਰਿਆ ਉਰਜਿਓ ਸਭ ਹੀ ਜਗ ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ ਕੋ ਬਤਾਨਕ ਪੂਜਤ ਹੈ ਪਛਕੂ ਮ੍ਰਿਤਾਨਕ ਪੂਜਨ ਤਾਇਓ ਪੂਰ ਕਿਰਿਆ ਉਰਜਿਓ ਸਭ ਹੀ ਜਗ ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ ਚੌਪਈ ਸਾਹਿਬ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਤ ਬੇਨਤੀ ਚੌਪਈ ਅਮਰੀ ਕਰੋ ਹਾਦਰ ਇੱਛਾ ਪੂਰਨ ਹੋਏ ਜਿਨਕੀ ਇੱਛਾ ਤਵ ਚਰਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਖ ਸਵੈ ਤੁਮ ਕਾਬੂ ਆਪ ਹਾਦੈ ਮੈਂ ਬਚਾਵ ਸੁਖੀ ਬਸੈ ਮੋਰ ਪਰਿਵਾਰਾ ਸੇਵਕ ਸਿੱਖ ਸਵੈ ਕਰਤਾਰਾ ਮੋਰ ਇੱਛਾ ਨਹੀਂ ਕਰਦਾ ਕਰੀਐ ਸਭੈਰਨ ਕੋ ਆਸ ਮਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ
ਤੁਮੈ ਛਾੜ ਕੋਈ ਅਮਰ ਨ ਤਿਆਉ ਜੋ ਬਰ ਚਾਹੋ ਸੋ ਤੁਮ ਦੇ ਪਾਉ ਸੇਵਕ ਸੇਖਾ ਮਾਰੇ ਤਾਰੀਆ ਚੁੰਚਨ ਸਤਰ ਹਮਾਰੇ ਮਾਰੀਆ ਆਪ ਹਾਤੈ ਮੁਦੇ ਅਮਰੀਆ ਮਰਨ ਕਾਲ ਕਾਤਰਾ ਨਮਰੀਆ ਪੂਜੋ ਸਦਾ ਹਮਾਰੇ ਪੱਛਾ ਸ੍ਰੀਆ ਤੁਜੂ ਕਰੀਓ ਰਿਛਾ ਰਾਹ ਲਿਓ ਮੇਰਾ ਖਨਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਦਾ ਤੁਮ ਪੁਰੀ ਚਤੁਰ ਦਸਕੰਦਾ ਕਾਲ ਭਾਏ ਬ੍ਰਹਮਾ ਬਪਤਰਾ ਕਾਲ ਭਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਬਿਸਨ ਬਰਕਾਸਾ ਸਗਲ ਕਾਲ ਕਾ ਕੀਆ ਤਮਾਸ਼ਾ ਜਮਨ ਕਾਲ ਜੋਗੀ ਸ਼ਿਵ ਕੀਆ ਬੇਦਰਾ ਬ੍ਰਹਮਾ ਜੂਥੀਆ ਜਮਨ ਕਾ ਸਾਲੋ ਸਵਾਰਾ ਨਮਸਕਾਰ ਹੈ ਤਾਈ ਮਾਰਾ ਜਮਨ ਕਾਲ ਸਾ ਜਗਤ ਬਣਾਇਓ ਦੇਵ ਦੈਨ ਜਛਨ ਅਪਜਾਇਓ ਵਾਦੇ ਅੰਤੀ ਕੈ ਅਵਤਾਰਾ ਸੋਈ ਗੁਰੂ ਸਮਝੀਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਨਿਆ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦੀਆ ਸਤਰਨ ਕੋ ਪਾਲਮੋ ਬਰ ਕੀ ਆ ਕਟਕੜ ਕੀ ਅੰਦਰ ਕੀ ਜਾਂਦ ਭਲੇ ਬੁਰੇ ਕੀ ਵੀਰ ਬਿਸ਼ਾਂਤ ਚੀਟੀ ਤੇ ਕੁੰਜਰੇ ਅਸਤੂਲਾ ਸਾਹਿਬ ਪਰ ਕਿਰਪਾ ਦ੍ਰਿਸ਼ਟ ਕਰ ਬੂਲਾ ਸੁੰਦਰ ਪਾਏ ਤੇ ਦੁਖੀ ਸੁਖ ਪਾਏ ਸਾਧਨ ਗੇ ਸੁਖੀ ਏਕੇ ਕੀ ਪੀਰ ਪਛਾਨਾ ਕਟਕੜ ਕੀ ਪੜ ਪੜ ਕੀ ਜਾਨਾ ਜਬਦ ਕਰਾ ਕਰਾ ਕਰ ਤਾਰਾ ਪ੍ਰਜਾ ਤਰ ਤਪਦੀ ਅਪਾਰਾ ਜਬ ਆ ਕਰਖ ਕਰ ਤੋ ਕਮਹੂ ਤੁਮ ਮੈਂ ਮੰਤ ਦੇ ਤਰ ਸਭ ਹੂੰ ਜੇ ਤੇ ਬਦਨ ਸ੍ਰੇਸ਼ਟ ਸਭ ਤਾਰੈ ਆਪੇ ਆਪਣੀ ਬੂਝ ਚਾਰੈ ਤੁਮ ਸਭ ਹੀ ਤੇਰਾ ਨਿਰਾਲਮ ਜਾਂਤ ਭੇਦ ਭੇਦ ਅਰਿਆਲਮ ਨਿਰੰਕਾਰ ਨਿਰਭਕਾਰ ਨਿਰਲੰਬ ਆਦਨੀ ਨਾਰਦ ਸੰਭ ਤਾਂ ਕਾ ਮੂਲ ਚਾਰਤ ਪੀਤਾ ਜਾਕੋ ਭੀਮ ਨ ਪਾਪਤ ਬੀਤਾ ਤਾ ਕਾਉ ਕਾਰ ਪਾਹਨ ਅਨੁਮਾਨਤ ਮਹਾਮੂੜ ਕਾ ਭੇਦਨ ਜਾਂਤ ਮਹਾਦੇਵ ਕੋ ਕੈਦ ਸਦਾ ਸੇਵ ਨਿਰੰਕਾਰ ਕਾ ਚੀਂਤ ਨੈ ਬੇਵਾ ਆਪੇ ਆਪਣੀ ਬੁੱਧ ਹਜੇਤੀ ਵਰਣਾ ਭਿੰਨ ਭਿੰਨ ਦੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਿਹੇ ਬਿਧ ਸਜਾ ਪ੍ਰਥਮ ਸੰਸਾਰਾ ਏਕਾ ਰੂਪਾ ਨੂੰ ਸਰੂਪਾ ਰੰਗ ਭਯੋ ਰਾਵ ਕਈ ਬੂਪਾ ਅੰਡਾ ਜੇ ਰਜਸੇ ਤਜਕੀਨੀ ਅਤਪੁਜ ਖਾਨ ਬਹੁਰ ਰਾਜੀਨੀ ਕਹੂੰ ਫੂਲ ਰਾਜਾ ਬੈਠਾ ਕਹੂੰ ਸਿਮਟਾ ਭਯ ਸਿੰਗਰ ਕੈਠਾ ਸਗਰੀ ਸਿਟ ਦਿਖਾਏ ਚੰਬਵ ਆ ਜੁਗਾ ਸਰੂ ਸਵੰਬਵ ਅਵਰ ਸ਼ਾ ਮੇਰੀ ਤੁਮ ਕਰੋ ਸੇਖਿਓ ਬਾਰ ਆ ਸਿੱਖ ਸੰਗਾਰੋ ਦੁਸ਼ਟ ਜਿਤੇ ਉਠ ਉਤਪਾਤਾ ਸਗਲ ਮਲੇਸ਼ ਕਰੂ ਰਨਕਾਤਾ ਜੇ ਆ ਤੁਰ ਸ਼ਰਣੀ ਪਾਰੇ ਤਨਕਾ ਦੁਸ਼ਟ ਦੁਖਤ ਹਵੇ ਮਰੇ ਪੁਰਖ ਜਮਨ ਪਾਪਰੇ ਤੇ ਹਾਰੇ ਤਨਕੇ ਤੁਮ ਸੰਗੜ ਸਵਟਾਰੇ ਜੋ ਕਲਕ ਇੱਕ ਬਾਰ ਦਿਆਏ ਹੈ ਤੰਕੇ ਘਾਰ ਨਿਗਣਦੇ ਹੈ ਰਿਸ਼ਾ ਹੋਏ ਤਾਹੀਂ ਸਭ ਕਾਲਾ ਦੁਸ਼ਟਾ ਰੀਸ਼ਟ ਰੈ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਏ ਨਿਹਰ ਹੋ ਤਾਂ ਕੇ ਤਾ ਤਨਕ ਮੂਹਰ ਹੋ ਰੇਦਾ ਸਰਕਰਮ ਸਭ ਹੋਈ ਦੁਸ਼ਟ ਸ਼ਾ ਸ਼ਬ ਸਕਲਾਂ ਕੋਈ

ਖੜਗ ਕੀਤ ਮੈਂ ਸ਼ਰਨ ਤਿਆਰੀ। ਆਪ ਹਾ ਤਲਿਓ ਉਬਾਰੀ ਸਰਬ ਠਾਰ ਮੋਹ ਸਹਾਈ ਦੁਸ਼ਟ ਦੋ ਤੇਰਿਓ ਬਚਾਈ। ਕਿਰਪਾ ਕਰੀ ਹੰਬਰ ਜਗਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਲਬੇ ਸਕਲ ਦੇ ਕੋਹਰਤਾ ਦੁਸ਼ਟ ਦੁਖੀਅਨ ਕੋਸ਼ਾ ਕਰਤਾ ਸ਼੍ਰੀਆ ਤੁਜਾ ਭਏ ਦਯਾਲਾ ਪੂਰਨ ਕਰਾ ਗ੍ਰੰਥ ਤਦਕਾਲਾ ਮਨ ਬਾਂਸ਼ਦ ਫਲ ਪਾਵੈ ਸੋਈ ਦੂਸਨੰਦ ਸਾਹਿਬ ਆਪਦ ਗੋਈ ਅੜੇਲਾ ਸੁਨੈ ਗੁੰਗ ਜੋ ਜਾਹੇ ਸੁਰਸ ਨਾ ਪਾਵਈ ਸੁਨੈ ਮੂੜ ਚਿਤ ਲਾਏ ਚਤੁਰਤਾ ਆਵਈ ਦੁਖ ਦਰਦ ਭਉ ਨਿਕਟ ਨਾ ਤਿਨ ਨਰ ਕੇ ਰਹਿ ਹੋ ਜੋ ਜਾ ਕੀ ਏਕ ਬਾਰ ਚੌਪਈ ਕੋ ਕਹਿ ਚੌਪਈ ਸੰਬਤ ਸਤਰਾ ਸਹਿ ਸਬਨ ਜੈ ਅਰਧ ਸਹਿ ਫੁੰਦੀਨ ਕਹਿਜੈ ਭਾਦਰਵ ਸੁਧੀ ਅਸ਼ਟਮੀ ਰਵਾ ਰਾਤੀ ਸੱਤਰ ਦਰਵ ਗ੍ਰੰਥ ਸੁਧਾਰਾ ਸਵਈਆ ਆਏ ਗਹੇ ਜਬ ਤੇ ਤੁਮਰੇ ਤਬ ਤੇ ਕਉ ਆਂਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਹੈ ਮਤ ਏਕ ਨ ਮਾਨਿਓ ਸਿਮਰਤ ਸ਼ਾਸਤਰ ਵੀਰ ਸਭੈ ਬਾਪੀਤ ਕਹੇ ਹਮ ਏਕ ਨ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੁਹੇ ਬਖਾਨਿਓ ਦੁਹਰਾ ਸਗਲ ਦੁਆਰ ਕੋ ਛਾੜ ਕੈ ਗਹਿਓ ਤੁਹਾਰੂ ਦੁਆਰ ਬਾਹੇ ਗਹੇ ਕੀ ਲਾਜ ਅਸ

ਜਸ ਗੋਬਿੰਦ ਦਾਸ ਤੁਹਾਰ ਆਨੰਦ ਸਾਹਿਬ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਆਨੰਦ ਪਿਆ ਮਨਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸਿਤੀ ਮਨ ਮਜੀਆਂ ਵਾਧਾਈਆ ਰਾਗ ਰਤਨ ਬਰਵਾਰ ਪਰੀਆਂ ਸ਼ਬਦ ਗਾਮਣ ਆਈਆਂ ਸ਼ਬਦੂ ਤਾਂ ਗਾਵੋ ਹਰੀ ਕੇਰਾ ਬੰਜਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ

ਸਮਰਾਟ ਸੁਆਮੀ ਸੁਖ ਮਨੋਸਾਰੇ ਕਹਿ ਨਾਨਕਾ ਮਨ ਮੇਰੇ ਸਦਾਰ ਹਰਨਾਲੇ ਸਾਚੇ ਸਾਹਿਬਾ ਕਿਆੜਾ ਹਿੰਕਰ ਤੀਰਾ ਕਰਤਾਂ ਤੀਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸੁਖ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਨਕੈ ਮਨ ਵਸਿਆ ਬਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬਾ ਕਿਆੜਾ ਹਿੰਕਰ ਤੀਰਾ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਨ ਭੁੱਖਾ ਸਭ ਗਵਾਈਆ ਕ੍ਰਿਸ਼ਾਨ ਸੁਖ ਮਨਿਆ ਵਸਿਆ ਜਨ ਇੱਛਾ ਸਾ ਪਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਚੋਂ ਨਿਖਦੀਆਂ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਾ ਤਰੂ ਪਿਆਰੂ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਛਾ ਤਰਕਾਰ ਸੁਭਾਗਾ ਘਰ ਸੁਭਾਗਾ ਸ਼ਬਦ ਵਾਜੇ ਕਲਾ ਜੰਗਰ ਤਾਰੀਆ ਪੰਚ ਦੂ ਧਨਵਾਸ ਕੀਤੇ ਕਾਲ ਕੰਡਕ ਮਾਰਿਆ ਤਰਕਣਮ ਪਾਇਆ ਤਜਨ ਕਾ ਉਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤੈਂ ਸੁਖ ਹੋਵਾ ਤਿਤ ਘਰ ਅਨਹਦ ਵਾਜੇ ਸਾਚੀ ਲਿਵੈ ਬਿਨ ਦੇਹ ਨਮਾਣੀ ਲਵੈ ਬਾਜੋਂ ਕਿਆ ਕਰੇ ਵਿਚਾਰੀਆ ਤੁਧ ਬਾ ਸਮਰੱਥ ਕੋਈ ਨਾਹੀ ਕਿਰਪਾ ਕਰਬਨ ਮਾਰੀਆ ਏਸ ਨੌ ਰਤਾਉ ਨਾਹੀ ਸ਼ਬਦ ਲਾ ਸੁਵਾਰੀਆ ਕਹਿ ਨਾਨਕ ਲਿਵੈ ਬਾਜੋਂ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਰਵੇ ਕੱਟੇ ਗਾ ਰੰਜਨ ਸਾਰਿਆ ਇੰਦਰੋਂ ਜਨਕਾ ਮੋਹ ਤੁਟਾ ਤਨਕਾ ਸ਼ਬਦ ਸੁਚੈ ਸਵਾਰਿਆ ਕਹਿ ਨਾਨਕਿਓ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ ਪਾਵੈ ਤਾਂ ਸੂਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਪਰਮ ਬੁਲਾ ਫਿਰੇ ਦੈਰ ਸਕ ਨਾਮ ਲਾ ਸਵਾਰਿਆ ਗੁਰੂ ਪ੍ਰਸਾਦੀ ਮਨ ਪੈ ਆਦਨ ਮਲ ਜਿੰਦਾ ਪਾਣਾ ਪਾਵੇ ਕਹਿ ਨਾਨਕ ਜੇ ਦੇ ਪਿਆਰੇ ਸੋਈ ਜਨ ਪਾਵੇ ਆਪ ਹੋ ਸੰਤ ਪਿਆਰੇ ਹੋ ਕਰ ਕੀ ਕਰੈ ਕਹਾਣੀ ਕਤ ਕੀਰੀ ਕੇ ਦੁਆਰੇ ਪਾਈਐ ਤਨ ਮਨ ਧਨ ਸਭ ਸੌਂਪ ਗੁਰ ਕਾ ਹੁਕਮ ਮੰਨਿਆ ਪਾਈਐ ਹੁਕਮ ਮੰਨਿਆ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਦੋ ਕਥਿਓ ਕਥ ਕਹਾਣੀ ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਏ ਮਾਇਆ ਮੋਹਣੀ ਜਨੇਤ ਪਰਮ ਬੁਲਾਇਆ ਮਾਤ ਮੋਹਣੀ ਤਨੈ ਕੀਤੀ ਜਨ ਠਗੌਲੀ ਪਾਈਆ ਕੁਰਬਾਨ ਕੀਤਾ ਦਸੈ ਬਿੱਟੂ ਜਨਮ ਉਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸਾਸ ਸੰਭਾਲੇ ਇਹ ਕੁਟੰਬ ਤੁੰਜੇ ਦੇਖਦਾ ਚੱਲੈ ਨਾਹੀਂ ਤੇਰਾ ਨਾਲੇ ਸਾ ਤੇਰਾ ਚੱਲੈ ਨਾਹੀਂ ਤਿਹ ਨਾਲ ਕਿਉਂ ਚਿਤ ਲਾਈਐ ਐਸਾ ਕੰਮ ਲੈ ਨਾ ਕੀਚੈ ਜਦ ਅੰਤ ਬਖਸ਼ੋ ਤਾਈਐ ਸਤਿਗੁਰੂ ਕਾ ਉਪਦੇ ਸੁਣੂ ਵੈ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸਾਸ ਸੰਭਾਲੇ

ਜਾਣ ਹੇ ਜੀ ਅਜੰਦ ਸਭ ਖੇਲਦੇ ਰਾਖਾ ਤੂੰ ਆਪ ਖਾਣਾ ਆਖਾ ਤਾਂ ਵੇਖਿਆ ਸਭ ਤੂੰ ਹੈ ਜਿਨ ਜਗਤੋਂ ਪਾਇਆ ਕਹਿ ਨਾਨਕ ਤੂੰ ਸਦਾ ਗਮ ਹੈ ਤੀਰਾ ਅੰਦਰ ਪਾਇਆ ਸੋਰ ਨਾਰ ਮੁੰਜਰ ਅੰਮ੍ਰਿਤ ਕੋ ਦੇ ਸੋ ਅੰਮ੍ਰਿਤ ਗੁਰੂ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਦੀ ਜਨ ਸਾ ਤੁੰਦ ਪਾਏ ਵੇ ਪਰਸਨ ਆਇਆ ਲਭ ਲੋ ਬਯੰਕਾ ਚੁੱਕਾ ਸਤਿਗੁਰੂ ਹੰਲਾ ਪਾਇਆ ਕਹਿ ਨਾਨਕ ਜਿਸਨੂੰ ਆ ਤੁੱਠਾ ਤੇਨੇ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ ਲਾਭ ਲੋਭ ਅੰਕਾ ਤਾ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖਰੇ ਹੋ ਤਿੱਖੀ ਵਾਲੋ ਨਿੱਕੀ ਏ ਤਮਾਰਗ ਜਾਣਾ ਗੁਰਪ੍ਰਸਾਦੀ ਗਣੀਆ ਤਜਿਆ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾਂ ਜੁਗਾਂ ਜੁਗ ਨਿਰਾਲੀ ਜਿਉਂ ਤੂੰ ਚਲਾ ਹੇ ਤਿਵ ਚੱਲਾ ਸਵਾਮੀ ਹੋਰ ਕਿਆ ਜਾਣਾ ਤੇਰੇ ਦੇਵ ਤੂੰ ਚਲਾ ਹੇ ਤਿਵੈ ਚੱਲਾ ਜਿੰਨਾ ਮਾਰਗ ਪਾਵਹੇ ਕਰ ਕਿਰਪਾ ਜਨਨਾ ਮਲਾਹੇ ਸੇ ਹਰ ਹਰ ਸਦਾ ਦਿਆ ਵਹੇ ਜਿਸਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰਾ ਸੁਖ ਪਾਵਹੇ ਕਹਿ ਨਾਨਕ ਸੱਚੇ ਸਾਹਿਬਾ ਜਿਉਂ ਪਾਵੈ ਤਿਵੈ ਚਲਾ ਵਹੇ ਇਹ ਸੁਹੇਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸੁਹੇਲਾ ਸਤਿਗੁਰੂ ਸੁਣਾਇਆ ਇਹ ਤਨਕਾ ਮਨ ਮਸਿਆ ਜੰਤਰ ਹੋਂ ਲਿਖਿਆ ਆਇਆ ਇੱਕ ਫਿਰਾ ਕਨੇਰੇ ਕਰਹਿ ਗੱਲਾਂ ਗੱਲੀ ਕਿਨੈ ਨਾ ਪਾਇਆ ਕਹਿ ਨਾਨਕ ਸ਼ਬਦ ਸੁਹੇਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿੰਨੀ ਹਰ ਧਿਆਇਆ ਹਾਰ ਧਿਆਇਆ ਪਵਿੱਤ ਹੋਏ ਗੁਰਮਾਜਨੀ ਤੇ ਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿ ਸੁਪਵਿੱਤ ਸਿੰਘ ਸੁਭਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿੰਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿੰਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿ ਨਾ ਉਪਜੈ ਮਨ ਸਹਿਜੀ ਸਹਿਸਾ ਨਾ ਜਾਏ ਨਾ ਜਾਏ ਸਹਿਸਾ ਕਿਦਾ ਸੰਜਮ ਰਹਿ ਕਰਮ ਕਮਾਏ ਸਹਿ ਸੇ ਜੀਆ ਮਲੀਨ ਹੈ ਕਿ ਸੰਜਮ ਤੋਤਾ ਜਾਏ ਮਨ ਧੋਵੋ ਸ਼ਬਦ ਲਾਗੂ ਰਸੋਂ ਰੋਚ ਦਲਾਏ ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਵਜਾਏ ਜੀ ਹਾਂ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਓ ਤਾਂ ਮੈਲੇ ਤਿੰਨ ਜਨਮ ਜੂਆ ਹਾਰਿਆ ਇਹ ਤਿਸ਼ਨਾ ਵੱਡਾ ਰੋਗ ਲੱਗਾ ਮਨ ਮਨੋਂ ਵੇ ਸਾਰਿਆ ਵੀ ਤਾਂ ਮੈਂ ਨਾਮ ਉੱਤਮ ਸੋ ਸੁਣੈ ਨਾਹੀਂ ਫਿਰ ਜੁੰਬੇ ਤਾਲਿਆ ਕਹਿ ਨਾਨਕ ਸਤਜਿਆ ਕੂੜੇ ਲਾਗੇ ਤਿੰਨ ਜਨਮ ਜੂਆ ਹਾਰਿਆ ਜੀ ਹਾਂ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਆ ਨਿਰਮਲ ਸਰਗੁਰ ਤੇ ਕਰਨੀ ਕਮਾਣੀ ਕੂੜ ਕੀ ਸਹਿ ਪੰਚਾ ਨਾਹੀ ਮਨਸਾ ਸਾਸ ਮਾਣੀ ਜਨਮ ਰਾਂਜਨ ਕੱਟਿਆ ਭਲੇ ਸੇਵਨ ਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ ਜੇ ਕੋ ਸੇਖਾ ਗੁਰੂ ਸੇਤੀ ਸਨਮ ਹੋਵੈ ਹੋਵੈ ਤਾਂ ਸਨਮ ਸਿੱਖ ਕੋਈ ਜਿਉਂ ਰਹਿ ਗੁਰੂ ਨਾਲੇ ਗੁਰ ਕਾ ਚਰਨ ਹਿਰਦੈ ਤੇ ਆਏ ਅੰਦਰ ਆਤਮੈ ਸੰਭਾਲੇ ਆਪ ਛੱਡ ਸਦਾ ਰਹਿ ਪਰਨੈ ਗੁਰਬਰੀ ਵਰਨ ਜਾਣੈ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨ ਮੁਖ ਹੋਏ ਜੇ ਕੋ ਗੁਰਦੇ ਵਿਮੁਖ ਹੋਵੈ ਅੰਮ੍ਰਿਤਸਰ ਗੁਰਮੁਕਤ ਨ ਪਾਵੈ ਪਾਵੈ ਮੁਕਤ ਨ ਹੋਰ ਥੈ ਕੋਈ ਪੁੱਛਾ ਬਵੇਖੀਆਂ ਜਾਏ ਅਨੇਕ ਜੂਨੀ ਭਰਮੇ ਆਵੈ ਮਨ ਸਰਗੁਰ ਮੁਕਤ ਨ ਪਾਏ ਫਿਰ ਮੁਕਤ ਪਾਏ ਲਾ ਚਰਨੀ ਸਤਿਗੁਰੂ ਸਭ ਸੁਣਾਏ ਕਹਿ ਨਾਨਕ ਵੀਚਾ ਦੇਖੋ ਮਨ ਸਰਗੁਰ ਮੁਕਤ ਨ ਪਾਏ ਆਬ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਰਬਾਣੀ ਜਿਨ ਕਉ ਨਦਰ ਕਰਮ ਹੋਵੈ ਹਿਰਦਾ ਤਨਾ ਸਮਾਣੀ ਪੀ ਵਹ ਅੰਮ੍ਰਿਤ ਸਦਾ ਰੋਹਰ ਰੰਗ ਜਪਿਓ ਸਾਰੰਗ ਬਾਣੀ ਕਹਿ ਨਾਨਕ ਸਦਾ ਗਾਵੋ ਏ ਸੱਚੀ ਬਾਣੀ
ਸਤਿਗੁਰੁ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ, ਸਤਿਗੁਰ ਵਾਜੋਂ ਹੋਰ ਕੱਚੀ ਬਾਣੀ। ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਪ ਖਾਣੀ, ਹਾਰ ਹਾਰ ਨਿਤ ਕਰ ਹੈ ਰਸਨਾ ਕਹਿਆ ਕਿਛੂ ਨਾ ਜਾਣੀ। ਚਿੱਤ ਜਿਨਕਾ ਹਰਲਾ ਮਾਇਆ ਬੋਧਨ ਪੈਰ, ਬਾਣੀ ਕਹਿ ਨਾਨਕ ਸਤਿਗੁਰੁ ਵਾਜੋਂ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਰ ਮਨ ਲਾਗਾ, ਇਹ ਹੋਆ ਸੰਭਾਓ, ਸ਼ਬਦ ਸੇਤੀ ਮਨ ਮਿਲਿਆ, ਸੱਚਾ ਲਾਇਆ ਪਾਓ, ਆਪੇ ਹੀਰਾ ਰਤਨ ਆਪੇ ਜਿਸਨੋਂ ਦੇ ਬਜਾਏ, ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ, ਸਿਵ ਸਕਤੇ ਆਪ ਪਾਏ, ਕਹਿ ਕਰਤਾ ਆਪੇ ਹੁਮਰਤਾਏ, ਹੁਕਮ ਵਰਤਾਇਆ ਵੇਖਾ ਗੁਰਮਾ ਕਿਸੇ ਬਜਾਏ, ਧੂੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ, ਗੁਰਮਾ ਜਿਸਨੂੰ ਆਪ ਕਰੇ ਸੋ ਹੋਵੇ, ਕਾ ਸੁਣ ਮਿਲਾਏ, ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬਜਾਏ, ਸਿਮਰਤ ਸ਼ਾਸਤਰ ਪੁਨਬਾ ਵਿਚਾਰ ਦੇ, ਤੱਤਾ ਸਾਰਣ ਜਾਣੀ, ਤੱਤਾ ਸਾਰਣ ਜਾਣੀ, ਗੁਰੂ ਵਾਜੋਂ ਤੱਤਾ ਸਾਰਣ ਜਾਣੀ, ਤਿਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਵਿਆਣੀ, ਗੁਰ ਕਿਰਪਾ ਤੇ ਸੇਜਨ ਜਾਗੇ, ਜਿੰਦਾ ਹਰਮਨ ਵਸਿਆ ਬੋਲੇ ਅੰਮ੍ਰਿਤ ਬਾਣੀ, ਕਹਿ ਨਾਨਕ ਸੋ ਤਰਪਾਏ, ਜਿਸਨੂੰ ਅੰਦਰ ਹਲ ਬਲਾਗਾ, ਜਾਗਤ ਰਹਿਣ ਵਿਹਾਣੀ, ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ, ਸੋ ਕਿਉਂ ਮਨੋ ਵਸਾਰੀਐ, ਮਨੋ ਕਿਉਂ ਵਸਾਰੀਏ, ਵੜਦਾਤਾ ਜੇ ਅਗਨ ਮੈਂ ਆਹਾਰ ਉਹ ਚਾਵੈ, ਉਸ ਨੂੰ ਕਿਉਂ ਪਏ ਨ ਸਕੀ, ਜਿਸਨੂੰ ਆਪਣੀ ਲਬਲਾਵੈ, ਆਪਣੀ ਲਬਿਆ ਪੇ ਲਾਏ, ਗੁਰਮਾ ਸਦਾ ਸੰਭਾਲੀਐ, ਕਹਿ ਲਾਣਗੇ ਵੜਦਾਤਾ ਸੋ ਕਿਉਂ ਮਨੋ ਵਸਾਰੀਐ, ਜੈ ਸੀ ਅਗਨ ਉਦਰ ਮੈਂ, ਤਸੀ ਬਾਹਰ ਮਾਇਆ, ਮਾਇਆ ਸਭ ਇੱਕੋ ਜਿਹੀ, ਕਲਤਾ ਖੇ ਨਰਚਾਇਆ, ਜਾਂ ਦਸਬਾਣਾ ਤਾਂ ਜੰਮਿਆ, ਪ੍ਰਭਾ ਭੁੱਲਾ ਪਾਇਆ, ਲਿਪ ਛੁਪਕੀ ਲੱਗੀ ਤ੍ਰਿਸ਼ਨਾ, ਮਾਇਆ ਮਰ ਵਰਤਾਇਆ, ਇਹ ਮਾਇਆ ਜਿਤ ਹਰ ਵਿਸਰੈ, ਮੋਹ ਪੰਜੈ ਭਉ ਦੂਜਾ ਲਾਇਆ, ਕਹਿ ਨਾਨਕ ਗੁਰ ਪ੍ਰਸਾਦੀ ਜਿੰਨਾ ਲਿਵ ਲਾਗੀ, ਤਨ ਵਿੱਚੇ ਮਾਇਆ ਪਾਇਆ, ਹਰ ਆਪ ਅਮੁੱਲਕ ਹੈ, ਮੁਲਣਾ ਪਾਇਆ ਜਾਏ, ਮੁਲਣਾ ਪਾਇਆ ਜਾਏ, ਕਿਸੈ ਵਿੱਚੋਂ ਰਹੇ ਲੋ ਮਿਲ ਲਾਏ, ਐਸਾ ਸਤਿਗੁਰ ਜੀ ਮਿਲਾ ਤੈਨੂੰ ਸਰਸੰਭੀਆ, ਵਿੱਚੋਂ ਆਪ ਜਾਏ, ਜਿਸ ਦਾ ਜੀਆ ਤੈ ਮੰਦਰੈ, ਹਰ ਵਸੈ ਮਨਿਆਏ, ਹਰ ਆਪ ਅਮੁੱਲਕ ਹੈ, ਭਾਗਤ ਨਾ ਕੇ ਨਾਨਕਾ, ਜਿਨ ਹਰ ਪੱਲੇ ਪਾਏ, ਹਰ ਰਾਸ ਮੇਰੀ ਮਨ ਮਨਜਾਰਾ, ਹਰ ਰਾਸ ਮੇਰੀ ਮਨ ਮਨਜਾਰਾ, ਸਤਿਗੁਰ ਤੇਰਾ ਜਾਣੀ, ਹਾਰ ਹਾਰ ਨੇ ਜਪਿਓ, ਜੀਓ ਲਾਹਾ ਖਟਿਓ ਦਿਹਾੜੀ, ਇਹੋ ਧਨ ਤਿੰਨਾ ਮਿਲਿਆ ਜਿਨ ਹਰਿਆ ਪੇ ਪਾਣਾ, ਕਹਿ ਨਾਨਕ ਹਾਰਾਸ ਮੇਰੀ ਮਨ ਹੂਆ ਵਣਜਾਰਾ।

ਸੱਪੱਲਾ ਨਾ ਪਾਏ ਹਰ ਸਪਾਏ ਪੱਲਾ ਪੀਆ ਹਰ ਰਸ ਬਾਉਣ ਕ੍ਰਿਸ਼ਨਾ ਲਾਗੈ ਆਏ ਇਹੋ ਹਰ ਸਕਰਮੀ ਪਾਈਆ ਸਤ ਦੁਰ ਮਿਲਾ ਦਿਸਿਆਏ ਕਹਿ ਨਾਨਕ ਹੋਰ ਅੰਦਰਾ ਸਾ ਵਿਸਰੇ ਜਾਂ ਹਰ ਵਸੀ ਮਨੇ ਆਏ ਇਹ ਸਰੀਰਾ ਮੇਰਿਆ ਹਰ ਤੁੰਬਾ ਜੋਤ ਰੱਖੀ ਤਾਂ ਤੂੰ ਨਿਮੇ ਆਇਆ ਹਰ ਜੋਤ ਰੱਖੀ ਤਰ ਵਿਚਾ ਤਾਂ ਤੂੰ ਨਿਮੇ ਆਇਆ ਹਰੇ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਪਾਏ ਜਗਤ ਦਿਖਾਇਆ ਗੁਰਪ੍ਰਸਾਦੀ ਬੁੱਝਿਆ ਤਾਂ ਚੰਦ ਹੋਵਾ ਚੰਦ ਨਜ਼ਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂੰਹ ਰਚਿਆ ਜੋਤ ਰਾਖੀ ਤਾਂ ਤੂੰ ਨਿਮੇ ਆਇਆ ਮਨ ਚਾਉ ਭਇਆ ਪ੍ਰਭਿਆ ਗੁਣ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਿਹ ਮੰਦਰ ਬਣਿਆ ਹਰ ਗਾਉ ਮੰਗਾ ਨੇ ਸਖੀਆ ਸੋਗ ਦੂ ਨਾ ਵਿਆ ਪਏ ਗੁਰ ਚਰਨ ਨ ਲਾਗੇ ਦਿਨ ਸੁਭਾਗੇ ਆਪਣਾ ਪ੍ਰਜਾ ਪਏ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾ ਹਰ ਸਤਿਗੁਰੁ ਕਹਿ ਨਾਮ ਪ੍ਰਭਿਆ ਮਿਲਿਆ ਕਰਨ ਕਾਰਨ ਯੁਗ ਇਹ ਸਰੀਰਾ ਮੇਰਿਆ ਸਜਨਮ ਆਏ ਕਾਤਰ ਕਰਮ ਕਮਾਇਆ ਕੀ ਕਰਮ ਕਮਾਇਆ ਤੂੰ ਸਰੀਰਾ ਜਾਂ ਤੂੰ ਨਿਗਮ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੂਹਰ ਮਰਨਾ ਵਸਾਇਆ ਗੁਰਪ੍ਰਸਾਦੀ ਹਰਮਨ ਵਸਿਆ ਪੂਰ ਮਲਖਿਆ ਪਾਇਆ ਕਹਿ ਨਾਨਕੇ ਸਰੀਰ ਪ੍ਰਵਾਨ ਹੁਆ ਜਿਨ ਸਤਿਗੁਰ ਸੁਣਚ ਦਲਾਇਆ ਇਹ ਨੇਤਰ ਹੋ ਮੇਰੇ ਹੋਰ ਤੁੰਬਾ ਜੋ ਦਰੀ ਹਰ ਬਿਨੇ ਵਰਨ ਦੇਖੋ ਕੋਈ ਹਰ ਬਿਨ ਅਵਰਨ ਦੇਖੋ ਕੋਈ ਨਦਰੀ ਹਾਰ ਨਿਹਾਲਿਆ ਇਹੋ ਵਿਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾਂ ਵੇਖਾ ਹਰੇਕ ਹੈ ਹਰ ਬਿਨ ਅਵਰਨ ਕੋਈ ਕਹਿ ਨਾਨਕੇ ਨੇਤਰੇ ਅੰਧ ਸੇ ਸਰਗੁਣ ਮਿਲਿਆ ਤਿਨ ਦੇਸ਼ਟ ਹੋਈ ਇਹ ਸਰਵਣੋ ਮੇਰੇ ਹੋ ਸਾਚਾ ਸੁਣਨ ਨੂੰ ਬਿਠਾਏ ਸਾਚਾ ਸੁਣਨਾ ਨੂੰ ਬਿਠਾਏ ਸਰੀਰ ਲਾਏ ਸੁਣੋ ਸਰਬਾਣੀ ਜੇ ਸੁਣੀ ਮੰਦਰ ਹਰਿਆ ਹੋਆ ਰਸਨਾ ਰਸ ਮਾਣੀ ਸੱਚ ਅਲੱਖ ਵਡਾਣੀ ਤਾਂ ਕੀ ਕਰ ਕਹੀ ਨਾ ਜਾਏ ਕਹਿ ਨਾਨਕੇ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚਾ ਸੁਣਨਾ ਨੂੰ ਬਿਠਾਏ ਹਰ ਜੀਉ ਗੁਫਾ ਅੰਦਰ ਰੱਖੈ ਵਾਜਾ ਪਵਣ ਵਜਾਇਆ ਵਜਾਇਆ ਵਾਜਾ ਪਾਉਣ ਨੌ ਦੁਬਾਰੇ ਪ੍ਰਗਟ ਕੀਏ ਦਸਵਾਂ ਗੁਪਤਰ ਖਾਇਆ ਗੁਰਦੁਆਰਾ ਲਾਏ ਪਾਵਨੀ ਕਨਾ ਦਸਵਾਂ ਦਵਾ ਦਿਖਾਇਆ ਤੈਂ ਨੇਕ ਰੂ ਨਵ ਨਮਨਦਾ ਤਿਸਦਾ ਅੰਦਰ ਜਾਈ ਪਾਇਆ ਕਹਿ ਨਾਨ ਹਰ ਪਿਆਰਾ ਜੀਆ ਗੁਫਾ ਅੰਦਰ ਰੱਖੈ ਵਾਜਾ ਪਵਨ ਮਜਾਇਆ ਜੋ ਸਾਚਾ ਸੁਹੇਲਾ ਸਾਚਾ ਕਰ ਗਾਵਹੁ ਗਾਵੋ ਤਾਂ ਸੁਹੇਲਾ ਘਰ ਸੱਚਾ ਜਿੱਤੈ ਸਦਾ ਸੱਚ ਤੇ ਆਵਹੇ ਸੱਚੋ ਤੇ ਆਵਹ ਜਾਂ ਦੁਰਬਾਵਾ ਗੁਰਮੰਜਨਾ ਬੁਝਾਵਹੇ ਇਹੋ ਸਤਸਬਨ ਕਾ ਖਸਮ ਹੈ ਜੇ ਬਖਸ਼ੇ ਸੂਜਨ ਬਾਵਹੇ ਕਹਿ ਨਾਨਕ ਸੱਚ ਸੁਹੇਲਾ ਸੱਚਾ ਘਰ ਗਾਵਹੇ

ਸਿੱਖ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ। ਹਰੇ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ, ਅਰਜਨ ਹਰਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧ ਆਵੇ ਧਾਏ, ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ, ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨੇ ਨਾਮ ਜਪਿਆ, ਵੰਡ ਕੇ ਛਕਿਆ, ਦੇਗ ਚਲਾਈ, ਦੇਖ ਵਾਹੀ, ਦੇਖ ਕੇ ਅਣਡਿੱਠ ਕੀਤਾ, ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ

ਬੰਦ ਕਟਵਾਏ। ਖੋਪਰੀਆਂ ਲੋਹਾਈਆਂ ਚਿਰਖੜੀਆਂ 'ਤੇ ਚੜ੍ਹੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿੰਨਾਂ ਪਿਆਰਿਆਂ ਸਚਿਆਰਿਆਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ। ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ। ਬੋਲੋ ਜੀ ਵਾਹਿਗੁਰੂ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੇ ਚਿੱਤ

ਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਣ,

ਕਿਰਪਾ ਕਰਨੀ ਬਾਣੀ ਪੜ੍ਹਦੇ ਹਾਂ, ਸੇਵਾ ਨਿਭਾਉਂਦੇ ਹਾਂ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਅੱਗੇ ਤੋਂ ਸਮਤ ਬਖਸ਼ਣੀ, ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਸ਼ਰਧਾ ਪਿਆਰ ਭਾਵਨਾ ਦੇ ਨਾਲ ਸੇਵਾ ਕਰਨ ਦੇ ਉਦਮ ਬਖਸ਼ਿਸ਼ ਕਰਨੇ, ਸਰਬੱਤ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ, ਸ਼ੁਭ ਮਨੋ ਭਾਵਨਾਵਾਂ ਪੂਰੀਆਂ ਕਰਨੀਆਂ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਆਪਸੀ ਪਿਆਰ, ਇਤਫਾਕ, ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ, ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਣੇ, ਖਾਲਸਾ ਪੰਥ ਦੀ ਚੜ੍ਹਦੀ ਕਲਾ ਰੱਖਣੀ, ਪੰਥ ਵਿੱਚ ਏਕਤਾ ਪਿਆਰ ਇਤਫਾਕ ਬਖਸ਼ਣਾ ਜੀ, ਸਾਰੇ ਸੰਸਾਰ 'ਤੇ ਸੁੱਖ ਵਰਤਾਉਣੀ, ਸਰਬੱਤ ਜੀਆਂ ਦਾ ਭਲਾ ਕਰਨਾ, ਸਭ ਨੂੰ ਚੜ੍ਹਦੀ ਕਲਾ, ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ, ਪਾਵਨ ਹਜ਼ੂਰੀ ਅੰਦਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੀ, ਕਿਰਪਾ ਕਰੋ, ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਅਸੀਸ ਬਖਸ਼ੋ, ਉਪਰੰਤ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਉਣ ਦੀ ਆਗਿਆ ਬਖਸ਼ੋ ਜੀ, ਸਹੀ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

ਇਹ ਬਿਦ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ, ਮਿਲੇ ਪਰਤੱਖ ਗੁਸਾਈਆ ਧੰਨਾ ਵਡਭਾਗਾ, ਮਿਲੇ ਪਰਤੱਖ ਗੁਸਾਈਆ

ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਸਾਜੀ ਨਵਾਜੀ ਸਾਧ ਸੰਗਤਾਂ ਬੜਭਾਗੀ ਹੋ ਜੋ ਅੰਮ੍ਰਿਤ ਵੇਲੇ ਤੋਂ ਗੁਰੂ ਸਾਹਿਬ ਜੀ ਦੇ ਪਾਵਨ ਚਰਣਾਂ ਦੀਆਂ ਹਾਜ਼ਰੀਆਂ ਭਰ ਕੇ ਨਿਤਨੇ ਬਾਣੀਆਂ ਦੇ ਪਾਠ ਸਰਵਣ ਕਰ ਰਿਹਾ ਸੀ। ਗੁਰੂ ਸਾਹਿਬ ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ, ਗੁਰਸਿੱਖੀ ਨਾਮਦਾਨ ਸਭ ਦੇ ਪਰਿਵਾਰਾਂ ਸਿਰਤੇ ਮੇਹਰ ਭਰਿਆ ਸੁੱਖੀ ਚੜ੍ਹਦੀ ਕਲਾ ਬੁੱਛਣ। ਆਓ ਪਾਵਨ ਬਾਣੀ ਸ਼੍ਰੀ ਆਸਾ ਜੀ ਦੀ ਵਾਰ ਦੇ ਕੀਰਤਨ, ਭਾਈ ਰਮਨਪ੍ਰੀਤ ਸਿੰਘ ਜੀ ਮਲੇਰਕੋਟ ਵਾਲੇ ਉਹਨਾਂ ਦੇ ਜੱਥੇ ਤੋਂ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮਹੱਲਾ ਪਹਿਲਾ ਵਾਰ ਸਲੋਕਾਂ ਨਾਲ ਸਲੋਕ ਵੀ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਅਸਰਾਜੇ ਕੀ ਧੁਣੀ ਸਲੋਕ ਮਹੱਲਾ ਪਹਿਲਾ ਬਲਿਹਾਰੀ ਗੁਰੇ ਆਪਣੇ ਦਿਓ ਹਾੜੀ ਸਦਵਾਰ

ਛੁੱਟੇ ਤਿਲਵਾੜ ਜਿਉਂ ਸੁਣੀ ਅੰਦਰ ਖੇਤ, ਖੇਤੇ ਅੰਦਰ ਛੁੱਟਿਆ ਕਹੁ ਨਾਨਕ ਸੁਨਾਹਾ। ਫਲੀਏ ਫੁਲੀਏ ਬੱਪੜੇ

0: ਮਹੱਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰਬ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਦ ਆਖੇ ਲੱਖ ਕਰੋੜ ਸੱਚੇ ਸਵਤਾਨ ਸੱਚੇ ਸਬਜੋ ਸੱਚੀ ਤੇਰੀ ਸਿਫ ਸੱਚੀ ਸਲਾਹਾ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰ ਜਮੇ ਸੋ ਕੱਚ ਨਿਕੱਚ ਮਹੱਲਾ ਪਹਿਲਾ
1: ਵੱਡੀ ਵਡਿਆਈ ਜਾ ਵੱਡਾ ਨਾਉ ਵੱਡੀ ਵਡਿਆਈ ਜਾ ਸੱਚ ਨਿਆਓ ਵੱਡੀ ਵਡਿਆਈ ਜਾ ਨਿਸ਼ਚਲ ਥਾਉ ਵੱਡੀ ਵਡਿਆਈ ਜਾਣੇ ਹਲਾਓ ਵੱਡੀ ਵਡਿਆਈ ਬੁੱਝੈ ਸਭ ਭਾਉ ਵੱਡੀ ਵਡਿਆਈ ਜਾ ਪੁੱਛ ਨਾ ਦਾਤ ਵੱਡੀ ਵਡਿਆਈ ਜਾ ਪਿਆ ਨਾਨਕ ਕਾਰ ਨਾ ਕਥਨੀ ਜਾਏ ਕੀਤਾ ਕਰਨ।

0: ਲੋਕ ਮਹੱਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀਅ ਵਿਸਮਾਦ ਪੇ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਗੇ ਫਿਰ ਹੈ ਜੰਤ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡ ਹੈ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਦ ਲਗੈ ਪੁਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਸਲਾਹਾ ਵਿਸਮਾਦ ਉੱਜੜ ਵਿਸਮਾਦ ਰਾਹਾ ਵਿਸਮਾਦ ਨਿੜੈ ਵਿਸਮਾਦ ਦੂਰ ਵਿਸਮਾਦ ਦੇਖੈ ਹਾਜਰਾ ਹਜੂਰ ਵੇਖ ਵਿਡਾਨ ਰਿਹਾ ਵਿਸਮਾਦ ਨਾਨਕ ਬੁਝਣ ਪੂਰੇ ਭਾਗ ਮਹੱਲਾ ਪਹਿਲਾ
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਾਉ ਸੁਖਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਵਿਆਕਾਰ ਕੁਦਰਤ ਵੇਦ ਪ੍ਰਾਣ ਕਤੇਬਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਜਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆ ਕੁਦਰਤ ਵਧੀਆ ਕੁਦਰਤ ਮਾਨ ਅਭਿਮਾਨ ਕੁਦਰਤ ਪੌਣ ਪਾਣੀ ਬਹਿ ਸੰਤਰ ਕੁਦਰਤ ਧਰਤੀ ਖਾਕ

ਪੈ ਵਿੱਚ ਅਗਨ ਕੱਢੈ ਵੇਗਾਰ, ਪੈ ਵਿੱਚ ਧਰਤੀ ਧੱਬੀ ਪਾਰ, ਪੈ ਵਿੱਚ ਇੰਦ ਫਿਰੈ ਸਿਰ ਪਾਰ, ਪੈ ਵਿੱਚ ਰਾਜਾ ਧਰਮ ਦੁਆਰ, ਪੈ ਵਿੱਚ ਸੂਰਜ ਪੈ ਵਿੱਚ ਚੰਦ, ਕੋਹੋ ਕਰੋੜੀ ਚਲਤ ਨ ਅੰਤ, ਪੈ ਵਿੱਚ ਸਿਧਬੁੱਧ ਸੁਰਨਾਥ, ਪੈ ਵਿੱਚ ਆਡਾਣੇ ਆਕਾਸ, ਪੈ ਵਿੱਚ

0: ਨਾਨਕ ਨਿਰਭਉ ਨਿਰੰਕਾਰ ਸਚੇਕ ਮਹੱਲਾ ਪਹਿਲਾ।
1: ਨਾਨਕ ਨਿਰਭਉ ਨਿਰੰਕਾਰ ਹੁਰ ਕੇ ਤੇਰਾ ਅਮਰਵਾਲ ਕੀਤੀਆਂ ਕੰਨ ਕਹਾਣੀਆਂ।

0: ਗਹਿਣੇ ਪੌਣ ਪਾਣੀ ਬਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਧਨ ਵਰਤਨ ਸਰਬ ਜੰਜਾਰ ਨਾਨਕ ਮੁਸੈ ਗਿਆਨ ਵਿਹੋਣੀ ਖਾਏ ਗਿਆ ਜਮਕਾਲ ਮਹੱਲਾ ਪਹਿਲਾ
1: ਵਾਇਨ ਚੱਲੇ ਨਚਨ ਗੁਰ ਪੈਰ ਹਲਾਇਨ ਫੇਰਨ ਸਿਰ ਉੱਡ ਉੱਡ ਰਾਵਾ ਝੱਟੇ ਪਾਏ ਵੇਖੈ ਲੋਕ ਹੱਸੈ ਘਰ ਜਾਏ ਰੋਟੀਆ ਕਾਰਨ ਪੁਰ ਹਿਤਾਲ ਆਪ ਵਿਛਾੜੇ ਧਰਤੀ ਨਾਲ ਗਾਵਨ ਗੋਪੀਆ ਗਾਵਨ।

ਚੱਕੀ ਚੱਕ ਥਲ ਵਾਰ ਓਲੇ ਬਹੁਤ ਅਨੰਤ ਲਾਟੂ ਮਾਦ ਹਾਣੀ ਅਣਗਾਹ ਪੰਖੀ ਭਉ ਦੀਆ ਲੈਨ ਨਾ ਸਾ ਸੁਐ ਚਾੜ ਪਵਾਈ ਇਹ ਜੰਤ ਨਾਨਕ ਭਉ ਦਿਆ ਗਣਤ ਨੰਤ ਬੰਦਰਮੰਦ ਪਵਾਏ ਸੋਏ ਪਾਇਆ ਕਿਰਤਨ ਚੈ ਸਭ ਕੋਏ ਨੱਚ ਨੱਚ ਹੱਸ ਹੇ।

ਸੁਣੀ ਸਤਿਗੁਰ ਕਿਨੇ ਨਾ ਪਾਇਆ ਸਤਿਗੁਰ ਵਿੱਚ ਆਪ ਰੱਖਿਓ ਕਰ ਪ੍ਰਗਟਾਕ ਸੁਣਾਇਆ ਸਤਿਗੁਰ ਮਿਲੇ ਸਦਾ ਮੁਕਤ ਜਿਨ ਵਿੱਚੋਂ ਮੋ ਚੁਕਾਇਆ ਉੱਤਮ ਹੋ ਵਿਚਾਰਾ ਜਿਨ ਸੱਚੇ ਸਿਓ ਚਿਤ ਲਾਇਆ ਜਗ ਜੀਵਨ ਦਾਤਾ ਪਾਇਆ ਜਗ ਜੀਵਨ ਦਾਤਾ ਪਾਇਆ।

ਹੋਂ ਵਿੱਚ ਹੱਸੈ, ਹੋਂ ਵਿੱਚ ਰੋਵੈ, ਹੋਂ ਵਿੱਚ ਭਰੀਐ, ਹੋਂ ਵਿੱਚ ਧੋਵੈ, ਹੋਂ ਵਿੱਚ ਜਾਤੀ ਜਿਣਸੀ ਖੋਵੈ, ਹੋਂ ਵਿੱਚ ਮੂਰਖ, ਹੋਂ ਵਿੱਚ ਸਿਆਣਾ, ਮੋਖ ਮੁਕਤ ਕੀ ਸਾਰ ਨਾ ਜਾਣਾ, ਹੋਂ ਵਿੱਚ

ਆਪੇ ਕਰਨੀ ਤਾਂ ਸੋ ਕਰਤਾ ਚਿੰਤਾ ਕਰੇ ਜਿਨੇ ਉਪਾਇਆ ਜਗ ਤਿਸ ਜੁਹਾਰੀ ਸਵਸਤ ਤਿਸ ਤਿਸ ਦੇ ਬਾਣਿਆ ਪੱਗ ਨਾਨਕ।

ਬੜੀ ਸੱਚਾ ਸਾਹਿਬ ਤੂੰ ਜਿਨ ਸੱਚੋ ਸੱਚ ਵਰਤਾਇਆ ਜਿਸ ਤੂੰ ਦੇ ਤਿਸ ਮਿਲਿਆ ਸਸਤਾ ਤਿੰਨ ਸੱਚ ਕਮਾਇਆ ਸਤਿਗੁਰ ਮਿਲਿਆ ਸੱਚ ਪਾ ਜਿਨ ਕਹਿਰਦਾ ਸੱਚ ਵਸਾਇਆ ਮੂਰਖ ਸੱਚ ਨਾ ਜਾਣ ਨਿਮਰ।

ਪੜ ਪੜ ਗੱਡੀ ਲੱਦੀ ਐ ਪੜ ਪੜ ਭਰੀਐ ਸਾਥ ਪੜ ਪੜ ਬੇੜੀ ਪਾਈਐ ਪੜ ਪੜ ਗੱਡੀਐ ਖਾਦ ਪੜੀਐ ਜਿੱਥੇ ਬਰਸ ਬਰਸ ਪੜੀਐ ਜਿੱਥੇ ਮਾਸ ਪੜੀਐ ਜਿੱਥੇ ਅਰਜਾ ਪੜੀਐ ਜਿੱਥੇ ਸਾਸ ਨਾਨਕ ਲੇਖੇ ਇੱਕ ਗੱਲ ਹੋ ਹਉ ਮੈਂ ਚਖਣਾ।

ਕੀਆ ਅੰਨ ਨਾ ਖਾਇਆ ਸਾਧ ਗਵਾਇਆ ਬਹੁ ਦੁੱਖ ਪਾਇਆ ਦੂਜਾ ਪਾਇਆ ਵਸਤਰ ਨਾ ਪਹਿਰੈ ਅਹਿਨਸ ਕਹਿਰੈ ਮੋਨ ਬੇਗੂਤਾ ਕਿਉਂ ਜਾਗੈ ਗੁਰਵਿੰਨ ਸੂਤਾ।

ਕਲਾ ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ ਕੂੜ ਮੰਡਪ ਕੂੜ ਮਾੜੀ ਕੂੜ ਬੈਸਨਹਾਰ ਕੂੜ ਸੋਇਨਾ ਕੂੜ ਰੂਪਾ ਕੂੜ ਪਹਿਨਣਹਾਰ ਕੂੜ ਕਾਇਆ।

ਕਿਸ ਨਾਲ ਕੀਚੈ ਦੋਸਤੀ ਸਭ ਜਗ ਚੱਲਣ ਹਾਰ ਕੂੜ ਮਿੱਠਾ ਕੂੜ ਮਾਖਿਓ ਕੂੜ ਡੋਬੇ ਪੂਰ ਨਾਨਕ ਵਖਾਣੇ ਬੇਨਤੀ ਤੁਦ ਬਾਜ ਕੂੜੋ ਕੂੜ।

0: ਰੱਖੇ ਪਤ ਪ੍ਰਵਾਣਾ ਪਿੱਛੇ ਪਾਈਏ ਤਾਂ ਨਾਨਕ ਤੋ ਲਿਆ ਜਾਪੇ ਮਹਲਾ ਪਹਿਲਾ
1: ਵਧੀ ਸੋ ਵਜਗ ਨਾਨਕ ਸੱਚਾ ਵੇਖੇ ਸੋਏ।

0: ਜਿਨਕੀ ਲਿਖੇ ਪਥ ਵੇ ਚੰਗੇ ਸੀ ਕੇ ਪੌੜੀ।
1: ਤੁਰ ਕਰਮ ਜਿਨਾ ਕੁਤੁਦ ਪਾਇਆ ਤਾਂ ਤਿੰਨੀ ਖਸਮ ਧਿਆਇਆ। ਇਨਾ ਜਨਤਾ ਕੈ ਵਸ ਕਿਚ ਨਹੀਂ ਤੁਧ ਵੇਖੇ ਜਗ ਤੂੰ ਪਾਇਆ। ਇਕ ਨਾਨੂ ਤੂੰ ਮੇਲੇ ਕਾਪੋ ਤੁਧ ਖੁਆਇਆ। ਗੁਰ ਕਿਰਪਾ ਤੇ ਜਾਣਿਆ ਤਿੱਥੇ ਜਿੱਥੇ ਤੁਧ ਆਪ ਬੁਝਾਇਆ। ਸਹਿਜੇ ਹੀ ਸਚ ਸਮਾਇਆ, ਸਹਿਜੇ ਹੀ ਸਚ ਸਮਾਇਆ।

ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ ਜਾਤ ਮੈਂ ਜੋਤ ਜੋਤ ਮਹਿ ਜਾਤਾ ਕਲਕਲਾ ਭਰਪੂਰ ਰਹਿਆ ਤੂੰ ਸੱਚਾ

ਕਪਾਹਾ ਸੰਤੋਖ ਸੂਤ ਜਤ ਗੰਢੀ ਸਤਵਟ ਇਹੋ ਜਿਨੇ ਉਜੀਅਕਾ ਹਈ ਤਾਂ ਪਾਂਡੇ ਕੱਤ ਨਾ ਇਹੋ ਤੁੱਟੇ।

0: ਤਗਨਾ ਤੁਟ ਸਪੂਤ ਮਹੱਲਾ ਪਹਿਲਾ
1: ਤਗਨਾ ਇੰਦਰੀ ਤਗਨਾ ਨਾਰੀ ਭਲਕੇ ਥੁੱਕ ਪਵੈ ਨਿਤ ਦਾੜੀ ਤਗਨਾ

ਅੱਗੇ ਵਸਤ ਸਜਾਣੀ ਪਿਤਰੀ ਚੋਰ ਕਰੇ ਵੱਡੀਏ ਹੱਥ ਲਾਲ ਕੇ ਮੁਸਫੀ ਹੈ ਕਰੇ ਨਾਨਕ ਅੱਗੇ ਸੋ ਮਿਲੇ ਜੇ ਖੱਟੇ ਕਾਲੇ।

0: ਨਾਨਕ ਜਿਨੀ ਗੁਰਮੁਖ ਬੁਝਿਆ ਤਿਨਾ ਸੂਤਕ ਨਾਹਿ ਪੌੜੀ।
1: ਸਤਿਗੁਰੂ ਵੱਡਾ ਕਰ ਸਲਾਹੀਐ ਜਿਸ ਵਿੱਚ ਵੱਡੀਆਂ ਵੱਡੀਆਂ।

ਥੋੜੀ ਸਭ ਕੋ ਆਖਿਆ ਆਪਣਾ ਜਿਸ ਨਾ ਹੀ ਸੋਚ ਨੂੰ ਕੱਢੀਏ ਕਿਤਾਬ ਆਪਣਾ ਪੇ ਲੇਖਾ ਸੰਡੀਏ ਜਾ ਰਹਿਣਾ ਨਾ ਹੀ ਐਤ ਜਗਤਾ ਕਾਇਤ ਗਰਭ ਹੰਡੀਏ ਮੰਦਾ ਕਿਸੇ ਨਾ

ਤੈ ਧਾਰੀਏ, ਦੇਖਾ ਕੀਤਾ ਆਪਣਾ ਦਰ ਕੱਚੀ ਪੱਕੀ ਸਾਰੀਏ, ਜੋ ਆਇਆ ਸੋ ਚਲਸੀ ਸਭ ਕੋਈ ਆਈ ਵਾਰੀਏ, ਜਿਸਕੇ ਜੀ ਪ੍ਰਾਣ ਕਿਉ ਸਾਹਿਬ।

ਪੌੜੀ ਚਾਕਣ ਲੱਗੇ ਚਾਕਰੀ ਜੇ ਚੱਲਿਆ ਖਸਮੇ ਪਾਏ ਹੋਰ ਮੈਂ ਤਿਸ ਨੂੰ ਵਗਲੀ ਉਹ ਬਜੋ ਵੀ ਦੂਣਾ ਖਾਏ ਖਸਮੈ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਜੋ ਗਵਾਏ ਅਗਲਾ ਮੋਏ ਮੋਹ ਪਾਣਾ ਖਾਏ ਜਿਸਦਾ ਦਿੱਤਾ ਖਾਉਣਾ ਤਿਸ ਕੀ ਹੈ ਸਾਬਾਸ ਨਾਨਕ ਹੁਕਮ ਨੇ ਚੱਲੇ।

ਵਾਹਿਗੁਰੂ ਜੀ। ਸਤਿਗੁਰ ਕੀ ਜਿਸਨੋ ਮਤਿਆ

ਇਹ ਬਾਣੀ ਜੋ ਜੀਓ ਜਾਣੈ ਤਿਸ ਅੰਤਰ ਰਵੈ ਹਰ ਨਮ ਫਿਰ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਨ ਸਕਾਂ

ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਬਾਣੀ ਭਗਤ ਨਾਮਦੇਵ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ

दुख विसार सुख अंतर लीना।

जुगो जुगे अटल चवर छतर तखत दे मालक सतगुरु। दसा हाँ पातशाहियां दी आत्मक जोत, धन धन साहिब श्री गुरु ग्रंथ साहिब पातशाह जी दी पावन पवित्र हजूरी गोद विच जुड़ बैठी गुरु प्यार वाली गुरु सवारी गुरु रूप साध संगत जीओ अमृत वेले दे पावन दीवाना दे अंदर जुड़ बैठ के सत्कार जो कीर्तनिया पासों आप जी ने अदब सत्कार सहित आसा की वार दे कीर्तन एकाग्रता दे नाल सरवण कीते ने। साहिब श्री गुरु ग्रंथ साहिब महाराज जिया दा अमृत वेले बख्शिश होया पावन पवित्र मुख बाक बिलावल राग दे विच भगत नामदेव जी का उच्चारण किया होया पावन पवित्र शब्द पावन अंग 857 उत्ते सुशोभित है। इस पावन शब्द दे राही जो उपदेश भगत नामदेव जी ने आपां सारिआं नूं बख्शिश किया है, परम पिता परमेश्वर दे नाल जुड़िया जीवन दी जो सफलता है वो किवें हो सकती है। और वैसे मनुख हर काम दे विच सफलता चाहुंदा है, जो कुछ मनुख इस जिंदगी दे विच जीवन दे विच कर रहे है और करना चाहुंदा है। बच्चे पढ़ाई करदे ने और पढ़ाई करन दा मकसद ये है, मनोरथ ये हुंदा है कि पढ़ाई दे विच सफलता हासिल होवे। मनुख दुनियावी तौर ते कोई इमारत दी उसारी करदा है और ये जड़ी इमारत है ये संपूर्ण होवे ये उस कारीगर की सफलता है। इमारत अधूरियां रह जांदियां ने, वो कारीगर सफल नहीं होंदे। कहण तो मुराद ये है मनुख दुनिया दे विच हर एक काम नूं संपूर्ण करके सफलता लोड़दा है। वो सफलता हुंदी है कोई काम संपूर्ण हो गया ते मनुख कह दिंदा है काम दे विच मैं सफल हो गया। कोई यात्रा कर रहे है सफर दे विच है मंजिल ते पहुंच गया ते कहना बनता है मेरी यात्रा पूरी हो गई यात्रा सफल ही हो गई। जदों तक मनुख सफर दे विच है यात्रा संपूर्ण नहीं हुई कहा नहीं जा सकता कि सफलता हासिल कर ली, अजे अधूरी है। निशाना हर एक मनुख का यही होंदा है कि मैं जिहड़ा भी काम करां उहदे विच मैनूं संपूर्णता प्राप्त होवे और संपूर्णता ही सफलता है। दुनिया के सारे कामां दे विच मनुख ने सफलता हासिल कर ली
ਔਰ ਨਿਤਾ ਪ੍ਰਤੀ ਮਨੁੱਖ ਕਰ ਰਹੇ। ਪਰ ਜਦੋਂ ਗੁਰਬਾਣੀ ਦੇ ਰਾਹੀਂ ਆਤਮਕ ਜੀਵਨ ਨੂੰ ਵਿਚਾਰਦੇ ਹਾਂ, ਦੇਖਦੇ ਹਾਂ, ਅਧਿਆਤਮਕ ਜੀਵਨ ਦੇ ਵਿੱਚ ਮਨੁੱਖ ਅਧੂਰਾ ਹੈ ਔਰ ਇਹ ਸਫਲਤਾ ਮਨੁੱਖ ਨੂੰ ਹਾਸਲ ਨਹੀਂ ਹੁੰਦੀ। ਮਨੁੱਖ ਸੰਸਾਰ ਦੇ ਅੰਦਰ ਬਸ ਭਟਕਦਾ ਰਹਿੰਦਾ, ਭਰਮਾਂ ਦੇ ਵਿੱਚ ਪਿਆ ਹੋਇਆ, ਉਹ ਸਫਲਤਾ ਹਾਸਲ ਨਹੀਂ ਹੁੰਦੀ। ਜਿਵੇਂ ਪਾਣੀ ਦਰਿਆਵਾਂ ਦੇ ਵਿੱਚ ਨਦੀਆਂ ਦੇ ਵਿੱਚ ਚੱਲਦਾ ਹੈ ਔਰ ਉਸ ਦੇ ਚੱਲਣ ਦਾ ਇਹ ਮਕਸਦ ਹੈ ਕਿ ਉਹ ਸਮੁੰਦਰ ਦੇ ਵਿੱਚ, ਸਾਗਰ ਦੇ ਵਿੱਚ ਜਾ ਕੇ ਮਿਲ ਜਾਏ। ਅਨੇਕਾਂ ਯਤਨ ਕਰਦਾ ਹੈ ਰਸਤੇ ਦੇ ਵਿੱਚ, ਚਟਾਨਾਂ ਦੇ ਨਾਲ ਟਕਰਾਉਂਦਾ ਹੈ, ਪੱਥਰਾਂ ਦੇ ਨਾਲ ਚੋਟ ਖਾਂਦਾ ਹੈ, ਪਰ ਸਾਰੇ ਵਿਖੜੇ ਪੈਂਡੇ ਨੂੰ ਤੈਅ ਕਰਦਿਆਂ ਉਸ ਦਾ ਮਕਸਦ ਇਹ ਹੈ ਸਾਗਰ ਦੇ ਵਿੱਚ ਲੀਨ ਹੋਵਾਂ, ਸਮੁੰਦਰ ਦੇ ਵਿੱਚ ਮਿਲ ਜਾਵਾਂ। ਇਸੇ ਲਈ ਪਾਣੀ ਵਗ ਰਿਹਾ, ਇਸੇ ਲਈ ਚੱਲ ਰਿਹਾ, ਨਿਸ਼ਾਨਾ ਉਹੀ ਹੈ। ਅੱਜ ਭਗਤ ਨਾਮਦੇਵ ਜੀ ਨੇ ਬੜਾ ਪਿਆਰਾ ਉਪਦੇਸ਼ ਬਚਨ ਸਾਨੂੰ ਬਖਸ਼ਿਸ਼ ਕੀਤਾ। ਮਨੁੱਖੀ ਜੀਵਨ ਦੀ ਸਫਲਤਾ ਕੀ ਹੈ, ਅਧਿਆਤਮਕ ਜੀਵਨ ਦੀ ਸਫਲਤਾ ਕੀ ਹੈ, ਔਰ ਕਹਿ ਲੈਣਾ ਇਸ ਪਾਸਿਓਂ ਮਨੁੱਖ ਜ਼ਿੰਦਗੀ ਦੇ ਵਿੱਚ ਅਵਿਸਲਾ ਹੈ। ਜ਼ਿੰਦਗੀ ਦੇ ਕੰਮਾਂ ਨੂੰ ਪੂਰਨ ਕਰਦਿਆਂ ਮਨੁੱਖ ਆਪਣੇ ਅਧਿਆਤਮਕ ਜੀਵਨ ਦੇ ਕਾਰਜ ਨੂੰ ਅਧੂਰਾ ਰੱਖ ਲੈਂਦਾ ਹੈ। ਕਾਰਜ ਦੁਨੀਆਂ ਦੇ ਵੀ ਸੰਪੂਰਨ ਨਹੀਂ ਹੁੰਦੇ, ਅਧੂਰੇ ਰਹਿ ਜਾਂਦੇ ਨੇ, ਪਰ ਅਧਿਆਤਮਕ ਜੀਵਨ ਦੇ ਵੱਲ ਮਨੁੱਖ ਤੁਰਦਾ ਨਹੀਂ। ਜੁੜਨਾ ਪਰਮੇਸ਼ਵਰ ਦੇ ਨਾਲ, ਪਰਮਾਤਮਾ ਦੇ ਨਾਲ, ਪਰ ਇਸ ਜੀਵਨ ਯਾਤਰਾ ਦੇ ਵਿੱਚ ਮਨੁੱਖ ਅਜੇ ਸਫ਼ਰ ਦੇ ਵਿੱਚ ਹੈ। ਸਫਲ ਕਿਵੇਂ ਹੋਵੇ? ਭਗਤ ਨਾਮਦੇਵ ਜੀ ਕਹਿੰਦੇ ਨੇ, ਅਕਾਲ ਪੁਰਖ ਨੇ, ਪਰਮੇਸ਼ਵਰ ਨੇ ਕਿਰਪਾ ਕੀਤੀ, ਰਹਿਮਤ ਕੀਤੀ, ਸਫਲ ਜਨਮ ਮੋਕੋ ਗੁਰ ਕੀਨਾ। ਇਹ ਜਿਹੜਾ ਮਨੁੱਖਾ ਜਨਮ ਹੈ, ਮਨੁੱਖਾ ਦੇਹੀ ਹੈ, ਮੇਰੇ ਇਸ ਜਨਮ ਨੂੰ ਗੁਰੂ ਨੇ ਸਫਲਾ ਕਰ ਦਿੱਤਾ। ਅਤੇ ਸਫਲ ਕੀ ਹੈ? ਪਰਮਾਤਮਾ ਦੇ ਨਾਲ ਜੁੜ ਜਾਣਾ, ਪਰਮੇਸ਼ਵਰ ਦੇ ਨਾਲ ਮਿਲ ਜਾਣਾ, ਆਪਣੇ ਮੂਲ ਦੇ ਵਿੱਚ ਅਭੇਦ ਹੋ ਜਾਣਾ, ਇਹ ਸਫਲਤਾ ਹੈ। ਗੁਰੂ ਤੋਂ ਬਿਨਾਂ ਜੀਵਨ ਦੀ ਸਫਲਤਾ ਨਹੀਂ ਹੁੰਦੀ। ਗੁਰੂ ਤਰਸ਼ ਕਰੇ, ਗੁਰੂ ਕਿਰਪਾ ਕਰੇ ਤਾਂ ਮਨੁੱਖਾ ਜੀਵਨ ਸਫਲ ਹੁੰਦਾ ਹੈ। ਅਤੇ ਸਫਲਤਾ ਹੈ ਪਰਮਾਤਮਾ ਦੇ ਨਾਲ ਜੁੜ ਜਾਣਾ, ਉਸ ਦੇ ਵਿੱਚ ਅਭੇਦ ਹੋ ਜਾਣਾ। ਪਰ ਪਰਮਾਤਮਾ ਦੇ ਵਿੱਚ ਅਭੇਦਤਾ ਹਾਸਲ ਹੋ ਗਈ, ਪਰਮੇਸ਼ਵਰ ਦੇ ਨਾਲ ਮਿਲ ਗਿਆ, ਸਾਨੂੰ ਕਿਵੇਂ ਪਤਾ ਲੱਗੇ ਇਹ ਜੀਵਨ ਸਫਲ ਹੋ ਗਿਆ? ਦੁਨਿਆਵੀ ਮਨੁੱਖ ਹਾਂ, ਦੁਨਿਆਵੀ ਜੀਵਨ ਹੈ, ਕਿਵੇਂ ਪਤਾ ਲੱਗੇ ਜੀਵਨ ਦੀ ਸਫਲਤਾ ਦਾ? ਅਤੇ ਭਗਤ ਨਾਮਦੇਵ ਜੀ ਕਹਿੰਦੇ ਨੇ, ਜਿਹੜੀ ਪਰਮਾਤਮਾ ਦੇ ਨਾਲ ਜੁੜਨ ਦੀ ਸਫਲਤਾ ਹੈ, ਉਹ ਇਸ ਗੱਲ ਤੋਂ ਪਛਾਣਿਆ ਜਾ ਸਕਦਾ ਹੈ, ਦੁੱਖ ਵਿਸਾਰ ਸੁਖ ਅੰਤਰ ਲੀਨਾ। ਪਰਮੇਸ਼ਵਰ ਦੇ ਨਾਲ ਜੁੜਿਆ ਜੀਵਨ ਦੇ ਵਿੱਚੋਂ ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ। ਦੁੱਖ ਵਿਸਾਰ, ਦੁੱਖ ਸਾਰੇ ਭੁੱਲ ਜਾਂਦੇ ਨੇ। ਜੇ ਦੁੱਖ ਸੰਸਾਰ ਦੇ ਵਿੱਚ ਆਉਣ, ਜੀਵਨ ਦੇ ਵਿੱਚ ਦੁੱਖ ਆਉਣ, ਤਾਂ ਉਹ ਦੁੱਖ ਦੁੱਖ ਨਹੀਂ ਲੱਗਦੇ,
ਫਿਰ ਮਨੁੱਖ ਇਸ ਭਾਵਨਾ ਦੇ ਵਿੱਚ ਜਗਿਆਸੂ ਇਸ ਅਰਦਾਸ ਦੇ ਵਿੱਚ ਬੇਨਤੀ ਕਰਦਾ ਹੈ, ਦੁੱਖ ਨਾ ਹੀ ਸਭ ਸੁਖ ਹੀ ਹੈ ਰੇ, ਕਿਉਂ ਸੁਖ ਅੰਤਰਲੀਨਾ। ਬਹੁਤਾ ਜੀਵਨ ਮਨੁੱਖ ਦਾ ਅੰਦਰੂਨੀ ਹੈ। ਮਨੁੱਖ ਦੇ ਅੰਦਰ ਚਿੰਤਾ ਹੋਵੇ, ਮਨੁੱਖ ਦੇ ਅੰਦਰ ਦੁੱਖ ਹੋਵੇ, ਚਿਹਰੇ ਤੋਂ ਨਜ਼ਰ ਆਉਂਦਾ ਹੈ। ਮਨੁੱਖ ਅੰਦਰੂਨੀ ਤੌਰ 'ਤੇ ਚਿੰਤਾ ਮੁਕਤ ਹੈ, ਚਿਹਰੇ ਤੋਂ ਨਜ਼ਰ ਆਉਂਦਾ ਹੈ। ਜਿਹੜਾ ਜਗਿਆਸੂ ਹੈ, ਗੁਰੂ ਦੇ ਮਾਰਗ 'ਤੇ ਤੁਰਨ ਵਾਲਾ, ਉਹ ਮਨ ਕਰਕੇ ਪਰਮੇਸ਼ਵਰ ਦੇ ਨਾਲ ਜੁੜਿਆ ਹੋਇਆ, ਉਹਨੂੰ ਫਿਰ ਬਾਹਰ ਦੇ ਦੁੱਖਾਂ ਦਾ ਪ੍ਰਭਾਵ ਦੁਖੀ ਨਹੀਂ ਕਰਦਾ, ਉਹਨਾਂ ਤੋਂ ਮੁਕਤ ਹੋ ਜਾਂਦਾ ਹੈ। ਉਹਨਾਂ ਨੂੰ ਉਹ ਦੁੱਖ ਨਹੀਂ ਜਾਪਦੇ ਜਿਨ੍ਹਾਂ ਦਾ ਅੰਦਰੂਨੀ ਤੌਰ 'ਤੇ ਸੰਬੰਧ ਪਰਮੇਸ਼ਵਰ ਦੇ ਨਾਲ ਬਣ ਗਿਆ। ਅੰਦਰ ਸੁੱਖਾਂ ਦਾ ਦਾਤਾ ਜਿਸ ਨੇ ਆਪਣੇ ਅੰਦਰ ਵਸਾ ਲਿਆ, ਫਿਰ ਬਾਹਰ ਦੇ ਦੁੱਖਾਂ ਦਾ ਪ੍ਰਭਾਵ ਕਬੂਲ ਨਹੀਂ ਕਰਦਾ, ਉਹਨੂੰ ਫਿਰ ਦੁਨੀਆ ਦੇ ਘਾਟੇ ਦੁਖੀ ਨਹੀਂ ਕਰ ਸਕਦੇ। ਦੁਨਿਆਵੀ ਤੌਰ 'ਤੇ ਕੋਈ ਮਨੁੱਖ ਉਸਨੂੰ ਦੁਖੀ ਨਹੀਂ ਕਰ ਸਕਦਾ ਜਿਸ ਦੇ ਅੰਦਰ ਸੁੱਖਾਂ ਦਾ ਦਾਤਾ ਵਸਿਆ ਹੋਵੇ। ਦੁਨੀਆ ਦੇ ਲੋਕ ਐਸੇ ਜਗਿਆਸੂ ਨੂੰ ਅਨੇਕਾਂ ਦੁੱਖ ਦੇਣੇ ਚਾਹੁੰਦੇ ਨੇ, ਦਿੰਦੇ ਨੇ। ਔਰ ਇਸ ਜਹਾਨ ਦੇ ਅੰਦਰ ਜਿਤਨੇ ਭਗਤ ਸੇਵਕ, ਇੱਥੋਂ ਤੱਕ ਅਵਤਾਰੀ ਪੁਰਸ਼ ਸਤਿਗੁਰੂ ਸਾਹਿਬਾਨ, ਸਰੀਰਕ ਤੌਰ 'ਤੇ ਉਹਨਾਂ ਨੂੰ ਦੁੱਖ ਦੇਣ ਦੇ ਯਤਨ ਕੀਤੇ ਗਏ, ਇਹਨਾਂ ਨੂੰ ਦੁਖੀ ਕੀਤਾ ਜਾ ਸਕੇ। ਔਰ ਦੁੱਖ ਦੇਣ ਵਾਸਤੇ ਹੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਦੀ ਸ਼ਹਾਦਤ ਹੁੰਦੀ ਹੈ, ਭਾਈ ਮਨੀ ਸਿੰਘ ਦੇ ਬੰਦ ਕੱਟੇ ਜਾਂਦੇ ਨੇ, ਇਹਨਾਂ ਨੂੰ ਦੁਖੀ ਕੀਤਾ ਜਾ ਸਕੇ। ਭਗਤ ਨਾਮਦੇਵ ਜੀ ਨੂੰ ਆਪ ਹਾਥੀ ਦੇ ਅੱਗੇ ਸੁੱਟਿਆ ਗਿਆ, ਸਮੇਂ ਦੇ ਬਾਦਸ਼ਾਹ ਵੱਲੋਂ ਦੁਖੀ ਕੀਤਾ ਜਾ ਸਕੇ। ਪਰ ਜਿਸ ਦੇ ਅੰਦਰ ਪਰਮੇਸ਼ਵਰ ਦਾ ਚਿੰਤਨ ਹੈ, ਔਰ ਜਿਸ ਨੇ ਸੁੱਖਾਂ ਦੇ ਦਾਤੇ ਦੇ ਨਾਲ ਸਾਂਝ ਪਾ ਲਈ, ਉਹਨੂੰ ਬਾਹਰੀ ਤੌਰ 'ਤੇ ਤਨ ਕਰਕੇ ਦੁਖੀ ਨਹੀਂ ਕੀਤਾ ਜਾ ਸਕਦਾ, ਉਹ ਦੁੱਖ ਤੋਂ ਨਿਰਲੇਪ ਹੋ ਜਾਂਦਾ ਹੈ। ਭਗਤ ਜੀ ਕਹਿੰਦੇ ਨੇ ਦੁੱਖ ਵਿਸਾਰ ਸੁਖ ਅੰਤਰਲੀਨਾ, ਹੁਣ ਸਾਰੇ ਦੁੱਖ ਉਹਨਾਂ ਨੂੰ ਵਿਸਾਰ ਦਿੱਤਾ। ਬਸ ਅੰਦਰੂਨੀ ਤੌਰ 'ਤੇ ਜੀਵਨ ਦੇ ਅੰਦਰ ਨਾਮ ਦਾ ਸੁੱਖ ਹੈ, ਪਰਮੇਸ਼ਵਰ ਦੀ ਬੰਦਗੀ ਦਾ ਸੁੱਖ ਹੈ। ਔਰ ਅਸਲ ਦੇ ਵਿੱਚ ਸਭ ਤੋਂ ਜਿਹੜਾ ਮਹਾਨ ਅਤੇ ਵੱਡਾ ਸਦੀਵੀ ਸੁੱਖ, ਉਹ ਕੇਵਲ ਨਾਮ ਦੇ ਵਿੱਚੋਂ ਪ੍ਰਾਪਤ ਹੁੰਦਾ ਹੈ। ਸੁੱਖ ਅੰਤਰਲੀਨਾ, ਨਾਮ ਦਾ ਸੁੱਖ ਉਹ ਹਿਰਦਿਆਂ ਦੇ ਵਿੱਚ ਵੱਸਦਾ ਹੈ, ਉਹ ਹਿਰਦਿਆਂ ਦੇ ਵਿੱਚ ਟਿਕਦਾ ਹੈ। ਸੁੱਖ ਅੰਤਰਲੀਨਾ, ਸੁੱਖਾਂ ਦਾ ਦਾਤਾ ਹਿਰਦਿਆਂ ਦੇ ਵਿੱਚ ਵੱਸ ਜਾਏ, ਫਿਰ ਸਾਰੇ ਸੁੱਖਾਂ ਦੀ ਪ੍ਰਾਪਤੀ ਹੈ। ਔਰ ਐਸਾ ਨਹੀਂ ਕਿ ਸਾਰੇ ਦੁਨਿਆਵੀ ਸੁੱਖ ਉਹਨਾਂ ਨੂੰ ਮਿਲ ਜਾਂਦੇ ਨੇ, ਉਹਨਾਂ ਨੂੰ ਇਹ ਸਮਝ ਆ ਜਾਂਦੀ ਹੈ ਵੀ ਦੁਨਿਆਵੀ ਪਦਾਰਥਾਂ ਦੇ ਵਿੱਚੋਂ ਸਦੀ ਵੀ ਸੁੱਖ ਨਹੀਂ। ਉਹਨਾਂ ਨੂੰ ਇਹ ਸਮਝ ਲੱਗ ਜਾਂਦੀ ਹੈ ਸਦੀ ਵੀ ਸੁੱਖ ਕੇਵਲ ਪਰਮੇਸ਼ਵਰ ਦੇ ਨਾਮ ਦੇ ਵਿੱਚੋਂ ਹੈ, ਜਿਹਦੇ ਨਾਲ ਮਨ ਸੁਖੀ ਹੋ ਸਕਦਾ ਹੈ। ਔਰ ਉਸਨੂੰ ਸਾਹਿਬ ਨੇ ਗੁਰਬਾਣੀ ਦੇ ਵਿੱਚ ਇੰਜ ਫਰਮਾਨ ਕੀਤਾ, ਸੁੱਖ ਨਾਹੀ ਬਹੁਤੈ ਧਨ ਖੱਟ ਹੈ, ਸੁਖ ਨਾਹੀ ਪੇਖੈ ਨਿਰਤ ਨਟ ਹੈ, ਸੁਖ ਨਾਹੀ ਬਹੁ ਦੇਸ਼ ਕਮਾਏ, ਸਰਬ ਸੁਖਾਂ ਹਰ ਹਰ ਗੁਣ ਗਾਏ। ਗੁਣਾਂ ਨੂੰ ਗਾਉਣਾ ਔਰ ਗੁਣਾਂ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰ ਲੈਣਾ, ਇਹੀ ਸਾਰੇ ਸੁੱਖਾਂ ਦਾ ਮੋਲ ਹੈ, ਸਾਰੇ ਸੁੱਖਾਂ ਦੀ ਪ੍ਰਾਪਤੀ ਹੈ। ਗਿਆਨ ਅੰਜਨ ਮੋਕੋ ਗੁਰ ਦੀਨਾ, ਗੁਰੂ ਨੇ
ਗਿਆਨ ਦਿੱਤਾ, ਗੁਰੂ ਨੇ ਵਿਚਾਰ ਦਿੱਤੀ ਔਰ ਗੁਰੂ ਵਿਚਾਰ ਦਾ ਸਾਗਰ ਹੈ, ਗਿਆਨ ਦਾ ਦਾਤਾ ਹੈ। ਦੁਨੀਆਂ ਦੇ ਅੰਦਰ ਗਿਆਨ ਦੇ ਰਾਹੀਂ ਮਨੁੱਖ ਵਿਚਾਰ ਦੇ ਰਾਹੀਂ ਗੁਰੂ ਦੇ ਸ਼ਬਦ ਵਿਚਾਰ ਦੇ ਰਾਹੀਂ ਅੰਦਰੂਨੀ ਤੌਰ 'ਤੇ ਸੁੱਖਾਂ ਨੂੰ ਹਾਸਲ ਕਰ ਸਕਦਾ ਹੈ। ਮਨੁੱਖ ਅਗਿਆਨਤਾ ਦੇ ਵਿੱਚ ਦੁਖੀ ਹੁੰਦਾ ਹੈ, ਅਗਿਆਨ ਹੀ ਹੈ ਨਾ। ਮਨੁੱਖ ਸੰਸਾਰ ਦੇ ਪਦਾਰਥਾਂ ਨੂੰ ਸਦੀਵ ਕਾਲ ਵਾਸਤੇ ਸੁੱਖ ਸਮਝ ਲੈਂਦਾ, ਪਰ ਨਹੀਂ, ਪਦਾਰਥਾਂ ਦੇ ਵਿੱਚੋਂ ਸੁੱਖ ਨਹੀਂ। ਔਰ ਜੇ ਦੁਨੀਆਂ ਵੀ ਪਦਾਰਥਾਂ ਦੇ ਵਿੱਚੋਂ ਸੁੱਖ ਮਿਲੇ ਤਾਂ ਦੁਨੀਆਂ ਦੇ ਸਾਰੇ ਅਮੀਰ ਲੋਕ ਸੁਖੀ ਹੋਣ, ਪਰ ਜਿੰਨਾ ਦੁੱਖ ਉਹਨਾਂ ਦੀ ਜ਼ਿੰਦਗੀ ਦੇ ਵਿੱਚ, ਸ਼ਾਇਦ ਇੱਕ ਗਰੀਬ ਦੇ ਜੀਵਨ ਦੇ ਵਿੱਚ ਇੰਨਾ ਦੁੱਖ ਨਾ ਹੋਵੇ। ਅਤੇ ਸਾਹਿਬ ਨੇ ਗੁਰਬਾਣੀ ਦੇ ਅੰਦਰ ਸਾਨੂੰ ਇਹ ਉਪਦੇਸ਼ ਦਿੱਤਾ, ਗਿਆਨ ਅੰਜਨ। ਅੰਜਨ ਕਹਿੰਦੇ ਨੇ ਸੁਰਮਾ। ਵੈਸੇ ਅੰਜਨ ਦਾ ਜਿਹੜਾ ਆਖਰੀ ਅਰਥ ਹੈ ਉਹ ਹੈ ਕਾਲਖ, ਸੁਰਮਾ ਕਾਲਾ ਹੁੰਦਾ ਹੈ। ਔਰ ਕਾਲਖ ਇਸ ਦਾ ਅਰਥ ਹੈ, ਕਾਲਖ ਹੁੰਦੀ ਹੈ ਸੰਸਾਰ ਦੇ ਪਦਾਰਥਾਂ ਦੀ, ਮਾਇਆ ਦੀ। ਪਰ ਗੁਰੂ ਨੇ ਬਖਸ਼ਿਸ਼ ਕੀਤੀ, ਗੁਰੂ ਨੇ ਕਿਰਪਾ ਕੀਤੀ, ਸਾਡੇ ਇਹਨਾਂ ਨੇਤਰਾਂ ਦੇ ਵਿੱਚ, ਇਹਨਾਂ ਅੱਖਾਂ ਦੇ ਵਿੱਚ ਗਿਆਨ ਦਾ ਸੁਰਮਾ ਪਾ ਦਿੱਤਾ। ਅਕਾਲ ਪੁਰਖ ਪਰਮੇਸ਼ਵਰ ਪਦਾਰਥਾਂ ਤੋਂ ਨਿਰਲੇਪ ਹੈ, ਕਾਲਖ ਤੋਂ ਨਿਰਲੇਪ ਹੈ, ਸੰਸਾਰ ਤੋਂ ਨਿਰਲੇਪ ਹੈ। ਅਤੇ ਗੁਰੂ ਨੇ ਕਿਰਪਾ ਕੀ ਕੀਤੀ, ਗਿਆਨ ਅੰਜਨ ਮੋਕਉ ਮੈਨੂੰ, ਗੁਰੂ ਨੇ ਗਿਆਨ ਦਾ ਸੁਰਮਾ ਦਿੱਤਾ। ਸਤਿਗੁਰੂ ਨੇ ਆਪਣੇ ਗਿਆਨ ਦਾ ਐਸਾ ਸੁਰਮਾ ਦਿੱਤਾ ਕਿ ਮਨ ਦੇ ਵਿੱਚ ਪ੍ਰਭੂ ਦੀ ਬੰਦਗੀ, ਪਰਮੇਸ਼ਵਰ ਦਾ ਨਾਮ, ਉਹ ਸਦਾ ਲਈ ਵਸ ਗਿਆ। ਗੁਰ ਦੀਨਾ, ਇਹ ਦਾਤ ਗੁਰੂ ਨੇ ਦਿੱਤੀ। ਗੁਰੂ ਨਾਮ ਦਾ ਦਾਤਾ ਹੈ, ਪਰ ਸਾਡੇ ਜ਼ਿੰਦਗੀ ਦੇ ਵਿੱਚ ਬੜਾ ਵੱਡਾ ਭੁਲੇਖਾ ਹੈ, ਭਰਮ ਹੈ। ਔਰ ਅਸੀਂ ਸਤਿਗੁਰੂ ਦੇ ਚਰਨਾਂ ਦੇ ਵਿੱਚ ਆ ਕੇ ਵੀ, ਸਤਿਗੁਰੂ ਦੇ ਕੋਲ ਆ ਕੇ ਵੀ ਸੰਸਾਰ ਨੂੰ ਮੰਗਦੇ ਹਾਂ, ਪਦਾਰਥਾਂ ਦੀ ਮੰਗ ਕਰਦੇ ਹਾਂ। ਠੀਕ ਹੈ, ਮਨੁੱਖ ਸੰਸਾਰ ਦੇ ਵਿੱਚੋਂ ਸੰਸਾਰ ਦੀ ਮੰਗ ਕਰੇ, ਪਦਾਰਥਾਂ ਦੀ ਮੰਗ ਕਰੇ, ਮਨੁੱਖ ਮਸ਼ਕਤ ਕਰਦਾ ਹੈ, ਕਿਰਤ ਕਰਦਾ ਹੈ, ਕਮਾਈ ਕਰਦਾ ਹੈ, ਧਨ ਦੀ ਮੰਗ ਕਰੇ, ਪਦਾਰਥਾਂ ਦੀ ਮੰਗ ਕਰੇ, ਚੰਗੀ ਗੱਲ ਹੈ। ਹੈਰਾਨੀ ਉਦੋਂ ਹੁੰਦੀ ਹੈ, ਅੱਜ ਦੇ ਸਮੇਂ ਦੇ ਅੰਦਰ ਦੁਨਿਆਵੀ ਮਨੁੱਖ ਸੇਵਾ ਕਰਕੇ, ਪਾਠ ਕਰਕੇ, ਬਾਣੀ ਪੜ੍ਹ ਕੇ ਵੀ ਕੇਵਲ ਪਦਾਰਥਾਂ ਦੀ ਮੰਗ ਕਰਦਾ ਹੈ, ਸੰਸਾਰ ਦੀ ਮੰਗ ਕਰਦਾ ਹੈ। ਗੁਰੂ ਨੇ ਉਹ ਸਿੱਖਿਆ ਦਿੱਤੀ, ਸਾਨੂੰ ਨਾਮ ਦੀ ਦਾਤ ਮੰਗਣ ਦੀ ਜਾਂਚ ਆ ਜਾਏ। ਘੱਟੋ ਘੱਟ ਇਹਨਾਂ 'ਤੇ ਹੋਵੇ, ਸਤਿਗੁਰੂ ਦੇ ਦਰ 'ਤੇ ਆ ਕੇ ਬਾਣੀ ਸੁਣ ਕੇ ਪੜ੍ਹ ਕੇ ਫਿਰ ਤੇ ਨਾਮ ਦੀ ਮੰਗ ਕਰ ਸਕੀਏ। ਗੁਰੂ ਕਿਰਪਾ ਕਰਦਾ ਹੈ, ਗੁਰੂ ਰਹਿਮਤ ਕਰਦਾ ਹੈ। ਗਿਆਨ ਅੰਜਨ ਮੋਕਉ ਗੁਰ ਦੀਨਾ, ਗੁਰੂ ਨਾਮ ਦਾ ਸੁਰਮਾ, ਗਿਆਨ ਦਾ ਸੁਰਮਾ ਦੇਣ ਵਾਲਾ ਹੈ। ਔਰ ਜਦੋਂ ਇਹਨਾਂ ਅੱਖਾਂ ਦੇ ਵਿੱਚ, ਨੇਤਰਾਂ ਦੇ ਵਿੱਚ ਗੁਰੂ ਦੇ ਗਿਆਨ ਦਾ ਸੁਰਮਾ ਪਵੇ, ਫਿਰ ਇੱਕ ਗੱਲ ਸਮਝ ਲੱਗਦੀ ਹੈ, ਰਾਮ ਨਾਮ ਬਿਨ ਜੀਵਨ ਮਨਹੀਨਾ। ਗੁਰੂ ਜਦੋਂ ਸਾਨੂੰ ਵਿਚਾਰ ਦਿੰਦਾ, ਗਿਆਨ ਦਿੰਦਾ, ਉਪਦੇਸ਼ ਦਿੰਦਾ, ਫਿਰ ਇਹ ਸਮਝ ਆਉਂਦੀ ਹੈ, ਪਰਮੇਸ਼ਵਰ ਦੇ ਨਾਮ ਤੋਂ ਬਿਨਾਂ, ਰਾਮ ਨਾਮ, ਰਾਮ ਦੇ ਨਾਮ ਤੋਂ ਬਿਨਾਂ ਜੀਵਨ ਮਨਹੀਨਾ। ਹੀਨਾ ਕਹਿੰਦੇ ਨੇ ਖਾਲੀ, ਸੱਖਣਾ। ਪਰਮੇਸ਼ਵਰ ਦੇ ਨਾਮ ਤੋਂ ਬਿਨਾਂ ਸਾਡਾ ਜੀਵਨ ਹੀਨਾ ਹੈ, ਖਾਲੀ ਹੈ। ਔਰ ਜਦੋਂ ਜੀਵਨ ਖਾਲੀ ਹੋਵੇ, ਫਿਰ ਉਸ ਖਾਲੀ ਜੀਵਨ ਦੇ ਅੰਦਰ ਸੰਸਾਰੀ ਵਿਕਾਰ ਟਿਕ ਜਾਂਦੇ ਨੇ। ਭਗਤ ਜੀ ਨੇ ਨਾਮ ਦੀ ਮੰਗ ਕੀਤੀ,
ਔਰ ਗੁਰੂ ਨੇ ਬਖਸ਼ਿਸ਼ ਕਰ ਦਿੱਤੀ, ਉਹ ਨਾਮ ਹਿਰਦੇ ਦੇ ਵਿੱਚ ਵਸਾ ਦਿੱਤਾ। ਇਹ ਸਮਝ ਆ ਗਈ ਕਿ ਪਰਮੇਸ਼ਵਰ ਦੇ ਨਾਮ ਤੋਂ ਬਿਨਾਂ ਜੀਵਨ ਅਧੂਰਾ ਹੈ। ਔਰ ਸਾਹਿਬ ਬਾਣੀ ਦੇ ਵਿੱਚ ਫੁਰਮਾਨ ਕਰਦੇ ਨੇ, ਮੇਰੇ ਮਨ ਨਾਮ ਨਿਤ ਨਿਤ ਲੇਹੇ, ਜਲਤ ਨਾਹੀ ਅਗਨ ਸਾਗਰ, ਸੋਖ ਮਨ ਧਨ ਦੇਹੇ। ਸੁੱਖ ਮਿਲਦੇ ਨੇ ਪਰਮੇਸ਼ਵਰ ਦੇ ਨਾਮ ਤੋਂ ਬਿਨਾਂ, ਅਤੇ ਨਾਮ ਤੋਂ ਬਿਨਾਂ ਮਨੁੱਖ ਦਾ ਜੀਵਨ ਅਧੂਰਾ। ਅਖੀਰਲੀਆਂ ਪੰਕਤੀਆਂ ਦੇ ਅੰਦਰ ਸਾਹਿਬ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ, ਨਾਮ ਦੇ ਸਿਮਰਨ ਕਰ ਜਾਣਾ ਜਗ ਜੀਵਨ ਸਿਉ ਜੀਉ ਸਮਾਨਾ। ਜਦੋਂ ਸਤਿਗੁਰੂ ਦੇ ਇਸ ਉਪਦੇਸ਼ ਨੂੰ ਪੜ੍ਹ ਕੇ ਵਿਚਾਰ ਕੇ ਸਮਝ ਆਈ ਨਾਮ ਤੋਂ ਬਿਨਾਂ ਜੀਵਨ ਖਾਲੀ ਹੈ, ਫਿਰ ਭਗਤ ਨਾਮਦੇਵ ਜੀ ਸਮਾਰਗ 'ਤੇ ਤੁਰ ਪਏ। ਨਾਮ ਦੇ ਸਿਮਰਨ ਕਰ ਜਾਣਾ, ਭਗਤ ਨਾਮਦੇਵ ਜੀ ਆਪਣੀ ਗੱਲ ਕਰਦੇ ਹਾਂ, ਮੈਂ ਇਸ ਸਿਮਰਨ ਦੇ ਮਾਰਗ 'ਤੇ ਤੁਰ ਪਿਆ। ਐਸੀਆਂ ਸਾਖੀਆਂ ਔਰ ਐਸੇ ਭਰਮ ਭੁਲੇਖੇ ਪਾਏ ਗਏ ਕਿ ਨਾਮਦੇਵ ਜੀ ਨੇ ਪੱਥਰਾਂ ਦੇ ਵਿੱਚੋਂ ਰੱਬ ਨੂੰ ਪ੍ਰਾਪਤ ਕੀਤਾ। ਆ ਭਗਤ ਨਾਮਦੇਵ ਜੀ ਦੇ ਆਪਣੇ ਬਚਨ, ਆਪਣੇ ਵਿਚਾਰ ਔਰ ਆਪਣਾ ਸ਼ਬਦ, ਨਾਮ ਦੇ ਸਿਮਰਨ ਕਰ ਜਾਣਾ। ਭਗਤ ਨਾਮਦੇਵ ਜੀ ਕਹਿੰਦੇ ਨੇ ਮੈਂ ਸਿਮਰਨ ਕਰਨਾ ਗੁਰੂ ਦੇ ਕੋਲੋਂ ਸਿੱਖਿਆ ਔਰ ਆਪਣੇ ਜੀਵਨ ਦੇ ਵਿੱਚ ਇਹ ਕਰਮ ਅਪਣਾ ਲਿਆ। ਸਿਮਰਨ ਕਰ ਜਾਣਾ, ਪਰਮੇਸ਼ਵਰ ਨੂੰ ਜਾਣਿਆ ਸਮਝਿਆ। ਕਿਵੇਂ ਸਮਝਿਆ? ਸਿਮਰਨ ਦੇ ਰਾਹੀਂ, ਬੰਦਗੀ ਦੇ ਰਾਹੀਂ। ਔਰ ਸਿਮਰਨ ਕਰ ਕਰਕੇ ਪਰਮੇਸ਼ਵਰ ਦੀ ਸੋਝ ਸਮਝ ਮੈਨੂੰ ਲੱਗ ਗਈ। ਜਗ ਜੀਵਨ ਸਿਉ ਜੀਉ ਸਮਾਨਾ, ਉਹ ਜਗਤ ਨੂੰ ਜੀਵਨ ਦੇਣ ਵਾਲਾ, ਸਾਰੇ ਸੰਸਾਰ ਦੀ ਪਾਲਣਾ ਕਰਨ ਵਾਲਾ, ਸੰਭਾਲ ਕਰਨ ਵਾਲਾ, ਉਸ ਦੇ ਵਿੱਚ ਅਭੇਦਤਾ ਹਾਸਲ ਹੋਈ। ਜਗ ਜੀਵਨ ਸਿਉ ਜੀਉ ਸਮਾਨਾ, ਜਿੰਦ ਉਸ ਜਗਤ ਨੂੰ ਜੀਵਨ ਦੇਣ ਵਾਲੇ ਪਰਮੇਸ਼ਵਰ ਦੇ ਵਿੱਚ ਸਮਾ ਗਈ। ਭਾਉ ਆਤਮਾ ਦਾ ਮਿਲਾਪ ਪਰਮੇਸ਼ਵਰ ਦੇ ਨਾਲ, ਪਰਮਾਤਮਾ ਦੇ ਨਾਲ ਕੇਵਲ ਸਿਮਰਨ ਦੇ ਰਾਹੀਂ ਹੋ ਸਕਦਾ ਹੈ। ਔਰ ਉਸੇ ਦੀ ਆਰਾਧਨਾ ਕਰਨ ਵਾਸਤੇ ਵਾਰ ਵਾਰ ਸਤਿਗੁਰੂ ਨੇ ਬਾਣੀ ਦੇ ਵਿੱਚ ਸਾਨੂੰ ਉਪਦੇਸ਼ ਦਿੱਤਾ, ਸਿੱਖਿਆ ਦਿੱਤੀ। ਸਿਮਰਉ ਸਿਮਰ ਸਿਮਰ ਸੁਖ ਪਾਵੋ, ਸਾਸ ਸਾਸ ਸੰਭਾਲੇ, ਇਹ ਲੋਕ ਪਰਲੋਕ ਸੰਗ ਸਹਾਈ, ਜਤ ਕਤ ਮੋਹੇ ਰੱਖ ਵਾਲੇ। ਇਹ ਸਿਮਰਨ ਦੀ ਬਦੌਲਤ ਇਹ ਦਾਤ ਪ੍ਰਾਪਤ ਹੁੰਦੀ ਹੈ। ਅਤੇ ਭਗਤ ਨਾਮਦੇਵ ਜੀ ਨੇ ਜਿਹੜੀ ਪਰਮੇਸ਼ਵਰ ਦੇ ਨਾਲ ਸਾਂਝ ਹਾਸਲ ਕੀਤੀ, ਜੀਵਨ ਦੀ ਸਫਲਤਾ ਪ੍ਰਾਪਤ ਹੋਈ, ਉਹ ਪਰਮੇਸ਼ਵਰ ਦਾ ਨਾਮ ਹੈ, ਜਿਸ ਨੂੰ ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਨੇ ਇੰਝ ਬਿਆਨ ਕੀਤਾ, ਗੋਬਿੰਦ ਗੋਬਿੰਦ ਗੋਬਿੰਦ ਸੰਗ ਨਾਮ ਦਿਓ ਮਨ ਲੀਨਾ। ਨਾਮਦੇਵ ਜੀ ਦਾ ਮਨ ਗੋਬਿੰਦ ਦੇ ਨਾਲ ਇਕਮਿਕ ਹੋ ਗਿਆ, ਜੁੜ ਗਿਆ। ਆੜ ਦਾਮ ਕੁਸ਼ੀਪੁਰੋ ਹੋਇਓ ਲਾਖੀਨਾ। ਦੁਨੀਆਂ ਦੇ ਅੰਦਰ ਲੋਕ ਉਹ ਨਾਮਦੇਵ ਨੂੰ ਅੱਧੀ ਕੌਡੀ ਦਾ ਸਮਝਦੇ ਸਨ, ਜਿਹੜਾ ਸੰਸਾਰ ਕਰਕੇ ਗਰੀਬ ਹੈ, ਪਦਾਰਥਾਂ ਕਰਕੇ ਗਰੀਬ ਹੈ। ਪਰ ਅੱਧੀ ਕੌਡੀ ਦਾ ਨਾਮਦੇਵ ਜਦੋਂ ਸਾਂਝ ਪਰਮੇਸ਼ਵਰ ਦੇ ਨਾਲ ਬਣੀ, ਨਿਰੰਕਾਰ ਦੇ ਨਾਲ ਬਣੀ, ਅਕਾਲ ਪੁਰਖ ਪਰਮੇਸ਼ਵਰ ਦੇ ਨਾਮ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਲਿਆ, ਟਿਕਾ ਲਿਆ। ਆੜ ਦਾਮ ਕੁਸ਼ੀ ਭਰੋ ਹੋਇਓ ਲਾਖੀਣਾ, ਬੁਨਨਾ ਤਨਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ। ਹੋਰ ਭਗਤਾਂ ਦੀ ਗੱਲ ਕੀਤੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ, ਪਰ ਭਗਤ ਨਾਮਦੇਵ ਨੇ ਕੇਵਲ ਸਿਮਰਨ ਕਰਕੇ, ਬੰਦਗੀ ਕਰਕੇ ਪਰਮੇਸ਼ਵਰ ਦੇ ਨਾਲ ਸਾਂਝ ਪਾਈ। ਔਰ ਬੰਦਗੀ ਕਰਨ ਦੀ ਜਿਹੜੀ ਜੁਗਤ ਭਗਤ ਨਾਮਦੇਵ ਜੀ ਨੇ ਬਖਸ਼ਿਸ਼ ਕੀਤੀ, ਉਹ ਹੈ ਮਨ ਰਾਮ ਨਾਮਾ ਬੇਦੀ ਵਾਲੇ, ਜੈਸੇ ਕਨਕ ਕਲਾ ਚਿਤ ਮਾਂਡੀ ਵਾਲੇ। ਪਰਮੇਸ਼ਵਰ ਦੇ ਨਾਮ ਨੂੰ ਜਪਣ ਦੀ ਜਿਹੜੀ ਜੁਗਤ ਹੈ, ਉਹ ਮਨ ਕਰਕੇ ਰਾਮ ਦੇ ਨਾਮ ਨੂੰ ਜਪਣਾ, ਮਨ ਰਾਮ ਨਾਮਾ
ਬੇਦੀ ਵਾਲੀ ਮਨ ਬਿਨਿਆ ਜਾਏ ਪਰਮੇਸ਼ਵਰ ਦੇ ਨਾਮ ਦੇ ਵਿੱਚ, ਫਿਰ ਅਕਾਲ ਪੁਰਖ ਦੀ ਰਹਿਮਤ ਗੁਰੂ ਦੀ ਬਖਸ਼ਿਸ਼ ਦੇ ਰਾਹੀਂ ਮਨੁੱਖਾ ਜੀਵਨ ਦੀ ਸਫਲਤਾ ਪ੍ਰਾਪਤ ਹੁੰਦੀ ਹੈ। ਸਤਿਗੁਰੂ ਕਿਰਪਾ ਕਰਨ, ਬਖਸ਼ਿਸ਼ ਕਰਨ, ਇਹੋ ਜਿਹਾ ਜੀਵਨ ਸਾਰਿਆਂ ਦਾ ਸਤਿਗੁਰੂ ਦੀ ਬਖਸ਼ਿਸ਼ ਦੇ ਨਾਲ ਬਣ ਸਕੇ, ਲੋਕ ਅਤੇ ਪ੍ਰਲੋਕ ਸੁਹੇਲਾ ਹੋਵੇ। ਇੰਨੀਆਂ ਕੁ ਵਿਚਾਰਾਂ ਪ੍ਰਵਾਨ ਕਰਨੀਆਂ, ਗਲਤੀਆਂ ਭੁੱਲਾਂ ਦੀ ਖਿਮਾ। ਆਓ, ਸਤਿਕਾਰਯੋਗ ਕੀਰਤਨੀਆਂ ਪਾਸੋਂ ਆਪ ਜੀ ਨੇ ਰਵੀ ਗੁਰਬਾਣੀ ਦੇ ਕੀਰਤਨ ਅਦਬ ਸਤਿਕਾਰ ਸਹਿਤ ਸਰਵਣ ਕਰਨ ਦੀ ਕਿਰਪਾਲਤਾ ਕਰਨੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਯਰੇ ਕਟੇਕ ਤੂੰ ਲਾਹੇ ਬੇਡਾਨੀ ਆਸ, ਨਾਨਕ ਨਾਮ ਧਿਆਈ ਹੈ ਕਾਰਜ ਆਵੈ ਰਾਸ। ਜੇ ਤੂੰ ਤੁਠਾ ਕਿਰਪਾ ਨਿਧਾਨ, ਨਾ ਦੂਜਾ ਵੇਖਾਲ। ਇਹਾ ਪਾਈ ਮੂੰ ਦਾਤੜੀ, ਨਿਤ ਹਿਰਦੈ ਰੱਖਾਂ ਸੰਭਾਲ। ਵਾਹਿਗੁਰੂ ਜੀ।

ਸਤਿਗੁਰ ਪ੍ਰਸਾਦ ਸਫਲ ਜਨਮ ਮੁਕਾ ਗੁਰ ਕੀਨਾ ਦੁੱਖ ਵਿਸਾਰ ਸੁਖ ਅੰਤਰ ਲੀਨਾ ਸਫਲ ਜਨਮ ਮੁਕਾ ਗੁਰ ਕੀਨਾ

ਜਾਨਾ ਜਗ ਜੀ ਮਨ ਸਿਉ ਜੀਉ ਸਮਾਨਾ ਨਾਮ ਦੇ ਸਿਮਰਨ ਕਰ ਜਾਨਾ ਜਗ ਜੀ ਮਨ ਸਿਉ ਜੀਉ ਸਮਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਵਾਜੀ ਸਾਹਿਬ ਸੰਗਤ ਆਪ ਭਾਗੀ ਹੋ ਜੋ ਅੰਮ੍ਰਿਤ ਵੇਲੇ ਤੋਂ ਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਦੀਆਂ ਹਾਜ਼ਰੀਆਂ ਪਵੇ। ਗੁਰੂ ਸਾਹਿਬ ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ, ਗੁਰਸਿੱਖੀ ਨਾਮ ਦਾਨ ਬਖਸ਼ਣ, ਸਭ ਦੇ ਪਰਿਵਾਰਾਂ ਸਤੇ ਮੇਲ ਮਰਿਆਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਨਾਮ ਵਾਹਿਗੁਰੂ ਸਤਿ

0: ਸਿਮਰੋ ਸਿਮਰ ਸਿਮਰ ਸੁਖ ਪਾਵੋ,
1: ਕਲ ਕਲੇਸ਼ ਤਨ ਮੈ ਮਿਟਾਵੋ,
0: ਸਿਮਰੋ ਜਾਸ ਬਿਸ਼ੰ ਪਰੇਕੈ,
1: ਨਾਮ ਜਪਤ ਗ੍ਰੰਥ ਅਨੇਕੈ,
0: ਵੇਦ ਪ੍ਰਾਣ ਸਿਮਰੋ ਸਧਿਆਖਿਅਰ,
1: ਕਿਨੇ ਰਾਮ ਨਾਮ ਏਕ ਆਖਰ,
0: ਕਿਨਕਾ ਏਕ ਜਿਸ ਜੀ ਵਸਾਵੈ,
1: ਕਾਂਖੀ ਮਹਿਮਾ ਗਣੀ ਨਾ ਆਵੈ,
0: ਕਾਂਖੀ ਏਕੈ ਦਰਸ ਤੁਹਾਰੋ,
1: ਨਾਨਕ ਹੁਣ ਸੰਗ ਮੋਹਿ ਉਧਾਰੋ,
0: ਸੁਖ ਮਣੀ ਸੁਖ ਅੰਮ੍ਰਿਤ ਪ੍ਰਭ ਨਾਮ,
1: ਭਗਤ ਜਨਾ ਕੇ ਮਨ ਵਿਸਰਾਮ ਰਹਾਓ,
0: ਪ੍ਰਭ ਕੈ ਸਿਮਰਨ ਗਰਭ ਨਾ ਬਸੈ,
1: ਪ੍ਰਭ ਕੇ ਸਿਮਰਨ ਦੁਖ ਜਮ ਨਸੈ,
0: ਪ੍ਰਭ ਕੈ ਸਿਮਰਨ ਕਾਲ ਪਰ ਹਰੈ,
1: ਪ੍ਰਭ ਕੇ ਸਿਮਰਨ ਦੁਸ਼ਮਣ ਕਰੇ,
0: ਪ੍ਰਭ ਸਿਮਰਤ ਕਛ ਬਿਗੜ ਨਾ ਲਾਗੈ,
1: ਪ੍ਰਭ ਕੇ ਸਿਮਰਨ ਆਨੰਦ ਜਾਗੈ,
0: ਪ੍ਰਭ ਕੈ ਸਿਮਰਨ ਭਾਉ ਨਾ ਵਿਆਪੈ,
1: ਪ੍ਰਭ ਕੇ ਸਿਮਰਨ ਦੁਖ ਨਾ ਸੰਤਾਪੈ,
0: ਪ੍ਰਭ ਕਾ ਸਿਮਰਨ ਸਾਧ ਕੈ ਸੰਗ,
1: ਸਰਨ ਦਾਨ ਨਾਨਕ ਹਰ ਰੰਗ,
0: ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ,
1: ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ,
0: ਪ੍ਰਭ ਕੈ ਸਿਮਰਨ ਜਪ ਤਾ ਪੂਜਾ,
1: ਪ੍ਰਭ ਕੇ ਸਿਮਰਨ ਬਿਨਸੇ ਦੂਜਾ,
0: ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ,
1: ਪ੍ਰਭ ਕੇ ਸਿਮਰਨ ਦਰਗਹਿ ਮਾਨੀ,
0: ਪ੍ਰਭ ਕੈ ਸਿਮਰਨ ਹੋਏ ਸੋ ਭਲਾ,
1: ਪ੍ਰਭ ਕੇ ਸਿਮਰਨ ਸਫਲ ਭਲਾ,
0: ਸੇ ਸਿਮਰੇ ਜਿਨ ਆਪ ਸਿਮਰਾਏ,
1: ਨਾਨਕ ਤਾਕੇ ਲਾਗੋ ਪਾਏ,
0: ਪ੍ਰਭ ਕਾ ਸਿਮਰਨ ਸਭ ਤੇ ਉੱਚਾ,
1: ਪ੍ਰਭ ਕੇ ਸਿਮਰਨ ਉਦਰੇ ਮੂਚਾ,
0: ਪ੍ਰਭ ਕੇ ਸਿਮਰਨ ਤ੍ਰਿਸ਼ਨਾ ਬੁਝੈ,
1: ਪ੍ਰਭ ਕੇ ਸਿਮਰਨ ਸਭ ਕੁਛ ਸੂਝੈ,
0: ਪ੍ਰਭ ਕੇ ਸਿਮਰਨ ਨਾਹੀ ਜਬ ਤ੍ਰਾਸਾ,
1: ਪ੍ਰਭ ਕੇ ਸਿਮਰਨ ਪੂਰਨ ਆਸਾ,
0: ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ,
1: ਅੰਮ੍ਰਿਤ ਨਾਮ ਰਿਧਮਹਿ ਸਮਾਏ,
0: ਪ੍ਰਭ ਜੀ ਵਸੇ ਸਾਧ ਕੀ ਰਸਨਾ,
1: ਨਾਨਕ ਜਨ ਕਾ ਦਾਸਨ ਦਸਨਾ,
0: ਪ੍ਰਭ ਕੋ ਸਿਮਰੇ ਸੇ ਤਨਵੰਤੇ,
1: ਪ੍ਰਭ ਕੋ ਸਿਮਰੇ ਸੇ ਪਤਵੰਤੇ,
0: ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ,
1: ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ,
0: ਪ੍ਰਭ ਕੋ ਸਿਮਰੇ ਸੇ ਬੇ ਮੋਹਤਾਜੇ,
1: ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ,
0: ਪ੍ਰਭ ਕੋ ਸਿਮਰੇ ਸੇ ਸੁਖਵਾਸੀ,
1: ਪ੍ਰਭ ਕੋ ਸਿਮਰੇ ਸਦਾ ਅਵਨਾਸੀ,
0: ਸਿਮਰਨ ਤੇ ਲਾਗੇ ਜਿਨ ਆਪ ਦਿਆਲਾ,
1: ਨਾਨਕ ਜਨ ਕੀ ਮੰਗੇ ਗਵਾਲਾ,
0: ਪ੍ਰਭ ਕੋ ਸਿਮਰੇ ਸੇ ਪਰ ਉਪਕਾਰੀ,
1: ਪ੍ਰਭ ਕੋ ਸਿਮਰੇ ਤਿਨ ਸਦ ਬਲਿਹਾਰੀ,
0: ਪ੍ਰਭ ਕੋ ਸਿਮਰੇ ਸੇ ਮੁਖ ਸਹਾਵੇ,
1: ਪ੍ਰਭ ਕੋ ਸਿਮਰੇ ਤਿਨ ਸੁਖ ਬਿਹਾਵੇ,
0: ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ,
1: ਪ੍ਰਭ ਕੋ ਸਿਮਰੇ ਤਿਨ ਨਿਰਮਲ ਰੀਤਾ,
0: ਪ੍ਰਭ ਕੋ ਸਿਮਰੇ ਤਿਨ ਆਨੰਦ ਕਨੇਰੇ,
1: ਪ੍ਰਭ ਕੋ ਸਿਮਰੇ ਵਸੇ ਹਰ ਨੇਰੇ,
0: ਸੰਤ ਕਿਰਪਾ ਤੇ ਅਣ ਦਿਨ ਜਾਗ,
1: ਨਾਨਕ ਸਿਮਰਨ ਪੂਰੇ ਭਾਗ,
0: ਪ੍ਰਭ ਕੇ ਸਿਮਰਨ ਕਾਰਜ ਪੂਰੇ,
1: ਪ੍ਰਭ ਕੇ ਸਿਮਰਨ ਕਹੋ ਨਾ ਝੂਰੇ,
0: ਪ੍ਰਭ ਕੇ ਸਿਮਰਨ ਹਰ ਗੁਣ ਬਾਨੀ,
1: ਪ੍ਰਭ ਕੇ ਸਿਮਰਨ ਸਹਿਜ ਸਮਾਨੀ,
0: ਪ੍ਰਭ ਕੇ ਸਿਮਰਨ ਨਿਚਲ ਆਸਨ,
1: ਪ੍ਰਭ ਕੇ ਸਿਮਰਨ ਕਮਲ ਵਿਗਾਸਨ,
0: ਪ੍ਰਭ ਕੇ ਸਿਮਰਨ ਅਨਹਾ ਚੁਨਕਾਰ,
1: ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ,
0: ਸਿਮਰੇ ਸੇ ਜਨ ਜਿਨ ਕੋ ਪ੍ਰਮ ਆਇਆ,
1: ਨਾਨਕ ਤਿਨ ਜਨ ਸਾਨੀ ਪਇਆ,
0: ਹਰ ਸਿਮਰਨ ਕਰ ਭਗਤ ਪ੍ਰਗਟਾਏ,
1: ਹਰ ਸਿਮਰਨ ਲਗ ਵੇਦ ਉਪਾਏ,
0: ਹਰ ਸਿਮਰਨ ਪੈ ਸਿੱਧ ਜਤੀ ਦਾਤੇ,
1: ਹਰ ਸਿਮਰਨ ਨੀ ਚੌਕੁੰਡ ਜਾਤੇ,
0: ਹਰ ਸਿਮਰਨ ਧਾਰੀ ਸਭ ਧਰਨਾ,
1: ਸਿਮਰ ਸਿਮਰ ਹਰ ਕਾਰਨ ਕਰਨਾ,
0: ਹਰ ਸਿਮਰਨ ਕੀਓ ਸਗਲ ਆਕਾਰਾ।

0: ਮਾਤ ਪਿਤਾ ਸਤਮੀਤ ਨਾ ਭਾਈ
1: ਮਨੁਮਾ ਨਾਮ ਤੇਰੇ ਸੰਗ ਸਹਾਈ
0: ਮਹਾ ਭਿਆਨ ਦੂਤ ਜਮ ਦਲੇ
1: ਤੈ ਕੇਵਲ ਨਾਮ ਸੰਗ ਤੇਰੇ ਚਲੇ
0: ਜੈ ਮੁਸ਼ਕਲ ਹੋਵੇ ਅਤ ਭਾਰੀ
1: ਹਰ ਕੋ ਨਾਮ ਕਿਨ ਮਾਹਿ ਉਧਾਰੀ
0: ਨਾਨਕ ਪੁਨੇ ਚਰਨ ਕਰਤ ਨਹੀਂ ਧਰੇ
1: ਹਰ ਕੋ ਨਾਮ ਕੋਟ ਪਾਪ ਪਰ ਹਰੇ
0: ਗੁਰਮੁਖ ਨਾਮ ਜਪੋ ਮਨ ਮੇਰੇ
1: ਨਾਨਕ ਪਾਵੋ ਸੁਖ ਕਨੇਰੇ
0: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ
1: ਹਰ ਕਾ ਨਾਮ ਜਪਤ ਹੋਏ ਸੁਖੀਆ
0: ਕਰੋਰੀ ਬੰਧਨ ਭਰੇ
1: ਹਰ ਕਾ ਨਾਮ ਜਪਤ ਨਿਸਤਰੇ
0: ਮਾਨਕ ਮਾਇਆ ਰੰਗ ਤਿੱਖ ਨਾ ਵਿਝਾਵੇ
1: ਹਰ ਕਾ ਨਾਮ ਜਪਤਾ ਗਾਵੇ
0: ਜਿਹੇ ਮਾਰ ਗਏ ਹੋ ਜਾ ਤੈ ਅਕੇਲਾ
1: ਤੈ ਹਰ ਨਾਮ ਸੰਗ ਹੋਤ ਸੁਹੇਲਾ
0: ਸਾ ਨਾਮ ਮਨ ਸਦਾ ਧਿਆਈਏ
1: ਨਾਨਕ ਗੁਰਮੁਖ ਪਰਮ ਗਤ ਪਾਈਏ
0: ਛੂਟਤ ਨਹੀਂ ਕੋਟ ਲਗ ਪਾਹੀ
1: ਨਾਮ ਜਪਤੈ ਪਾਰ ਪਰਾਹੀ
0: ਨਾਨਕ ਵਿਘਨ ਜਾਏ ਆਏ ਸੰਘਾਰੇ
1: ਹਰ ਕਾ ਨਾਮ ਤਤਕਾਲ ਉਧਾਰੇ
0: ਨਾਨਕ ਜੋਨ ਜਨਮੇ

0: ਜਾਪ ਤਾਪ ਗਿਆਨ ਸਭ ਧਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ
1: ਸਗਲ ਤਿਆਗ ਮਨ ਮਤੇ ਫਿਰਿਆ
0: ਅਨਕ ਪ੍ਰਕਾਰ ਕੀਓ ਬਹੁ ਯਤਨਾ
1: ਪੁੰਨ ਦਾਨ ਹੋਮੇ ਬਹੁ ਰਤਨਾ
0: ਸਰੀਰ ਕਟਾਏ ਹੋਮੇ ਕਰ ਰਾਤੀ
1: ਵਰਤ ਨੇਮ ਕਰੇ ਬਹੁ ਭਾਤੀ
0: ਨਹੀਂ ਤੁਲ ਰਾਮ ਨਾਮ ਵਿਚਾਰ
1: ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ
0: ਨੌ ਖੰਡ ਪ੍ਰਿਥਵੀ ਫਿਰੇ ਚਿਰ ਜੀਵੇ
1: ਮਹਾ ਉਦਾਸ ਤਪੀ ਸਰ ਥੀਵੇ
0: ਅਗਨ ਮੈਂ ਹੋਮਤ ਪ੍ਰਾਨ
1: ਕਰਨ ਕਸਵ ਹੈ ਵਰ ਭੂਮਦਾਨ
0: ਨਿਉਲੀ ਕਰਮ ਕਰੇ ਬਹੁ ਆਸਨ
1: ਜੈਨ ਮਾਰਗ ਸੱਜਣ ਪਤ ਸਾਧਨ
0: ਨਿਮਕ ਨਿਮਕ ਕਰ ਸਰੀਰ ਕਟਾਵੇ
1: ਤਾਂ ਪੀ ਹੋਮੇ ਮੈਲ ਨਾ ਜਾਵੇ
0: ਹਰ ਕੇ ਨਾਮ ਸ਼ਮਸ਼ਰ ਕੁਛ ਨਾਹੇ
1: ਨਾਨਕ ਗੁਰਮੁਖ ਦੇ ਸਹਿ ਜਗਤ ਗਤ ਪਾਹੇ
0: ਮਨ ਕਾਮਨਾ ਤੀਰਥ ਦੇ ਛੁਟੇ
1: ਜੜ ਕਮਾਨ ਮਨ ਦੇ ਹੁਟੇ
0: ਸੋਚ ਕਰੇ ਦਿਨ ਸਾਰ ਰਾਤ
1: ਮਨ ਕੀ ਮੈਲ ਨਾ ਤਨ ਤੇ ਜਾਤ
0: ਇਸ ਦੇਹੀ ਕੋ ਬਹੁ ਸਾਧਨਾ ਕਰੇ
1: ਮਨ ਤੇ ਕਬੂ ਨਾ ਵਿਖਿਆ ਟਰੇ
0: ਜਲ ਧੋਵੇ ਬਹੁ ਦੇਹ ਅਨੀਤ
1: ਸੁਧ ਕਾ ਹੋਏ ਕਾਚੀ ਪੀਤ
0: ਮਨ ਹਰ ਕੇ ਨਾਮ ਕੀ ਮਹਿਮਾ ਊਚ
1: ਨਾਨਕ ਨਾਮ ਕਰੇ ਪਤਿ ਕੋ ਹੋਚ
0: ਬਹੁ ਸਿਆਣਪ ਜਮ ਕਾ ਭਉ ਵਿਆਪੇ
1: ਅਨੇਕ ਜਤਨ ਕਰ ਕ੍ਰਿਸ਼ਨ ਨਾ ਰਾਵੇ
0: ਭੇਖ ਅਨੇਕ ਅਗਨ ਨਹੀਂ ਬੂਜੇ
1: ਕੋਟ ਪਾਪ ਦਰ ਕੇ ਨਹੀਂ ਸਿਜੇ
0: ਛੂਟਤ ਨਾਹੀ ਊ ਪਿਆਰ
1: ਮੋਹੇ ਵਿਆਪੇ ਮਾਇਆ ਜਾਲ
0: ਅਬਰ ਕਰਤੂਤ ਸਗਲੀ ਜਮ ਡਾਨੇ
1: ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੇ
0: ਹਰ ਕਾ ਨਾਮ ਜਪ ਦੁਖ ਪਾਏ
1: ਨਾਨਕ ਬੋਲੇ ਸਹਿਜ ਸੁਭਾਏ
0: ਚਾਰ ਪਦਾਰਥ ਜੇ ਕੋ ਮੰਗੇ
1: ਸਾਜਨਾ ਕੀ ਸੇਵਾ ਲਾਗੇ
0: ਜੇ ਕੋ ਆਪਣਾ ਦੁਖ ਮਿਟਾਵੇ
1: ਹਰ ਹਰ ਨਾਮ ਹਿਰਦੇ ਸਦਾਵੇ
0: ਜੇ ਕੋ ਆਪਣੀ ਸੋਭਾ ਲੋਰੇ
1: ਸਾਧ ਸੰਗੇ ਹਉਮੈ ਛੋਰੇ
0: ਜੇ ਕੋ ਜਨਮ ਮਰਨ ਤੇ ਡਰੇ
1: ਸਾਜਨਾ ਕੀ ਸਰਨੀ ਭਰੇ
0: ਜਿਸ ਜਨ ਕਿਉਂ ਪ੍ਰਭ ਦੱਤ ਪਿਆਸਾ
1: ਨਾਨਕ ਤਾਕੇ ਬਲ ਬਲ ਜਾਸਾ
0: ਸਗਲ ਪੁਰਖ ਮੈਂ ਪੁਰਖ ਪ੍ਰਧਾਨ
1: ਸਾਧ ਸੰਗ ਜਾ ਕਾ ਮਿਟੇ ਅਭਿਮਾਨ
0: ਆਪਸ ਕਿਉਂ ਜੋ ਜਾਣੇ ਨੀਚਾ
1: ਸੋ ਗਣੀਏ ਸਭ ਤੇ ਉੱਚਾ
0: ਜਾ ਕਾ ਮਨ ਹੋਏ ਸਗਲ ਕੀ ਰੀਨਾ
1: ਹਰ ਹਰ ਨਾਮ ਦਿਨ ਘਟ ਘਟ ਚੀਨਾ
0: ਮਨ ਆਪਣੇ ਤੇ ਬੁਰਾ ਮਿਟਾਨਾ
1: ਵੇਖੇ ਸਗਲ ਸ੍ਰੇਸ਼ਟ ਸਾਜਨਾ
0: ਦੁਖ ਦੁਖ ਜਨ ਸਮਦ ਸਟੇਤਾ
1: ਨਾਨਕ ਪਾਪ ਪੁੰਨ ਨਹੀਂ ਲੇਪਾ
0: ਨਿਰਧਨ ਕੋ ਧਨ ਤੇਰੋ ਨਾਉ
1: ਨਿਥਾਵੇ ਕੋ ਨਾਮ ਤੇਰਾ ਥਾਉ
0: ਨਿਮਾਣੇ ਕੋ ਪ੍ਰਭ ਤੇਰੋ ਮਾਣ
1: ਸਗਲ ਘਟਾ ਕੋ ਦੇਵੋ ਦਾਨ
0: ਕਰਨ ਕਰਾਵਨ ਹਾਰ ਸੁਆਮੀ
1: ਸਗਲ ਘਟਾ ਕੇ ਅੰਤਰ ਜਾਮੀ
0: ਆਪਣੀ ਗਤ ਮਿਤ ਜਾਨੋ ਆਪੇ
1: ਆਪਣ ਸੰਗ ਆਪ ਪ੍ਰਭ ਰਾਤੇ
0: ਉਮਰੀ ਉਸਤਤ ਤੁਮ ਤੇ ਹੋਏ
1: ਨਾਨਕ ਅਵਰਨ ਜਾਣ ਸਕੋਏ
0: ਸਰਵ ਧਰਮ ਮੈਂ ਸ੍ਰਿਸ਼ਟ ਧਰਮ
1: ਹਰ ਕੋ ਨਾਮ ਜਪ ਨਿਰਮਲ ਕਰਮ
0: ਸਗਲ ਕਿਰਿਆ ਮੈਂ ਉੱਤਮ ਕਿਰਿਆ
1: ਸਾਧ ਸੰਗ ਦੁਰਮਤ ਮਲ ਹਿਰਿਆ
0: ਸਗਲ ਉਦਮ ਮੈਂ ਉਦਮ ਭਲਾ
1: ਹਰ ਕਾ ਨਾਮ ਜਪੋ ਜੀ ਸਦਾ
0: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ
1: ਹਰ ਕੋ ਜਸ ਰਸਨ

ਸੋਦੂਰ ਪਰਾਨੇ ਸੰਗ ਸਹਾਇ ਤਿਸ ਪਰ ਹਰੇ ਗਣ ਗਣ ਪ੍ਰੀਤ ਭਸਮ ਸੰਗ ਹੋਏ ਨਾਨਕ ਕਾੜ ਲਿਓ ਪ੍ਰਭ ਦਿਆਲ ਲੋਕ ਵਿਚਾਰਾ ਕਰੇ ਰਾਤ ਛਪਛ ਨਹੀਂ ਕੁਛ ਕਰੇ ਛਪਾਇਆ ਅੰਤਰ ਵਿਆਪੇ ਲੋਭ ਸਵਾਨ ਗਲ ਪਾਥਰ ਕੈਸੇ ਤਰੇ ਅਥਾ ਨਾਨਕ ਤੇਜਨ ਸਹਿਜ ਸਮਾਤ ਕਰ ਗਏ ਲਿਓ ਓੜ ਨਿਭਾਵੇ ਨਿਸ਼ਚਈਏ ਤੋ ਸਮਝੇ ਪੂਰਾ ਜਤਨ ਕਰੇ ਤੋ ਵੀ ਸਰਭੰਗ

ਪਿੰਡ ਸਭ ਤੇਰੀ ਰਾਸ ਤੁਮਰੀ ਕਿਰਪਾ ਮੈਂ ਸੁਖ ਕਰੇ।

0: ਸਾਧ ਕੇ ਸੰਗ ਨਾ ਕਤਹੂੰ ਧਾਵੈ
1: ਸਾਧ ਸੰਗ ਅਸਤ ਮਨ ਪਾਵੈ
0: ਸਾਧ ਕੇ ਸੰਗ ਮਾਇਆ ਤੇ ਭਿੰਨ
1: ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ
0: ਸਾਧ ਸੰਗ ਦੁਸ਼ਮਣ ਸਮੀਤ
1: ਸਾਧੂ ਕੇ ਸੰਗ ਮਹਾਪਨੀਤ
0: ਸਾਧ ਸੰਗ ਕਿਸੇ ਨਹੀਂ ਬੈਰ
1: ਸਾਧ ਕੇ ਸੰਗ ਨਾ ਬੀਗਾ ਪੈਰ
0: ਸਾਧ ਕੇ ਸੰਗ ਨਾਹੀ ਕੋ ਮੰਦਾ
1: ਸਾਧ ਸੰਗ ਜਾਣੇ ਪਰਮਾਨੰਦਾ
0: ਸਾਧ ਕੇ ਸੰਗ ਨਾਹੀ ਹੋ ਤਾਪ
1: ਸਾਧ ਕੇ ਸੰਗ ਤਜੇ ਸਭ ਆਪ
0: ਆਪੇ ਜਾਣੇ ਸਾਧ ਬੜਾਈ
1: ਨਾਨਕ ਸਾਧ ਪ੍ਰਭੁ ਬਣੇ ਆਏ
0: ਸਾਧ ਕੇ ਸੰਗ ਨਾ ਕਭੂ ਧਾਵੈ
1: ਸਾਧ ਕੇ ਸੰਗ ਸਦਾ ਸੁਖ ਪਾਵੇ
0: ਸਾਧ ਸੰਗ ਬਸਤਾ ਗੋਚਰ ਲਹੈ
1: ਸਾਧੂ ਕੇ ਸੰਗ ਅਜਰ ਸਹੈ
0: ਸਾਧ ਕੇ ਸੰਗ ਬਸੇ ਥਾਨ ਉੱਚੈ
1: ਸਾਧੂ ਕੇ ਸੰਗ ਮਹਿਲ ਪਹੁੰਚੈ
0: ਸਾਧ ਕੇ ਸੰਗ ਦ੍ਰਿੜੇ ਸਭ ਧਰਮ
1: ਸਾਧ ਕੇ ਸੰਗ ਕੇਵਲ ਪਾਰ ਬ੍ਰਹਮ
0: ਸਾਧ ਕੇ ਸੰਗ ਪਾਏ ਨਾਮ ਨਿਧਾਨ
1: ਨਾਨਕ ਸਾਧੂ ਕੇ ਕੁਰਬਾਨ
0: ਸਾਧ ਕੇ ਸੰਗ ਸਭ ਕੁੱਲ ਉਧਾਰੈ
1: ਸਾਧ ਸੰਗ ਸਾਧਨ ਮੀਤ ਪ੍ਰਕਟ ਪ੍ਰਸਤਾਰੈ
0: ਸਾਧੂ ਕੇ ਸੰਗ ਸੋ ਧਨ ਪਾਵੈ
1: ਜਿਸ ਧਨ ਤੇ ਸਭ ਕੋ ਵਰਸਾਵੇ
0: ਸਾਧ ਸੰਗ ਧਰਮ ਰਾਏ ਕਰੇ ਸੇਵਾ
1: ਸਾਧ ਕੇ ਸੰਗ ਸੋਭਾ ਸੁਰ ਦੇਵਾ
0: ਸਾਧੂ ਕੇ ਸੰਗ ਪਾਪ ਪਲਾਇਨ
1: ਸਾਧ ਸੰਗ ਅੰਮ੍ਰਿਤ ਗੁਣ ਗਾਇਨ
0: ਸਾਧ ਕੇ ਸੰਗ ਸਰਬ ਥਾਨ ਗਮ
1: ਨਾਨਕ ਸਾਧ ਕੇ ਸੰਗ ਸਫਲ ਜਨਮ
0: ਸਾਧ ਕੇ ਸੰਗ ਨਹੀਂ ਕਛ ਕਾਲ
1: ਦਰਸ਼ਨ ਭੇਟ ਧੋਤ ਨਿਹਾਲ
0: ਸਾਧ ਕੇ ਸੰਗ ਕਲੂਖਤ ਹਰੈ
1: ਸਾਧ ਕੇ ਸੰਗ ਨਰਕ ਪਰ ਹਰੈ
0: ਸਾਧ ਕੇ ਸੰਗ ਇਹਾਂ ਉਹਾਂ ਸੁਹਿਲਾ
1: ਸਾਧ ਸੰਗ ਵਿਸਰਤ ਹਰ ਮੇਲਾ
0: ਜੋ ਇੱਛੇ ਸੋਈ ਫਲ ਪਾਵੈ
1: ਸਾਧ ਕੇ ਸੰਗ ਨਾ ਵਿਰਥਾ ਜਾਵੇ
0: ਪਾਰ ਬ੍ਰਹਮ ਸਾਧ ਰਿਤ ਬਸੈ
1: ਨਾਨਕ ਉਤਰੇ ਸਾਧ ਸੁਨ ਰਸੈ
0: ਸਾਧ ਕੇ ਸੰਗ ਸੁਣੋ ਹਰ ਨਾਉ
1: ਸਾਧ ਸੰਗ ਹਰ ਕੇ ਗੁਣ ਗਾਓ
0: ਸਾਧ ਕੇ ਸੰਗ ਨਾ ਮੰਤੇ ਵਿਸਰੈ
1: ਸਾਧ ਸੰਗ ਸਰ ਪਰ ਨਿਸਤਰੈ
0: ਸਾਧ ਕੇ ਸੰਗ ਲਗੇ ਪ੍ਰਭ ਮੀਠਾ
1: ਸਾਧੂ ਕੇ ਸੰਗ ਘਟ ਘਟ ਡੀਠਾ
0: ਸਾਧ ਸੰਗ ਪਏ ਆਗਿਆਕਾਰੀ
1: ਸਾਧ ਸੰਗਤ ਪਈ ਹਮਾਰੀ
0: ਸਾਧ ਕੇ ਸੰਗ ਮਿਟੇ ਸਭ ਰੋਗ
1: ਨਾਨਕ ਸਾਧ ਭੇਟੇ ਸੰਜੋਗ
0: ਸਾਧ ਕੀ ਮਹਿਮਾ ਵੇਦ ਨਾ ਜਾਣੇ
1: ਚੇਤਾ ਸੁਣੇ ਤੇ ਤਬ ਖਿਆਨੇ
0: ਸਾਧ ਕੀ ਉਪਮਾ ਤੇ ਗੁਣ ਤੇ ਦੂਰ
1: ਸਾਧ ਕੀ ਉਪਮਾ ਰਹੀ ਭਰਪੂਰ
0: ਸਾਧ ਕੀ ਸੋਭਾ ਕਾ ਨਾਹੀ ਅੰਤ
1: ਸਾਧ ਕੀ ਸੋਭਾ ਸਦਾ ਬੇਅੰਤ
0: ਸਾਧ ਕੀ ਸੋਭਾ ਊ

ਸਿਮਕਾਰ ਨਿਰਮਲ ਧਰਮ ਕੇਵਲ ਭਗਤ ਕੀਰਤਨ ਸੰਗਰਾਜੇ ਸਭ ਉਪਰ ਹੋਵਤ ਕਿਰਪਾਲ ਨਾਨਕ ਹੋ ਵੈਸ਼ਨੋ ਪਰਮ ਗਤ ਪਾਵੇ ਸਗਲ ਤਿਆਗੇ ਦੁਸ਼ਟ ਕਾ ਸੰਗ ਕਰ ਪੂਜੇ ਸਗਲ ਪਾਰ ਬ੍ਰਹਮ।

0: ਦਿਸ਼ਟ ਕਛੂ ਨਾ ਆਵੈ,
1: ਦਿਸ਼ਟ ਕਾਲ ਲੈ ਦਿਸ ਪ੍ਰਗਟਾਵੇ,
0: ਜਾ ਕੋ ਆਪਣੇ ਕਰੇ ਬਖਸ਼ੀਸ,
1: ਤਾ ਕਾ ਲੇਖਾ ਨ ਕਰੇ ਜਗਦੀਸ,
0: ਜੀਉ ਪਿੰਡ ਸਭ ਤਿਸਕੀ ਰਾਸ,
1: ਧੜ ਧੜ ਪੂਰਨ

0: ਕਿਰਪਾ ਜਿਸ ਕੈ ਹਿਰਦੇ ਗਰੀਬੀ ਵਸਾਵੇ,
1: ਨਾਨਕੀਆ ਮੁਕਤਾ ਕੇ ਸੁਖ ਪਾਵੇ,
0: ਧਨਵੰਤਾ ਹੋਏ ਕਰ ਗਰਵਾਵੇ,
1: ਕਿਨ ਸਮਾਨ ਕਾ ਸੰਗ ਨਾ ਜਾਵੇ,
0: ਬਹੁ ਲਸਕਰਮਾ ਨੂੰ ਉਪਰ ਕਰੇ ਆਸ,
1: ਪਾਰੀ ਪਿਤਰਤਾ ਕਾ ਹੋਏ ਵਿਨਾਸ,
0: ਸਭ ਤੇ ਆਪ ਜਾਣੇ ਬਲਵੰਤ,
1: ਕਿਨ ਮੈਂ ਹੋਏ ਜਾਏ ਪਸਵੰਤ,
0: ਕਿਸੇ ਨਾ ਬਦੇ ਆਪ ਹੰਕਾਰੀ,
1: ਧਰਮ ਰਾਏ ਤਿਸ ਕਰੇ ਖੁਆਰੀ,
0: ਗੁਰ ਪ੍ਰਸਾਦ ਜਾ ਕੇ ਮਿਟੇ ਅਭਿਮਾਨ,
1: ਸੋ ਜਨ ਨਾਨਕ ਦਰਗਹਿ ਪਰਵਾਨ,
0: ਕੋਟ ਕਰਮ ਕਰੇ ਹੋ ਤਾਰੇ,
1: ਸ਼ਰਮ ਪਾਵੇ ਸਗਲੇ ਵਿਰਥਾਰੇ,
0: ਅਨਿਕ ਤਪੱਸਿਆ ਕਰੇ ਅਹੰਕਾਰ,
1: ਨਰਕ ਸਵਰਗ ਫਿਰ ਫਿਰੇ ਅਵਤਾਰ,
0: ਅਨਿਕ ਜਤਨ ਕਰ ਆਤਮ ਨਹੀਂ ਦਰਵੈ,
1: ਹਰ ਦਰਗਹਿ ਕੋ ਕੈਸੇ ਗਵੈ,
0: ਆਪਸ ਕੋ ਜੋ ਭਲਾ ਕਹਾਵੇ,
1: ਕਿਸੇ ਭਲਾਈ ਨਿਕਟ ਨਾ ਆਵੇ,
0: ਸਰਬ ਕੀ ਰੇਂਜਾ ਕਾ ਮਨ ਹੋਏ,
1: ਕਉ ਨਾਨਕ ਤਾਕੀ ਨਿਰਮਲ ਸੋਏ,
0: ਜਬ ਲਗ ਜਾਣੇ ਮੁਝਤੇ ਕੁਛ ਹੋਏ,
1: ਤਬ ਇਸ ਕੋ ਸੁਖ ਨਾਹੀ ਕੋਏ,
0: ਜਬ ਇਹ ਜਾਣੇ ਮੈਂ ਕੁਛ ਕਰਤਾ,
1: ਤਬ ਲਗ ਗਰਭ ਜੋਨ ਮੈਂ ਕਰਤਾ,
0: ਜਬ ਤਾਰੇ ਕੋ ਬੈਰੀ ਮੀਤ,
1: ਤਬ ਲਗ ਨਾਚਨ ਨਾਹੀ ਜੀਤ,
0: ਜਬ ਲਗ ਬਹੁ ਮਗਨ ਸੰਗ ਮਾਏ,
1: ਤਬ ਲਗ ਧਰਮ ਰਾਏ ਦੇਸ ਜਾਏ,
0: ਪ੍ਰਭ ਕਿਰਪਾ ਤੇ ਬੰਧਨ ਟੁੱਟੇ,
1: ਗੁਰ ਪ੍ਰਸਾਦ ਨਾਨਕ ਹੋ ਛੁਟੇ,
0: ਸਹਿਸ ਖਟੇ ਲਗ ਕੋ ਉੱਠਤਾ ਵੈ,
1: ਕੀਰਤਨ ਆਵੇ ਮਾਇਆ ਪਾਛੇ ਪਾਵੇ,
0: ਅਨਿਕ ਭੋਗ ਵਿਖਿਆ ਕੇ ਕਰੇ, ਬਿਨਾ ਸੰਤੋਖ ਨਹੀਂ ਕੋ ਰਾਜੇ,
1: ਸੁਭਨ ਮਨੋਰਥ ਵੇਖੇ ਸਭ ਕਾਜੇ,
0: ਨਾਮ ਰੰਗ ਸਰਬ ਸੁਖ ਹੋਏ,
1: ਬੜ ਭਾਗੀ ਕਿਸੇ ਪ੍ਰਾਪਤ ਹੋਏ,
0: ਕਰਨ ਕਰਾਵਨ ਆਪੇ ਆਪ,
1: ਸਦਾ ਸਦਾ ਨਾਨਕ ਹਰ ਜਾਪ,
0: ਕਰਨ ਕਰਾਵਨ ਕਰਨੇ ਹਾਰ,
1: ਜਿਸਕੇ ਹਾਥ ਕਹਾ ਵਿਚਾਰ,
0: ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ,
1: ਆਪੇ ਆਪ ਆਪ ਪ੍ਰਭ ਸੋਏ,
0: ਜੋ ਕੁਛ ਕੀਨੋ ਸੂ ਆਪਣੇ ਰੰਗ,
1: ਸਭ ਤੇ ਦੂਰ ਸਭ ਕੇ ਸੰਗ,
0: ਦੂਜੇ ਦੇਖੇ ਕਰੇ ਵਿਵੇਕ,
1: ਆਪੇ ਏਕ ਆਪੇ ਅਨੇਕ,
0: ਮਰੇ ਨਾ ਵਿੰਸੇ ਆਵੇ ਨਾ ਜਾਏ,
1: ਨਾਨਕ ਸਦ ਹੀ ਰਿਹਾ ਸਮਾਏ,
0: ਆਪ ਉਪਦੇਸੇ ਸਮਝੇ ਆਪ,
1: ਆਪੇ ਰਚਿਆ ਸਭ ਕੇ ਸਾਥ,
0: ਆਪ ਕੀਨੋ ਆਪਣ ਵਿਸਥਾਰ, ਉਸ ਤੇ ਭਿੰਨ ਕਹੋ ਕੁਛ ਹੋਏ,
1: ਨਾਨਕ ਅੰਤਰ ਏਕੈ ਸੋਏ,
0: ਆਪਣੇ ਚਲਤ

0: ਕੀ ਟੇਕ ਬਿਰਥੀ ਸਭ ਜਾਨ
1: ਦੇਵਨ ਕੋਇ ਕੈ ਭਗਵਾਨ
0: ਦੇ ਰਹਿ ਆਗਾਏ
1: ਬਾਣ ਤਿਸ਼ਨਾ ਲਾਗੇ ਆਏ
0: ਰੱਖੇ ਕੋ ਆਪ
1: ਮਨ ਕੇ ਕੁਛ ਨਾਹੀ ਹਾਥ
0: ਸੁਖ ਹੋਏ
1: ਤਿਸਕਾ ਨਾਮ ਕੰਠ ਪਰੋਏ
0: ਸਿਮਰ ਸਿਮਰ ਪ੍ਰਭ ਸੋਏ
1: ਨਾਨਕ ਬਿਘਨ ਨਾ ਲਾਗੇ ਕੋਇ
0: ਉਸਤਤ ਮਨ ਮੇ ਕਰ ਨਿਰੰਕਾਰ
1: ਕਰ ਮਨ ਮੇਰੇ ਸਤ ਵਿਵਹਾਰ ਸਦਾ ਸੁਹਿਲਾ ਕਰ ਲੈ ਜੀਉ ਸਾਧ ਸੰਗ ਬਿੰਦੇ ਸਭ ਸੰਗ
0: ਚਲੋ ਮਾਰ ਗੋਬਿੰਦ
1: ਮਿਟੇ ਪਾਪ ਚਮਕੇ ਹਰ ਬਿੰਦ
0: ਕਰਮ ਸਰਵਨ ਹਰ ਕਥਾ
1: ਹਰ ਕੇ ਨਾਨਕ ਪੂਜਨ ਮਥਾ
0: ਭਾਗੀ ਤੇ ਜਨ ਜਗ ਮਾਹੇ
1: ਸਦਾ ਸਦਾ ਹਰ ਕੇ ਗੁਣ ਗਾਹੇ
0: ਜੋ ਕਹੇ ਵਿਚਾਰ
1: ਸੇ ਤਨ ਵੰਤ ਗਨੀ ਸੰਸਾਰ
0: ਬੋਲੇ ਹਰ ਮੁਖੀ
1: ਸਦਾ ਸਦਾ ਜਾਨੋ ਤੇ ਸੁਖੀ
0: ਕੀਰਤਨ ਕੇਵਲ ਵਖਿਆਨ
1: ਸੋਈ ਨਿਰਵਾਣ
0: ਜਿਸ ਜਨ ਕੀ ਆਸਾ
1: ਜਿਸਕੀ ਕਟਕੇ ਜਮ ਕੀ ਫਾਸਾ
0: ਕੀ ਜਿਸ ਮਨ ਭੁੱਖ
1: ਨਾਨਕ ਤਿਸੇ ਨਾ ਲਾਗੈ ਦੁਖ
0: ਹਰ ਬ੍ਰਹਮਨ ਚਿਤਾਵੇ
1: ਸੋ ਸੰਤ ਸੁਹੇਲਾ ਨਹੀਂ ਡੁਲਾਵੇ
0: ਆਪਣਾ ਕਿਰਪਾ ਕਰੇ
1: ਸੋ ਸੇਵ ਕਹੋ ਕਿਸ ਤੇ ਡਰੇ
0: ਜੈਸਾ ਸਾ ਤੈਸਾ ਦਿਸ਼ਟਾਇਆ
1: ਆਪਣੇ ਕਾਰਜ ਮੈਂ ਆਪ ਸਮਾਇਆ
0: ਸੋਧਤ ਸੋਧਤ ਸੀਜਿਆ
1: ਗੁਰ ਪ੍ਰਸਾਦ ਤਤ ਸਭ ਬੂਜਿਆ
0: ਦੇਖੋ ਤਬ ਸਭ ਕਿਛ ਮੂਲ
1: ਨਾਨਕ ਸੋ ਸੁਖਮ ਸੋਈ ਅਸਤੂਲ
0: ਕਿਛ ਜਨਮੇ ਨਾ ਕਿਛ ਮਰੇ
1: ਆਪਨ ਚਲਤਾ ਆਪ ਹੀ ਕਰੇ
0: ਆਵਨ ਜਾਵਨ ਦ੍ਰਿਸ਼ਟਨ ਦ੍ਰਿਸ਼ਟ
1: ਆਗਿਆਕਾਰੀ ਧਾਰੀ ਸਭ ਸ੍ਰੇਸ਼ਟ
0: ਆਪ ਸਗਲ ਮੈਂ
1: ਨਾਨਕ ਜਾਪ
0: ਸੋ ਸੋਭਾਵੰਤ
1: ਸੰਸਾਰਮੰਤ
0: ਸੇਵਕ ਸਗਲੇ ਉਧਾਰਨ
1: ਸੇਵਕ ਦੁਖ ਵਿਸਾਰਨ
0: ਲੈ ਕਿਰਪਾਲ
1: ਗੁਰ ਕਾ ਸ਼ਬਦ ਹੈ ਨਿਹਾਲ
0: ਸੇਵਾ ਸੋਈ ਲਾਗੇ
1: ਜਿਸ ਨੂੰ ਕਿਰਪਾ ਕਰੇ ਵਡ ਭਾਗੈ
0: ਨਾਮ ਜਪਤ ਪਾਵੇ ਵਿਸਰਾਮ
1: ਨਾਨਕ ਤੇ ਗੁਰ ਕੋ ਉਤਮ ਕਰਮਾਨ
0: ਕਿਛ ਕਰੇ ਸੋ ਪ੍ਰਭ ਕੇ ਰੰਗ
1: ਸਦਾ ਸਦਾ ਵਸੇ ਹਰ ਸੰਗ
0: ਸਵਾਏ ਹੋਵੇ ਸੋ ਹੋਏ
1: ਕਾਣੇ ਹਾਰ ਪਛਾਣੇ ਸੋਏ
0: ਪ੍ਰਭ ਕਾ ਕੀਆ ਜਨ ਮੀਠ ਲਗਾਨਾ
1: ਜੈਸਾ ਸਾ ਤੈਸਾ ਦ੍ਰਿਸ਼ਟਾਨਾ
0: ਉਪਜੇ ਤੇ ਸਵਾਹੇ ਸਮਾਏ
1: ਹੋਏ ਸੁਖ ਨਿਧਾਨ

ਲੋਚਾ ਪੂਰ ਪਰਬ ਲਿਖੇਗਾ ਲਿਖਿਆ ਪਾਈਏ ਅਮਰ ਤਿਆਗ ਤੂੰ ਦਿਸੇ ਚਤਾਰ ਭੂਲਾ ਕਾਹੇ ਫਿਰੇ ਅਜਾਨ ਲਾਟ ਰਿਓ ਰਸ ਲੋਭੀ ਪਤੰਗ ਨਾਨਕ ਪਰਸੇ ਤੀ ਕਰ ਜਾਏ ਰਾਮ ਨਾਮ ਸੰਤਨ ਕਰ ਪਾਇਆ ਰਾਮ ਨਾਮ ਹਿਰਦੇ ਮੈਂ ਤੋਰ ਅਮਰ ਤਿਆਗ ਲਿਖਿਆ ਜੰਜਾਲ ਮੁਖੋ ਜਲ ਹਰ ਦਰ ਗੈ ਸੋਏ ਨਾਨਕ ਤਾਂ ਕੇ ਸਤਿਗੁਰ ਹਾਰੇ ਅਰਖ ਸਾਧਕੋ ਆਪਣਾ ਜੀਓ

ਨਾਨਕ ਤੈ ਪਾਇਆ ਭੁਖੇ ਕੋ ਦੇਵਤਾ ਧਾਰ ਪਰਮ ਲਿਖੇ ਕਾ ਲੈਣਾ ਪਾਏ ਆਵੇ ਹਰ ਪ੍ਰਭ ਜੀਤ

0: ਚਲਤ ਘਰੇ ਖਿਨ ਮਾਹੇ
1: ਪੂਰ ਰਹਿਓ ਪੂਰਨ ਸਭ ਠਾਏ
0: ਨਾਨਾ ਵਿਦ ਘਰ ਬੰਤ ਬਣਾਈ
1: ਆਪਣੀ ਕੀਮਤ ਆਪੇ ਪਾਈ
0: ਸਭ ਘਟ ਤਿਸਕੇ ਸਭ ਤਿਸਕੇ ਠਾਓ
1: ਜਪ ਜਪ ਜੀ।

0: ਆਪਣੀ ਸੇਵਾ ਲਾਇਆ
1: ਨਾਨਕ ਸੋ ਸੇਵਕ ਦੇ ਦਿਸ ਪ੍ਰਗਟਾਇਆ
0: ਨੇਕੀ ਗੀਰੀ ਮਹਿਕਲ ਰਾਖੈ
1: ਭਸਮ ਕਰੇ ਲਸ਼ਕਰ ਕੋ ਲਗਾਕੇ
0: ਜਿਸ ਕਾ ਸਾਸ ਨ ਕਾਢਤ ਆਪ
1: ਰਾਖੋ ਰਾਖ ਦੇ ਕਰ ਹਾਥ
0: ਮਾਨਸ ਜਤਨ ਕਰਤ ਵਪਾਤ
1: ਜਿਸ ਦੇ ਕਰਤ

0: ਸਤਿਗੁਰ ਸਿੱਖ ਕੀ ਕਰੇ ਪ੍ਰਤਪਾਲ,
1: ਸੇਵਕ ਕੋ ਗੁਰ ਸਦਾ ਦਿਆਲ,
0: ਸਿੱਖ ਕੀ ਗੁਰਦੁਰ ਮਤ ਮਲ ਹੇਰਾ,
1: ਗੁਰ ਬਚਨੀ ਹਰ ਨਾਮ ਉਚਰੇ,
0: ਸਤਿਗੁਰ ਸਿੱਖ ਕੇ ਬੰਧਨ ਕਟ,
1: ਗੁਰ ਕਾ ਸਿੱਖ ਵਿਕਾਰ ਦੇ ਹਟ,
0: ਸਤਿਗੁਰ ਸਿੱਖ ਕੋ ਨਾਮ ਧਨ ਦੇ,
1: ਗੁਰ ਕਾ ਸਿੱਖ ਵਡ ਭਾਗੀ ਹੈ,
0: ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੇ,
1: ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਵਾਰੇ,
0: ਗੁਰ ਕੇ ਗ੍ਰਹਿ ਸੇਵਕ ਜੋ ਰਹੇ,
1: ਗੁਰ ਕੀ ਆਗਿਆ ਮਨ ਮੈਂ ਸਹੇ,
0: ਆਪਸ ਕੋ ਕਰ ਕਛ ਨਾ ਜਨਾਵੇ,
1: ਹਰ ਹਰ ਨਾਮ ਹਿਰਦੇ ਸਤਿਆਵੇ,
0: ਮਨ ਵਿੱਚ ਸਤਿਗੁਰ ਕੇ ਪਾਸ,
1: ਸੇਵਾ
0: ਕਰਤ ਹੋਏ ਨਕਾਮੀ,
1: ਪ੍ਰਾਪਤ ਸਵਾਮੀ,
0: ਆਪਣੀ ਕਿਰਪਾ ਜਿਸ ਆਪ ਕਰੇ,
1: ਨਾਨਕ ਸੋ ਸੇਵਕ ਗੁਰ ਕੀ ਮਾਨੇ,
0: ਜਿਸ ਵਿਸਵੇ ਗੁਰ ਕਾ ਮਨ ਮਾਨੇ,
1: ਸੋ ਸੇਵਕ ਪਰਮੇਸ਼ਰ ਕੀ ਗਤ ਜਾਣੇ,
0: ਸੋ ਸਤਿਗੁਰ ਜਿਸ ਹਿਰਦੇ ਹਰ

0: ਭਾਗੀ ਪਾਈਏ,
1: ਸਫਲ ਦਰਸ਼ਨ ਪੇਖਤ ਪੁਨੀਤ,
0: ਚਰਨਤ ਨਿਰਮਲ ਰੀਤ,
1: ਪੇਟਤ ਸੰਗ ਰਾਮ ਗੁਣ ਰਵੈ,
0: ਪਾਠ ਕੀ ਦਰਗਹਿ ਗਵੇ,
1: ਸੁਨ ਕਰ ਬਚਨ ਕਰਨ ਅਗਾਨੇ,
0: ਮਨ ਸੰਤੋਖ ਆਤਮ ਪਤਿਆਨੇ,
1: ਪੂਰਾ ਗੁਰ ਆਖੇ ਜਾ ਕਾ ਮੰਤਰ,
0: ਅੰਮ੍ਰਿਤ ਦਿਸ਼ਟ ਪੇਖੇ ਹੋਏ ਸੰਤ,
1: ਗੁਣ ਬੇਅੰਤ ਕੀਮਤ ਨਹੀਂ ਪਾਏ,
0: ਨਾਨਕ ਜਿਸ ਭਾਵੇ ਤਿਸ ਲਏ ਮਿਲਾਏ,
1: ਜੇ ਵਾਏਕ ਉਸਤਤ ਅਨੇਕ,
0: ਸਤ ਪੁਰਖ ਪੂਰਨ ਵਿਵੇਕ,
1: ਆਹੂ ਬੋਲ ਨ ਪਹੁੰਚਤ ਪ੍ਰਾਣੀ,
0: ਅਗਮ ਅਗੋਚਰ ਪ੍ਰਭ ਨਿਰਵਾਣੀ,
1: ਨਿਰਾਹਾਰ ਨਿਰਭੈਰ ਸੁਖਦਾਈ,
0: ਤਾਕੀ ਕੀਮਤ ਕਿਨੇ ਨਾ ਪਾਈ,
1: ਅਨਕ ਭਗਤ ਬੰਧਨ ਨਿਤ ਕਰ ਹੈ,
0: ਚਰਨ ਕਮਲ ਹਿਰਦੇ ਸਿਮਰੇ,
1: ਸਤ ਬਲਿਹਾਰੀ ਸਤਿਗੁਰ ਆਪਣੇ,
0: ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ,
1: ਇਹ ਹਰ ਰਸ ਪਾਵੇ ਜਨ ਨ ਕੋਏ,
0: ਅੰਮ੍ਰਿਤ ਪੀਵੇ ਅੰਮ੍ਰਿਤ ਸੋਏ,
1: ਉਸ ਪੁਰਖ ਕਾ ਨਹੀਂ ਕਦੇ

0: ਅੰਧਕਾਰ ਦੀਪਕ ਪ੍ਰਗਾਸੈ
1: ਨਾਨਕ ਪਰਮਾ ਦੁਖੈ ਨਾਸੈ
0: ਤਵਤ ਮਾਹੇ ਠਾਂਡ ਵਰਤਾਈ
1: ਅੰਧ ਪਿਆ ਦੁਖ ਨਾਠੇ ਪਾਈ
0: ਜਨਮ ਮਰਨ ਕੇ ਮਿਟੇ ਅੰਦੇਸੇ
1: ਸਾਧੂ ਕੇ ਪੂਰਨ ਉਪਦੇਸੇ
0: ਭਉ ਚੂਕਾ ਨਿਰਭਉ ਹੋਇ ਬਸੈ
1: ਸਗਲ ਵਿਆਧ ਮਨ ਦੇਖੈ ਨਸੈ
0: ਜਿਸ ਕਾ ਸਾਤਿਨ ਕਿਰਪਾ ਧਾਰੀ
1: ਸਾਧ ਸੰਗ ਜਪ ਨਾਮ ਮਰਾਰੀ
0: ਹਿਤ ਪਾਈ ਚੂਕੇ ਭ੍ਰਮ ਗਵਨ
1: ਸੋ ਨਾਨਕ ਹਰਿ ਰਾਜਾ ਸਰਵਨ
0: ਨਿਰਗੁਣ ਆਪ ਸਰਗੁਣ ਪੀ ਓਹੀ ਆਪਣੇ ਚਰਿਤ ਪ੍ਰਭਾ
1: ਬਣਾਏ
0: ਹਰ ਬਿੰਦ ਦੂਜਾ ਨਾਹੀ ਕੋਏ
1: ਸਰਬ ਨਿਰੰਤਰ ਏਕੋ ਸੋਏ
0: ਓਤ ਪੋਤ ਰਵਿਆ ਰੂਪ।

0: ਕਰਨਾ
1: ਸਿਮਰ ਸਿਮਰ ਸਦਾ ਸੁਭਾਉ
0: ਭਉ ਬਿਨਸੈ ਪੂਰਨ ਹੋਏ ਆਸ
1: ਭਗਤ ਪਾਏ ਆਤਮ ਪ੍ਰਕਾਸ
0: ਕਰ ਜਾਏ ਵਸੇ ਅਵਿਨਾਸੀ
1: ਕਹੋ ਨਾਨਕ ਕਾਟੀ ਜਮ ਫਾਸੀ
0: ਤਤ ਵਿਚਾਰ ਕਹੇ ਜਨ ਸਾਚਾ
1: ਜਨਮ ਮਰੇ ਸੋ ਕਾਚੋ ਕਾਚਾ
0: ਆਵਾਗਮਨ ਮਿਟੇ ਪ੍ਰਭ ਸੇਵ
1: ਆਪ ਤਿਆਗ ਸ਼ਰਨ ਗੁਰਦੇਵ
0: ਰਤਨ ਜਨਮ ਕਾ ਹੋਏ ਉਧਾਰ
1: ਹਰ ਹਰ ਸਿਮਰ ਪ੍ਰਾਨ ਆਧਾਰ
0: ਅਪਾਵ ਨਾ ਛੂਟਨ

0: ਭਗਤ ਕਰੋ ਮਨ ਮੀਤ,
1: ਨਿਰਮਲ ਹੋਏ ਤੁਮਾਰੋ ਚੀਤ,
0: ਚਰਨ ਕਮਲ ਰਾਖੋ ਮਨ ਮਾਹੇ,
1: ਜਨਮ ਜਨਮ ਕੇ ਕਿਲ ਵਿਖ ਜਾਹੇ,
0: ਆਪ ਜਪੋ ਅਵਰਾ ਨਾਮ ਜਪਾਵੋ,
1: ਸੰਤ ਕਹਿਤ ਰਹਿਤ ਗਤ ਪਾਵੋ,
0: ਸਤ ਹਰ ਕੋ ਨਾਮ
1: ਸਹਿ ਸੁਭਾਈ ਨਾਨਕ ਗੁਣ ਗਾਓ,
0: ਗੁਣ ਗਾਵਤ ਤੇਰੀ ਉਤਰ ਸਮੈਲ,
1: ਬਿਨਸ ਜਾਏ ਹੋ ਮੈਂ ਵਿਖ ਫੈਲ,
0: ਹੋਏ ਅਚਿੰਤ ਬਸੇ ਸੁਖ ਨਾਲ,
1: ਸਾਸ ਗਰਾਸ ਹਰ ਨਾਮ ਸੰਭਾਲ,
0: ਛਾੜ ਸਿਆਣਪ ਸਗਲੀ ਮਨ,
1: ਸਾਧ ਸੰਗ ਪਾਵੇ ਸੱਚ ਤਨ,
0: ਹਰ ਪੂੰਜੀ ਸੰਚ ਕਰੋ ਵਿਵਹਾਰ,
1: ਕੀਆ ਸੁਖ ਦਰ ਗਏ ਜੈਕਾਰ,
0: ਸਰਬ ਨਿਰੰਤਰ ਏਕੋ ਦੇਖ,
1: ਕਹੋ ਨਾਨਕ ਜਾ ਕੇ ਮਸਤਕ ਲੇਖ,
0: ਏਕੋ ਜਪ ਏਕੋ ਸਲਾਹੇ,
1: ਏਕ ਸਿਮਰ ਏਕੋ ਮਨਾਹੇ,
0: ਏਕ ਸਕੇ ਗੁਣ ਗਾਓ ਨਾ,

0: ਜਨ ਜਾਚੇ ਪ੍ਰਵਧਾਨ
1: ਕਰਕੇ ਪਾਲੇ ਮੁਹਰਨਾ
0: ਸਾਧ ਜਨਾਂ ਕੀ ਮਾਗੋ ਤੂਰ
1: ਪਾਰ ਬ੍ਰਹਮੇ ਸਰਦਾ ਪੂਰ
0: ਸਦਾ ਸਦਾ ਪ੍ਰਭ ਕੇ ਗੁਣ ਗਾਓ
1: ਸਾਹ ਸਾਹ ਪ੍ਰਭ ਤੁਮੇ ਧਿਆਓ
0: ਚਰਨ ਕਮਲ ਸੋ ਲਾਗੇ ਪ੍ਰੀਤ
1: ਭਗਤ ਕਰੋ ਪ੍ਰਭ ਕੀ ਨਿਤ ਨੀਤ
0: ਕੋਟ ਏਕੋ ਆਧਾਰ
1: ਨਾਨਕ ਮਾਗੇ ਨਾਮ ਪ੍ਰਭ ਸਾਰ
0: ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ
1: ਹਰਸ ਪਾਵੇ ਵਿਰਲਾ ਕੋਈ
0: ਚਾਖਿਆ ਸੇ ਜਨ ਤਿਰਤਾਨੇ ਭਰੇ ਪ੍ਰੇਮ ਰਸ ਰੰਗ ਜਪਿਆ ਪ੍ਰਭ ਸੋਏ
1: ਨਾਨਕ ਨਾਮ ਰੱਖੇ ਸੁਖ ਹੋਏ
0: ਦੇਵਤੀ ਮਨਸਾ ਪੂਰੀ ਪਈ
1: ਸਤਿਗੁਰ ਦੇ ਨਿਰਮਲ ਮਤ ਲਈ
0: ਜਨ ਕੋ ਪ੍ਰਭ ਹੋਇਓ ਦਿਆਲ
1: ਸੇਵਕੀ ਨੋ ਸਦਾ ਨਿਹਾਲ
0: ਜਨ
1: ਮਰਨ ਦੁਖ ਭਰਮ ਗਿਆ
0: ਪੁੰਨੀ ਸਰਦਾ ਸਾਪੂਰੀ
1: ਰਾਮ ਰਹਿਆ ਸਭ ਸੰਗ ਹਜੂਰੀ
0: ਸਤਨ ਲਿਆ ਮਲਾਏ
1: ਨਾਨਕ ਭਗਤੀ ਨਾਮ ਸਮਾਏ
0: ਸੋ ਵਿਸਰੇ ਜੇ ਕਾਲ ਨਾ ਪਾਨੇ
1: ਸੋ ਕਿਉ ਵਿਸਰੇ ਜੇ ਕੀਆ ਜਾਣੇ
0: ਸੋ ਕਿਉ ਵਿਸਰੇ ਜਿਨ ਸਭ ਕਿਛ ਦੀਆ
1: ਸੋ ਕਿਉ ਵਿਸਰੇ ਜੇ ਜੀਵਨ ਜੀਆ
0: ਸੋ ਕਿਉ ਵਿਸਰੇ ਜੇ ਅਗਨ ਮੇ ਰਾਖੇ
1: ਗੁਰ ਪ੍ਰਸਾਦ ਕੋ ਬਿਰਲਾ ਲਾਖੇ
0: ਸੋ ਕਿਉ ਵਿਸਰੇ ਜੇ ਵਿਖਤੇ ਕਾਢੇ
1: ਜਨਮ ਜਨਮ ਕਾ ਟੂਟਾ ਗਾਢੇ
0: ਪੂਰੇ ਤਤ ਇਹ ਬਜਾਇਆ
1: ਪ੍ਰਭ ਆਪਣਾ ਨਾਨਕ ਜਨ ਧਿਆਇਆ
0: ਸਾਜਨ ਸੰਤ ਕਰਿਓ ਇਹੋ ਕਾਮ
1: ਆਨ ਤਿਆਗ ਜਪੋ ਹਰ ਨਾਮ
0: ਸਿਮਰ ਸਿਮਰ ਸਿਮਰ ਸੁਖ ਪਾਵੋ
1: ਆਪ ਜਪੋ ਅਵਰਹਿ ਨਾਮ ਜਪਾਵੋ
0: ਭਗਤ ਪਾਏ ਤਰੀਏ ਸੰਸਾਰ
1: ਬਿਨ ਭਗਤੀ ਤਨ ਹੋਸੀ ਸਾਰ
0: ਕਿਰਿਆਨ ਸੁਖ ਨਿਦ ਨਾਮ
1: ਬੂਟ

0: ਸੁਖ ਹੋਏ,
1: ਮਨ ਵਿਖੇ ਸਾਧ ਚਰਨ ਧੋਏ,
0: ਭਗਤ ਜਨਾ ਕੇ ਮਨ ਤਨ ਰੰਗ,
1: ਬਿਰਲਾ ਕੋ ਪਾਵੇ ਸੰਗ,
0: ਇੱਕ ਵਸਤ ਤੀਜੇ ਕਰਮਿਆ,
1: ਗੁਰ ਪ੍ਰਸਾਦ ਨਾਮ ਜਪ ਲਿਆ,
0: ਤਾਂ ਕਿ ਉਪਮਾ ਕਹੀ ਨਾ ਜਾਏ,
1: ਨਾਨਕ ਕਰੇਗਾ ਸਰਬ ਸਮਾਏ,
0: ਪ੍ਰਭ ਸ਼ੰਤ ਦੀਨ ਦਿਆਲ,
1: ਭਗਤ ਬਸ਼ਰ ਸਦਾ ਕਿਰਪਾਲ,
0: ਨਾਥ ਨਾਥ ਗੋਬਿੰਦ ਗੋਪਾਲ,
1: ਸਰਬ ਕਟਾ ਕਰਤ ਪ੍ਰਤਪਾਲ,
0: ਕਰਨ ਕਰਤਾਰ,
1: ਭਗਤ ਜਨਾ ਕੇ ਪ੍ਰਾਣ ਆਧਾਰ,
0: ਜੋ ਜਪੇ ਸੋ ਹੋਏ ਪਨੀਤ,
1: ਭਗਤ ਪਾਏ ਲਾਵੇ ਮਨ ਹੀਤ,
0: ਗੁਨਾਰ ਨੀਚ ਅਜਾਨ,
1: ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ,
0: ਸਰਬਿਕੁੰਠ ਮੁਕਤ ਮੋਖ ਪਾਏ,
1: ਏਕ ਨਿਮ ਖਾ ਕੇ ਗੁਣ ਗਾਏ,
0: ਨਾਨਕ ਰਾਜ ਭੋਗ ਵਡਿਆਈ,
1: ਹਰ ਕੇ ਨਾਮ ਕੀ ਕਥਾ ਮਨ ਭਾਈ,
0: ਭੋਜਨ ਕਾ ਪਰ ਸੰਗੀਤ,
1: ਰਸਨਾ ਜਪਤੀ ਹਰ ਹਰ ਨੀਤ,
0: ਸੋ ਕਰਨੀ ਸੋਭਾ ਧਨਵੰਤ,

0: ਸਤ ਗਿਆ ਸਭ ਸਤ
1: ਇਸ ਪ੍ਰਭ ਕੇ ਸਗਲੀ ਉਤਪਾਤ
0: ਇਸ ਭਾਵੇਤਾ ਕਰੇ ਵਿਸਥਾਰ
1: ਇਸ ਭਾਵੇਤਾ ਏਕ ਓੰਕਾਰ
0: ਅਨਕ ਕਲਾ ਲਖੀ ਨਹਿ ਜਾਏ
1: ਇਸ ਭਾਵੇ ਤਿਸ ਰਹੇ ਮਲਾਏ।

0: ਗੁਰ ਕਾ ਸੁਣ ਉਪਦੇਸ਼,
1: ਪਾਰ ਬ੍ਰਹਮ ਨਿਕਟ ਕਰ ਭੇਖ,
0: ਸਾਸ ਸਾਸ ਸਿਮਰੋ ਗੋਬਿੰਦ,
1: ਮਨ ਅੰਤਰ ਕੀ ਉਤਰੇ ਚਿੰਦ,
0: ਆਸ ਅਨਿਤ ਤਿਆਗੋ ਤਰੰਗ।

0: विचार यह मथुरा,
1: तत विचार यह मथुरा।

ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਇ, ਹੇ ਰੰਗਲ ਗੁਰੂ ਤੇ ਅਮਰਦਾਸ ਰਾਮਦਾਸ ਹੋਈ ਸਹਾਇ, ਅਰਜਨ ਹਰ ਗੋਬਿੰਦਰੋ ਸਿਮਰਾ ਸ੍ਰੀ ਹਰਿ ਰਾਇ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਡਿਠੇ ਸਭ ਦੁੱਖ ਜਾਇ, ਤੇਗ ਬਹਾਦਰ ਸਿਮਰਿਆ ਕਰਨ ਹੁਣ ਦਿਆ ਬਤਾਈ, ਸਭ ਥਾਈ ਹੋਏ ਸਹਾਇ।

ਤਿਆਂ ਹੱਠੀਆਂ ਜਪੀਆਂ ਤਪੀਆਂ ਜਿੰਦਾ ਨਾਮ ਜਪਿਆ ਵਣ ਛਕਿਆ ਦੇ ਚਲਾਈ ਤੇ ਗਵਾਹੀ ਦੇ ਕੇ ਅੰਡਰ ਕੀਤਾ ਤਿਨਾ ਪਿਆਰਿਆਂ ਸੱਚਿਆਰਿਆਂ ਦੀ

ਸਦਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਿਰਖੜੀਆਂ ਤੇ ਚੜੀ ਆ ਰਿਆ ਨਾ ਚਰਾਏਗਾ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ

ਸ਼ਹੀਦਾਂ ਦੇ ਸਰਤਾ ਸ਼ਾਂਤੀ ਦੇ ਪੁੰਜਾ ਬਾਣੀ ਕੇ ਬੋਹਿਤ ਸਤਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਪ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਆਪ ਜੀ ਦੀਆਂ ਸਿੱਖ ਸੰਗਤਾਂ ਨੇ ਰਲ ਮਿਲ ਕੇ ਆਪ ਜੀ ਦੀ ਪਾਵਨ ਹਜ਼ੂਰੀ ਵਿਖੇ ਸੰਗਤੀ ਰੂਪ ਵਿੱਚ ਪਾਵਨ ਬਾਣੀ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਛੇ ਪੌੜੀਆਂ ਨੂੰ ਸਭ ਜੀ ਦੇ ਪਾਠ ਕੀਤੇ ਸੇਵਾ ਨਿਭਾਉਂਦਿਆਂ ਸਤਿਗੁਰੂ ਜੀ ਅੱਖਰ ਵਾਧਾ ਘਟਾ ਪੁਰਚਕ ਮਾਪ ਕਰਨਾ ਪੜ੍ਹੀ ਸੁਣੀ ਬਾਣੀ ਦਾ ਭਾਵ ਦਾਰਾਈਆਂ ਸੰਗਤਾਂ ਦਿਆਂ ਹਿਰਦਿਆ ਤੇ ਵਸਾਵਣਾ ਸਰਬਾ ਸੰਗਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਸਭ ਦੇ ਪਰਿਵਾਰਾਂ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਦਰੋਂ ਘਰੋਂ ਸਿੱਖੀ ਸਿਰਕ

ਤੰਦਰੁਸਤੀ ਅਤੇ ਜਨਮ ਦਿਨ ਦੀ ਖੁਸ਼ੀ ਦੇ ਅੰਦਰ ਅਰਦਾਸ ਬੇਨਤੀ ਬੇਟੀ ਗੁਰਜੀਤ ਕੌਰ ਨੂੰ ਦੇ ਰੋਤਾ ਤੰਦਰੁਸਤੀ ਦੀ ਦਾਰ ਬਖਸ਼ਣੀ, ਵੱਡੀਆਂ ਮਰਾਂ ਬਖਸ਼ਣੀਆਂ, ਚੜ੍ਹਦੀ ਕਲਾ ਪ੍ਰਧਾਨ ਕਰਨੀ, ਸੇ ਪਰਿਵਾਰ ਦੀਆਂ ਸ਼ੁਭ ਭਾਵਨਾਵਾਂ ਪੂਰਨ ਕਰਨੀਆਂ, ਆਪ ਜੀ ਦੇ ਚਰਨਾਂ ਕਮਲਾਂ ਦੇ ਸੇਵਕਾ ਸਰਦਾਰ ਹਰਜੀਵਨ ਸਿੰਘ ਜਗਪਾਲ ਪਰਿਵਾਰ ਵੱਲੋਂ ਕਾਰੋਬਾਰਾਂ ਦੀ ਤਰੱਕੀ ਕਾਮਯਾਬੀਆਂ ਵਾਸਤੇ ਅਰਦਾਸ ਬੇਨਤੀ, ਸੇ ਪਰਿਵਾਰਾਂ ਦੀ ਕਾਰੋਬਾਰਾਂ ਵਿੱਚ ਤਰੱਕੀਆਂ ਬਖਸ਼ਣੀਆਂ, ਚੜ੍ਹਦੀ ਕਲਾ ਪ੍ਰਦਾਨ ਕਰਨੀ, ਸੱਚੇ ਪਾਤਸ਼ਾਹ ਜੀ ਕਿਰਤ ਕਮਾਈਆਂ ਸਫਲੀਆਂ ਕਰਨੀਆਂ, ਬੇਅੰਤ ਮਾਇਆ ਗੁਰੂ ਘਰ ਵਾਸਤੇ ਹਾਜ਼ਰ ਕਰਦੇ ਨੇ ਕਿਰਪਾ ਕਰਨੀ, ਪਰਿਵਾਰ ਦੀ ਸੇਵਾ ਪ੍ਰਵਾਨ ਕਰਨੀ, ਗੁਰੂ ਚਰਨਾਂ ਦਾ ਪਿਆਰ ਬਖਸ਼ਣਾ, ਪਾਵਨ ਹਜ਼ੂਰੀ ਵਿਖੇ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਕਿਰਪਾ ਕਰੋ ਜੀ ਆਈਆਂ ਸੰਗਤਾਂ ਨੂੰ ਨਵਾਜਦੇ ਹੋਏ, ਮੁੱਖ ਵਾ ਬਖਸ਼ ਕੇ ਕਿਰਤਾਰਥ ਕਰੋ ਜੀ ਪ੍ਰੰਦ ਸੀਸਾਂ ਬਖਸ਼ੋ।

ਪਾਣੀ ਵਾਹਿਗੁਰੂ ਜੀ ਕਾ ਖਾਲਸਾ ਗੁਰੂ ਜੀ ਕੀ ਫਤਿਹ।

ਬਲਾਉਨੀ ਪਾਗਲ ਲਾਰੀ ਉਦੈ ਤਬਲਾ ਪ੍ਰਮਤੇ ਫਿਰਤੇ ਬਹੁਤਾਇਓ ਕਲ ਘੋਰ ਸਮੁੰਦਰ ਮੈਂ ਬੂਡਤ ਥੀ ਕਬਹੂ ਮਿਟ ਹੈ ਨਹੀਂ ਰੇ ਪਛਤਾਇਓ ਤਤ ਵਿਚਾਰ ਜਹੀ ਮਥਰਾ ਜਗ ਤਾਰਨ ਕੋ ਅਵਤਾਰ ਬਨਾਇਓ ਜਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੂਨ ਗਰ ਬਨਾਇਓ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੂਨ ਗਰ ਬਨਾਇਓ

ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਸਾਜੀ ਨਵਾਜੀ ਸਾਧ ਸੰਗਤ ਆਪ ਵਿਭਾਗੀ ਹੋ, ਜਿਨ੍ਹਾਂ 'ਤੇ ਮਾਲਕ ਨੇ ਰਹਿਮਤ ਕਰਕੇ ਆਪਣੇ ਪਾਵਨ ਚਰਨਾਂ ਵਿੱਚ ਬੈਠ ਕੇ ਪਾਵਨ ਬਾਣੀ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਨ ਦਾ ਇੱਕ ਮਨ ਦੱਸਿਆ। ਗੁਰੂ ਸਾਹਿਬ ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ, ਸਭ ਦੇ ਪਰਿਵਾਰਾਂ ਸਿਰ 'ਤੇ ਮਿਹਰ ਪਿਆਰ ਤਰਕਣ, ਚੜ੍ਹਦੀ ਕਲਾ ਲਿਖਣ। ਆਉਣ ਵਾਲੇ ਦਿਨਾਂ ਵਿੱਚ ਵੀ ਗੁਰੂ ਸਾਹਿਬ ਇਸੇ ਤਰ੍ਹਾਂ ਆਪਣੀ ਬਾਣੀ ਆਪ ਪੜ੍ਹਾ ਲੈਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਵਿੱਚ ਆਉਣ ਵਾਲਾ ਸੋ ਜੇ ਉਹਦੇ ਵਿੱਚ ਨਹੀਂ ਉੱਚਾ ਗਾ ਸਕਦੇ ਸਿੰਘ ਜਿਹੜਾ

ਅਸੀਂ ਬੋਲਾਂਗੇ ਤੁਹਾਡੇ ਜਿਨ੍ਹਾਂ ਨੂੰ ਤੁਸੀਂ ਅਸੀਸ ਬਖਸ਼ ਕੇ ਸਟੇਜ 'ਤੇ ਬਿਠਾਇਆ ਅਤੇ ਦੋ ਵਾਰ ਹੀ ਸਾਰੇ ਮਾਈ ਭਾਈ ਲਾਸਟ ਵਿੱਚ ਲੋਕ ਵਾਰ ਬੋਲੀਏ। ਜਿਤਨਾ ਵੀ ਸਮਰੱਥਾ ਪਰਮੇਸ਼ਰ ਨੇ ਦਿੱਤੀ ਹੈ ਉਹ ਲਾਓ ਕੀਰਤੀ ਦੇ ਵਿੱਚ, ਗੁਰੂ ਦੀ ਕੀਰਤੀ ਵਿੱਚ। ਥੋੜ੍ਹੀ ਜਿਹੀ ਸਲੋ ਲੈ ਵਿੱਚ ਗਾਵਾਂਗੇ ਤਾਂ ਕਿ ਸਾਰੇ ਗਾ ਸਕੋ, ਪਰ ਕੋਈ ਇਸ ਤਰ੍ਹਾਂ ਨਾ ਬੈਠਾ ਰਹੇ ਕਿ ਜਿਵੇਂ ਕੋਈ ਦਰਸ਼ਕ ਬਣ ਕੇ ਦੇਖੇ ਵੀ ਦੇਖਦੇ ਹਾਂ ਕੀ ਚੱਲ ਰਿਹਾ। ਇਸ ਤਰ੍ਹਾਂ ਨਾ

ਇਕੱਠੇ ਨੇ, ਸਾਡੇ ਵਿੱਚ ਵਸਦੇ ਨੇ, ਦਿਲਾਂ ਵਿੱਚ ਵਸਦੇ ਨੇ, ਆਪਣੀ ਬਾਣੀ ਨਾਲ ਜੋੜਦੇ ਨੇ। ਜਿਹੜੀ ਪੰਕਤੀ ਅਸੀਂ ਬੋਲਾਂਗੇ, ਇੱਕ ਵਾਰ ਹੀ ਬੋਲਦੇ ਹਾਂ, ਦੂਸਰੀ ਵਾਰ ਸਾਰੇ ਕਿਰਪਾ ਕਰਨਾ। ਅਲੱਗ ਅਲੱਗ ਤਿੰਨ ਜਗ੍ਹਾ ਨਾ ਬੋਲਾਂਗੇ, ਦੋ ਜਗ੍ਹਾ, ਜਿਵੇਂ ਇੱਕ ਵਾਰ ਦਸਰੇ ਬੋਲਣਗੇ, ਦੂਸਰੀ ਵਾਰ ਸਾਰੀਆਂ ਮਾਈ ਭਾਈ ਸਾਰੀ ਸੰਗਤ ਇੱਕ ਰਸ ਇੱਕ ਪਿਆਰ ਵਿੱਚ

ਕਦਰੇ ਕਰਨ ਇਸ ਤੋਂ ਵੱਡੀ ਮਿਹਰ ਮਿਹਰਾਨਤ ਨਹੀਂ ਹੈ ਕਿ ਉਹ ਆਪਣੀ ਵਡਿਆਈ ਬਖਸ਼ ਦੇਵੇ ਜਿਸ ਨੂੰ ਬਖਸ਼ ਲੈ ਹੈ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ ਕਿਉਂਕਿ ਕਲਯੁਗ ਮਹਿ ਕੀਰਤਨ ਪ੍ਰਧਾਨਾ ਕੀਰਤੀ ਦੇ ਨਾਲ ਹੀ ਗੁਰੂ ਨਾਨਕ ਨੇ ਪਾਇਆ ਉਹ ਸਤਿਗੁਰੂ ਪਰਮੇਸ਼ਰ ਰੂਪ ਹੋਏ ਉਸੇ ਦੇ ਨਾਲ ਸਾਨੂੰ ਹੁਣ ਜੋੜਿਆ ਆਓ ਜੁੜੋ।

ਕੇ ਵੇਖ ਲੈਂਦੇ ਹਾਂ ਦੋ ਘੜੀਆਂ।

ਵਚਨ ਆਪਣੇ ਸਰਵਣ ਕੀਤੇ ਹਨ। ਅਸਲ ਵਿੱਚ ਦਾਸ ਨੂੰ ਕਿਸੇ ਨੇ ਇਹ ਅਸੀਸਾਂ ਭੇਜੀਆਂ ਕਿ ਐਸੇ ਰਵੋ ਤੁਹਾਡੀ ਕਾਇਆ। ਇਸ ਤਰ੍ਹਾਂ ਨਵੇਂ ਸਾਲ ਦੇ ਆਪਾਂ ਬੈਸਟ ਵਿਸ਼ਸ ਭੇਜਦੇ ਹਾਂ ਅਤੇ ਮਨ ਵਿੱਚ ਆਇਆ ਕਿ ਉਹਨਾਂ ਆਪਾਂ ਸਾਰੀ ਸੰਗਤ ਨਾਲ ਸ਼ੇਅਰ ਕਰੀਏ ਤਾਂ ਐਸੀ ਹੀ ਕਾਇਆ ਰਵੇ। ਅਤੇ ਕਾਲ ਕਦੇ, ਕਾਲ ਦਾ ਮਤਲਬ ਹੈ ਸਮਾਂ। ਸਮਾਂ ਸਭ ਨੂੰ ਖਾ ਜਾਂਦਾ ਹੈ ਪਰ ਐਸੀ ਅਵਸਥਾ ਵਿੱਚ ਪਹੁੰਚਦੇ ਨੇ ਗੁਰੂ ਕੇ ਸਿੱਖ ਸਾਧਕ ਜੋ ਵੀ ਸਪਿਰਚੁਅਲੀ ਜੋ ਪ੍ਰੈਕਟਿਸ ਕਰਦੇ ਨੇ ਉਹ ਐਸੀ ਅਵਸਥਾ ਵਿੱਚ ਪਹੁੰਚਦੇ ਨੇ ਜਿਨ੍ਹਾਂ ਦੇ ਉੱਤੇ ਸਮੇਂ ਦਾ ਫਿਰ ਅਸਰ ਨਹੀਂ ਹੁੰਦਾ। ਅਕਾਲ ਜਿਸ ਤਰ੍ਹਾਂ ਅਕਾਲ ਪੁਰਖ ਹੈ ਉਸ ਦੇ ਨਾਲ ਮਿਲ ਕੇ ਉਹ ਵੀ ਅਕਾਲ ਹੋ ਜਾਂਦੇ ਨੇ ਗੁਰੂ ਲੋਕ। ਐਸੀ ਅਸੀਸ ਐਸੀਆਂ ਵਿਸ਼ਿਸ ਕੋਈ ਵਿਰਲੇ ਦੇ ਮਨ 'ਚ ਆਉਂਦੀ। ਸੋ ਐਸੀ ਵਿਸ਼ ਬਹੁਤ ਪਿਆਰੀ ਹੈ ਕਿ ਐਸਾ ਤੁਹਾਡਾ ਬਣੇ, ਕਾਇਆ ਵੀ ਤੁਹਾਡੀ ਕੰਚਨ ਦੀ ਤਰ੍ਹਾਂ ਬਣ ਜਾਏ ਕਿ ਉਸ ਕਾਇਆ ਵਿੱਚ ਰਹਿੰਦੇ ਹੋਏ ਵੀ ਤੁਸੀਂ ਅਕਾਲ ਰੂਪ ਨਾਲ ਅਕਾਲ ਵੀ ਹੋ ਜਾਓ। ਸਰੀਰ ਮਿਟ ਜਾਏਗਾ ਸਮੇਂ ਅਨੁਸਾਰ ਪਰ ਤੁਸੀਂ ਅਮਿਟ ਹੋ ਜਾਓਗੇ, ਅਮਰ ਹੋ ਜਾਓਗੇ। ਅਮਰ ਦਾ ਮਤਲਬ ਕੀ ਹੁੰਦਾ ਹੈ? ਜਿਸ ਨੂੰ ਸਾਹਿਬ ਨੇ ਕਿਹਾ ਅਮਰ ਪੀਵੇ ਅਮਰ ਸੋ ਹੋਏ। ਅਮਰ ਦੇ ਜਦੋਂ ਅਸੀਂ ਦੋ ਕਰੀਏ ਐੜੇ ਨੂੰ ਵੱਖਰਾ

Adam ruhunda Amar'ın to mrittu to rahe Amar Amar ho janda hai us di mrittu nahi hundi oh sharir nu vi jadon sharir atma to alag hunda us nu vekhan wala ban janda hai aisi avastha da varnan sahib kehnde hai so ਅਸੀਂ ਵੀ ਪਹਿਲੀ ਵਾਰ ਇਹ ਜਿਹੜੀ ਜੋ ਪੜ੍ਹ ਰਹੇ ਹਾਂ ਸਾਰੇ ਕਿਰਪਾ ਕਰੋ ਅਗਰ ਕਿਸੇ ਸਾਰਿਆਂ ਦੇ ਪਕੜ 'ਚ ਆਵੇ ਦੋ ਵਾਰ ਬੋਲ ਕੇ ਵੇਖਦੇ ਹਾਂ ਕਿਸ ਤਰ੍ਹਾਂ ਲੱਗਦਾ ਹੈ ਕਿ ਸਦਾ ਰਹੇ ਕੰਚਨ ਸੀ ਕਾਇਆ ਕਾਲ ਨ ਕਬਹੁ ਵਿਆਪੈ ਐਸਾ ਸ਼ਬਦ ਹੈ ਆਤਮ ਉਪਦੇਸ਼ ਵਾਲਾ ਜੋ ਭਾਗ ਹੈ ਉਹ ਹਿੱਸਾ ਵੀ ਸਾਰਿਆਂ ਦੀ ਪਕੜ 'ਚ ਆਉਣ ਵਾਲਾ ਹੈ ਸਪੈਸ਼ਲੀ ਮੇਰੀਆਂ ਮਾਵਾਂ ਭੈਣਾਂ ਬੱਚੀਆਂ ਦੇ ਹਿੱਸੇ ਵਿੱਚ ਆਏਗਾ ਵੀਰਾਂ ਦੇ ਵੀ ਆਏਗਾ ਆਤਮ ਉਪਦੇਸ਼ ਭੇਸ ਸੰਜਮ ਕੋ ਜਾਪ ਸੋ ਅਜੱਪਾ ਜਾਪ ਜੋ ਅਜੱਪਾ ਜਾਪ ਵਿੱਚ ਪਹੁੰਚਦੇ ਹਨ ਅਜੱਪਾ ਦਾ ਮਤਲਬ ਤਾਂ ਸਿੰਪਲੀ ਲੱਗਦਾ ਐਸਾ ਕਿਸੇ ਦੇ ਮਤਭੇਦ ਹੋ ਸਕਦੇ ਨੇ ਕੁਛ ਬੁੱਧੀ ਅਨੁਸਾਰ ਕਿ ਜਿਹੜਾ ਬਿਨਾਂ ਜਪਿਆਂ ਹੀ ਚੱਲਦਾ ਹੀ ਰਹੇ ਉਹਦੀ ਯਾਦ ਬਣੀ ਰਹੇ ਉਹ ਐਸੇ ਬੰਦੇ ਦੀ ਕਾਇਆ ਕੰਚਨ ਵਰਗੀ ਬਣਦੀ ਹੈ ਅਤੇ ਉਹ ਫਾਲ ਤੋਂ ਰਹਿਤ ਹੋ ਜਾਂਦਾ ਹੈ ਐਸੀਆਂ ਸੀਸਾਂ ਐਸੀ ਵਿਸ਼ ਕਿਸੇ ਨੂੰ ਵਿਸ਼ ਕਰਨਾ ਬਹੁਤ ਹੀ ਅਮੋਲਕ ਹੈ ਬਹੁਤ ਹੀ ਪਿਆਰੀ ਇਟਸ ਵਰਥ ਸੋ ਆਓ ਕਿਰਪਾ ਕਰੋ ਅਸੀਂ ਬੋਲਦੇ ਹਾਂ ਸਾਰੇ ਜੋ ਸਟੇਜ 'ਤੇ ਬੈਠੇ ਹਾਂ ਫਿਰ ਅਸੀਂ ਚੁੱਪ ਕਰ ਦਾਂਗੇ ਸਾਜ਼ਾਂ ਦੀ ਆਵਾਜ਼ ਥੋੜ੍ਹੀ ਜਿਹੀ ਲੋ ਕਰ ਦਾਂਗੇ ਅਤੇ ਸਾਰੇ ਕਿਰਪਾ ਕਰਨਾ ਬੋਲਣ

तरंग रंग अत ज्ञान गीत बंधन चक चक रहे देव।

पर मन दब चो संसार सागर पे।

ਮੇਰੀਆਂ ਬੱਚੀਆਂ ਮਾਵਾਂ ਭੈਣਾਂ ਬਹੁਤ ਬਹੁਤ ਅੱਛੀ ਤਰ੍ਹਾਂ ਗਾ ਸਕਦੀਆਂ।

अचरज थे।

ਅੱਲਾ ਪਹਿਲਾ ਦੁਖਦਾਰ ਸੁਖਰੋਗ ਪਿਆ ਜਾਂ ਸੁਖ ਤਾਮ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਹੋ ਕਰੀ ਨਾ ਹੋਈ ਬਲਹਾਰੀ ਕੁਦਰੇ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾ ਜਾਤ ਮੈਂ ਜੋ ਜੋਤ ਮੈਂ ਜਾਤਾ ਕਲਕਲਾ ਭਰਪੂਰ ਰਹਿਆ ਤੂੰ ਸੱਚਾ।